ਗੁਰੂ ਸਵਾਰੀ ਸਾਧ ਸੰਗਤ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਵਿਦਿਆਰਥੀ ਜਨ ਇਕਾਗਰਤਾ ਬਣਾਓ ਤੇ ਆਪਣੀਆਂ ਪੋਥੀਆਂ ਪ੍ਰਕਾਸ਼ ਕਰੋ। 406 ਅੰਗ ਜਿੱਥੇ ਮੰਗਲਾਚਰਨ ਦਰਜ ਹੋਇਆ ਰਾਗ ਆਸਾ ਮਹੱਲਾ ਪੰਜਵਾਂ ਘਰ ਤੇਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਓ। ਇੱਥੋਂ ਅੱਜ ਦਾ ਪਾਠ ਆਰੰਭ ਹੋਣਾ ਹੈ। ਸਾਰੇ ਗੁਰਮੁਖ ਪਿਆਰੇ ਜਲਦੀ ਨਾਲ ਪੋਥੀਆਂ ਪ੍ਰਕਾਸ਼ ਕਰ ਲਓ। ਮੈਂ ਇੱਕ ਵਾਰੀ ਦੁਆਰਾ ਬੋਲਦੇ ਵਾਂ, ਅੰਗ ਹੈ 406 ਤੇ ਪਾਠ ਆਰੰਭ ਹੋਣਾ ਹੈ ਰਾਗ ਆਸਾ ਮਹੱਲਾ ਪੰਜਵਾਂ ਘਰ ਤੇਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਓ। ਸੋ ਇੱਥੋਂ ਆਰੰਭਤਾ ਹੈ ਜੀ, ਆਓ ਰਲ ਮਿਲ ਕਰਕੇ ਆਰੰਭਤਾ ਕਰੀਏ ਜੀ।

ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਉ। ਮਹਾਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਗਾਰੇ ਜਨਮ ਭਵੰਤੇ ਨਰਕ ਪੜੰਤੇ ਤਿੰਨ ਕੇ ਕੁੱਲ ਉਧਾਰੇ। ਕੋਏ ਨਾ ਜਾਣੈ ਕੋਏ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ। ਕਵਣ ਉਪਮਾ ਦੇਉ ਕਵਣ ਵਡਾ

0: ਹੁਕਮ ਨਾ ਸਾਧਨ ਕਿਛ ਕਿਛ ਨਾ ਚਾਹੀ ਚਰਨਨ ਸਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ ਨਾਨਕ ਤਪਤ ਹਰੀ ਮਿਲੇ ਪ੍ਰੇਮ ਪਿਰੀ ਆਸਾ ਮਹੱਲਾ ਪੰਜਵਾ ਗੁਰ ਹੈ ਦਿਖਾਇਓ ਲੋਇਨਾ ਰਹਾਓ ਈਤ ਹੈ ਉਤ ਹੈ ਘਟ ਘਟ ਘਟ ਘਟ ਤੂੰ ਹੀ ਮੋਹਿਨਾ ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖ ਸੁਖ ਸੋਇਨਾ ਆਸਾ ਮਹੱਲਾ ਪੰਜਵਾ ਹਾ
1: ਇੱਕ ਬੇਨਤੀ ਹੈ ਇੱਥੇ ਪਿਛਲੇ ਸ਼ਬਦ ਦੇ ਵਿੱਚ ਇੱਕ ਪਾਠ ਆਇਆ ਜਿੱਥੇ ਆਸਾ ਮਹੱਲਾ ਪੰਜਵਾ ਤੇ ਪਦੇ ਓਹਾ ਪ੍ਰੇਮ ਪਿਰੀ ਰਹਾਓ ਕਨਿਕ ਮਾਣਿਕ ਗਜ ਮੋਤੀਨ ਲਾਲਨ ਨਹਿ ਨਾਹ ਨਹੀਂ ਇੱਥੇ ਪਾਠ ਹੁਣ ਅੱਗੇ ਅਗਲੀ ਪੰਕਤੀ ਦੇ ਦਰਸ਼ਨ ਕਰੋ ਰਾਜਨ ਭਾਗਨ ਹੁਕਮ ਨਾ ਸਾਧਨ ਕਿਸ਼ ਕਿਸ਼ ਨਾ ਚਾਹੀ ਸ਼ਾਇਦ ਜਿਹੜੀ ਤੁਹਾਡੇ ਪਿੱਛੇ ਐਪ ਵੀ ਚੱਲਦੀ ਹੈ ਹਾਂ ਇਹਦੇ ਵਿੱਚ ਵੀ ਵੇਖੋ ਪਾਠ ਉੱਪਰ ਲਿਖਿਆ ਹੋਇਆ ਰਾਜ ਨਾ ਭਾਗ ਨਾ ਵੱਖਰਾ ਪਾਠ ਜਿਹੜੀ ਪਿੱਛੇ ਸਕਰੀਨ ਚੱਲਦੀ ਹੈ ਨਾ ਇਹ ਵੇਖੋ ਇਹ ਆਮ ਹੀ ਪਾਠ ਜਿਹੜੇ ਮਹਾਰਾਜ ਜੀ ਦੇ ਪਦ ਛੇਦ ਪਦ ਵੰਡ ਸਰੂਪ ਸ਼ਬਦ ਨੇ ਉਹਨਾਂ ਵਿੱਚ ਪਾਠ ਇਹੀ ਆਉਂਦਾ ਹੈ ਰਾਜ ਨਾ ਭਾਗ ਨਾ ਪਰ ਜਿਹੜਾ ਸੰਪਰਦਾਇਕ ਪਾਠ ਹੈ ਅਸੀਂ ਜਿਹੜਾ ਕਰਦੇ ਹਾਂ ਤਾਂ ਉਹ ਇਹੀ ਆ ਕਿ ਇਕੱਠਾ ਪਾਠ ਰਾਜਨ ਭਾਗਨ ਹੁਕਮ ਨਾ ਸਾਧਨ ਆਮ ਕਰਕੇ ਇੱਦਾਂ ਲਿਖਿਆ ਆਉਂਦਾ ਹੈ ਸਾਧਨ ਇਕੱਠਾ ਰਾਜ ਨ ਭਾਗ ਨ ਹੁਕਮ ਨਾ ਸਾਧਨ ਕਈ ਥਾਵਾਂ ਤੇ ਸਾਧ ਨ ਪਾਠ ਵੀ ਵੱਖਰਾ ਆਉਂਦਾ ਹੈ ਨੰਨੇ ਵੱਖਰੇ ਆਉਂਦੇ ਨੇ ਪਰ ਸੰਪਰਦਾਇਕ ਪਾਠ ਜੋ ਸੀਨੇ ਪਸੀਨੇ ਚੱਲੀ ਆਉਂਦੀ ਹੈ ਸੰਥਿਆ ਦੀ ਲੜੀ ਮਰਿਆਦਾ ਉਹਦੇ ਵਿੱਚ ਇਹ ਪਾਠ ਇਕੱਠੇ ਹੀ ਨੇ ਤੈਨੂੰ ਰਾਜਨ ਭਾਗਨ ਹੁਕਮ ਨ ਸਾਧਨ ਇੱਧਰ ਵੀ ਇਕੱਠੀ
2: ਹਾਂਜੀ
1: ਇਹ ਆਪ ਜੀ ਨੇ ਕਿਰਪਾ ਕਰਕੇ ਖਾਸ ਕਰਕੇ ਯਾਦ ਰੱਖਣਾ ਕਿਉਂਕਿ ਹਜ਼ੂਰ ਦੇ ਸਰੂਪਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਹ ਵੱਖਰਾ ਪਾਠ ਛਪਿਆ ਹੋਇਆ ਹੈ ਪਰ ਇਹਨੂੰ ਇਕੱਠਾ ਕਰਨਾ ਹੈ ਰਾਜਨ ਭਾਗਨ ਹਾਂਜੀ
0: ਆਸਾ ਮਹੱਲਾ ਪੰਜਵਾ ਹਰ ਹਰ ਨਾਮ ਅਮੋਲਾ ਓਹ ਸਹਿਜ ਸੁਹੇਲਾ ਰਹਾਉ ਸੰਗ ਸਹਾਈ ਛੋੜ ਨਾ ਜਾਈ ਓਹ ਅੱਗ ਹੈ ਅਤੋਲਾ ਪ੍ਰੀਤਮ ਭਾਈ ਬਾਪ ਮੋਰੋ ਮਾਈ ਭਗਤਨ ਕਾ ਓਲਾ ਅਲੱਗ ਅਲੱਖ ਲਖਾਇਆ

ਏਹ ਮੁਕਤਾ ਏਹ ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਹੇ ਨਾਮ ਧਿਆਵਾਉ ਸਹਿਜ ਸਮਾਵਾਉ ਨਾਨਕ ਹਰ ਗੁਣ ਗਾਹੇ ਆਸਾ ਮਹੱਲਾ ਪੰਜਵਾ ਠਾਕੁਰ ਚਰਨ ਸੁਹਾਵੇ ਹਰ ਸੰਤ ਹਰ ਸੰਤਨ ਪਾਵੇ ਰਹਾਉ ਆਪ ਗਵਾਇਆ ਸੇਵਕ ਮਾਇਆ ਗੁਣ ਰਸ ਰਸ ਗਾਵੇ ਇੱਕ ਹੈ ਆਸਾ ਦਰਸ ਪਿਆਸਾ ਆਨ ਨਾ ਭਾਵੇ ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਾਲ ਬਲ ਜਾਵੇ ਆਸਾ ਮਹੱਲਾ ਪੰਜਵਾ ਏਕ ਸਿਮਰ ਮਨ ਮਾਹੀ ਰਹਾਉ ਨਾਮ ਧਿਆਵਹੁ ਹਿਰਦੈ ਬਸਾਵਹੁ ਤਿਸ ਬਿਨ ਕੋ ਨਾਹੀ ਪ੍ਰਭ ਸਰਨੀ ਆਈਐ ਸਰਬ ਫਲ ਪਾਈਐ ਸਗਲੇ ਦੁੱਖ ਜਾਹੀ ਜੀਅਨ ਕੋ ਦਾਤਾ ਪੁਰਖ ਵਿਧਾਤਾ ਨਾਨਕ ਘਟ ਘਟ ਆਹੀ ਆਸਾ ਮਹੱਲਾ ਪੰਜਵਾ ਹਰ ਬਿਸਰਤ ਸੋ ਮੂਆ ਰਹਾਉ ਨਾਮ ਧਿਆਵੈ ਸਰਬ ਫਲ ਪਾਵੈ ਸੋ ਜਨ ਸੁਖੀਆ ਹੁਆ ਰਾਜ ਕਹਾਵੈ ਹਉ ਕਰਮ ਕਮਾਵੈ ਬਾਧਿਓ ਨਲਣੀ ਭ੍ਰਮ ਸੂਆ ਕਹੋ ਨਾਨਕ ਜਿਸ ਸਤਿਗੁਰ ਭੇਟਿਆ ਸੋ ਜਨ ਨਿਹ ਚਲ ਥੀਆ ਆਸਾ ਮਹੱਲਾ ਪੰਜਵਾ

0: ਤੇ ਆਨ ਭਰਾਨ ਹਾ ਰਵਿਓ ਸਰਬ ਥਾਨ ਹਾ ਲਹਿਓ ਜਮ ਭਿਆਨ ਹਾ ਪਾਇਓ ਪੀੜ ਥਾਨ ਹਾ ਤਾ ਚੂਕੀ ਸਗਲ ਕਾਨ ਲਹਿਨੋ ਜਿਸ ਮਥਾਨ ਹਾ ਭੈ ਪਾਵਕ ਪਾਰ ਪਰਾਨ ਹਾ ਨਿਜ ਕਰ ਤਿਸਹਿ ਥਾਨ ਹਾ ਹਰ ਰਸ ਰਸਹਿ ਮਾਨ ਹਾ ਲਾਤੀ ਤਿਸ ਪੁਖਾਨ ਹਾ ਨਾਨਕ ਸਹਿਜ ਸਮਾਇਓ ਰੇ ਮਨਾ ਆਸਾਵਰੀ ਮਹੱਲਾ ਪੰਜਵਾ ਹਰ ਹਰ ਹਰ ਗੁਨੀ ਹਾ ਜਪੀਐ ਸਹਿਜ ਧੁਨੀ ਹਾ ਸਾਧੂ ਰਸਨ ਭਨੀ ਹਾ ਛੂਟਨ ਬਿਧ ਸੁਨੀ ਹਾ ਪਾਈਐ ਵੱਡ ਪੁੰਨੀ ਮੇਰੇ ਮਨਾ ਰਹਾਉ ਖੋਜਹਿ ਜਨ ਮੁਨੀ ਹਾ ਸਰਬ ਕਾ ਪ੍ਰਭ ਧਨੀ ਹਾ ਦੁਲਭ ਕਲ ਦੁਨੀ ਹਾ ਦੁਖ ਬਿਨਾਸਨੀ ਹਾ ਪ੍ਰਭ ਪੂਰਨ ਆਸਨੀ ਮੇਰੇ ਮਨਾ
1: ਸਰਬ ਕਾ ਪ੍ਰਭ ਧਨੀ ਹਾ ਪੈਰ ਵਾਲਾ ਰਾਰਾ ਤਾਂ ਸਰਬ ਦੀ ਥਾਂ ਤੇ ਸਰਬ ਠੀਕ ਰਹੇ।
0: ਮਨ ਸੋ ਸੇਵੀਐ ਹਾਂ ਅਲਖ ਅਭੇਵੀਐ ਹਾਂ ਤਾਸਿਓ ਪ੍ਰੀਤ ਕਰ ਹਾਂ ਬਿਨਸ ਨ ਜਾਏ ਮਰ ਹਾਂ ਗੁਰ ਤੇ ਜਾਣਿਆ ਹਾਂ ਨਾਨਕ ਮਨ ਮਾਨਿਆ ਮੇਰੀ ਮਨਾ ਆਸਾਵਰੀ ਮਹੱਲਾ ਪੰਜਵਾ ਏਕਾ ਓਟ ਗਹੋ ਹਾਂ ਗੁਰ ਕਾ ਸ਼ਬਦ ਕਹੋ ਹਾਂ ਆਗਿਆ ਸਤ ਸਹੋ ਹਾਂ ਮਨ ਹੈ ਨਿਦਾਨ ਲਹੋ ਹਾਂ ਸੁਖੈ ਸਮਾਈਐ ਮੇਰੀ ਮਨਾ ਰਹਾਉ ਜੀਵਤ ਜੋ ਮਰੈ ਹਾਂ ਦੁੱਤਰ ਸੋ ਤਰੈ ਹਾਂ ਸਭ ਕੀ ਰੇਨ ਹੋਏ ਹਾਂ ਨਿਰਭਉ ਕਹੋ ਸੋਏ ਹਾਂ ਮਿਟੇ ਅੰਦੇਸਿਆ ਹਾਂ ਸੰਤੋ ਉਪਦੇਸਿਆ ਮੇਰੀ ਮਨਾ ਜਿਸ ਜਨ ਨਾਮ ਸੁਖ ਹਾਂ ਤਿਸ ਨਿਕਟ ਨ ਕਦੇ ਦੁਖ ਹਾਂ ਜੋ ਹਰ ਹਰ ਜਸ ਸੁਨੇ ਹਾਂ ਸਭ ਕੋ ਤਿਸ ਮੰਨੇ ਹਾਂ ਸਫਲ ਸੋ ਆਇਆ ਹਾਂ ਨਾਨਕ ਪ੍ਰਭ ਭਾਇਆ ਮੇਰੀ ਮਨਾ ਆਸਾਵਰੀ ਮਹੱਲਾ ਪੰਜਵਾ ਮਿਲ ਹਰ ਜਸ ਗਾਈਐ ਹਾਂ ਪਰਮ ਪਦ ਪਾਈਐ ਹਾਂ ਵਾ ਰਸ ਜੋ ਬਿਧੇ ਹਾਂ ਤਾਕੋ ਸਗਲ ਸਿੱਧੇ ਹਾਂ ਅਨ ਦਿਨ ਜਾਗਿਆ ਹਾਂ ਨਾਨਕ ਬਡ ਭਾਗਿਆ ਮੇਰੀ ਮਨਾ ਰਹਾਉ ਸੰਤ ਭਗਤ ਹੋਈਐ ਹਾਂ ਦੁਰਮਤ ਖੋਈਐ ਹਾਂ ਦਸ ਹਰੇਨ ਹੋਏ ਹਾਂ ਵਿਆਪੈ ਦੁੱਖ ਨ ਕੋਏ ਹਾਂ ਭਗਤਾਂ ਸਰਨ ਪਰ ਹਾਂ ਜਨਮ ਨਾ ਕਦੇ ਮਰ ਹਾਂ ਸਥਿਰ ਸੇ ਭਈ ਹਾਂ ਹਰ ਹਰ ਜਿਨ ਜਪ ਲਏ ਮੇਰੀ ਮਨਾ ਸਾਜਨ ਮੀਤ ਤੂੰ ਹਾਂ ਨਾਮ ਦ੍ਰਿੜਾਏ ਮੂੰਹ ਹਾਂ ਤਿਸ ਬਿਨ ਨਾਹਿ ਕੋਏ ਹਾਂ ਮਨਹਿ ਅਰਾਧ ਸੋਏ ਹਾਂ ਨਿਮਖ ਨਾ ਵੀਸਰੇ ਹਾਂ ਤਿਸ ਬਿਨ ਕਿਉ ਸਰੇ ਹਾਂ ਗੁਰ ਕੋ ਕੁਰਬਾਨ ਜਾਉ ਹਾਂ ਨਾਨਕ ਜਪੇ ਨਾਉ ਮੇਰੀ ਮਨਾ ਆਸਾਵਰੀ ਮਹੱਲਾ ਪੰਜਵਾ ਕਾਰਨ ਕਰਨ ਤੂੰ ਹਾਂ ਅਵਰ ਨ ਸੁਝੈ ਮੂੰਹ ਹਾਂ ਕਰਹਿ ਸੋ ਹੋਈਐ ਹਾਂ ਸਹਿਜ ਸੁਖ ਸੋਈਐ ਹਾਂ ਧੀਰਜ ਮਨ ਭਏ ਹਾਂ ਪ੍ਰਭ ਕਹਿ ਦਰ ਪਏ ਮੇਰੇ ਮਨਾ ਰਹਾਉ ਸਾਧੂ ਸੰਗਮੇ ਹਾਂ ਪੂਰਨ ਸੰਜਮੇ ਹਾਂ ਜਬ ਤੇ ਛੁੱਟੇ ਆਪ ਹਾਂ ਤਬ ਤੇ ਮਿਟੇ ਤਾਪ ਹਾਂ ਕਿਰਪਾ ਧਾਰੀਆ ਹਾਂ ਪਤ ਰੱਖ ਬਨਵਾਰੀਆ ਮੇਰੇ ਮਨਾ ਇਹੋ ਸੁਖ ਜਾਨੀਐ ਹਾਂ ਹਰ ਕਰੇ ਸੋ ਮਾਨੀਐ ਹਾਂ ਮੰਦਾ ਨਾਹਿ ਕੋਏ ਹਾਂ ਸੰਤ ਕੀ ਰੇਨ ਹੋਏ ਹਾਂ ਆਪੇ ਜਿਸ ਰੱਖੈ ਹਾਂ ਹਰ ਅੰਮ੍ਰਿਤ ਸੋ ਚੱਖੈ ਮੇਰੀ ਮਨਾ ਜਿਸ ਕਾ ਨਾਹਿ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ ਅੰਤਰਗਤ ਬੁੱਝੈ ਹਾਂ ਸਭ ਕਿਛ ਤਿਸ ਸੁਝੈ ਹਾਂ ਪਤਿਤ ਉਧਾਰ ਲੇਹੁ ਹਾਂ ਨਾਨਕ ਅਰਦਾਸ ਇਹੋ ਮੇਰੀ ਮਨਾ ਆਸਾਵਰੀ ਮਹੱਲਾ ਪੰਜਵਾ ਇੱਕ ਤੁਕਾ ਓਏ ਪਰਦੇਸੀਆ ਹਾਂ ਸੁਨਤ ਸੰਦੇਸੀਆ ਹਾਂ ਰਹਾਉ ਜਾਸਿਓ ਰਚ ਰਹੇ ਹਾਂ ਸਭ ਕੋ ਤਜ ਗਏ ਹਾਂ ਸੁਪਨਾ ਜਿਉ ਭਏ ਹਾਂ ਹਰ ਨਾਮ ਜਿਨ ਲਏ ਹਰ ਤਜ ਅਨ ਲੱਗੇ ਹਾਂ ਜਨਮਹਿ ਮਰ ਭੱਗੇ ਹਾਂ ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ ਜਿਸਹਿ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਨਾਵਾ ਬਿਰਥਾ ਕਹੋ ਕੌਣ ਸਿਓ ਮਨ ਕੀ ਲੋਭ ਗ੍ਰਸਿਓ ਦਸਹੁ ਦਿਸ ਧਾਵਤ ਆਸਾ ਲਾਗਿਓ ਧਨ ਕੀ ਰਹਾਉ ਸੁਖ ਕਹਿ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦੁਆਰਹਿ ਦੁਆਰ ਸਵਾਨ ਜੋ ਡੋਲਤ ਨਹਿ ਸੁਧ ਰਾਮ ਭਜਨ ਕੀ ਮਾਨਸ ਜਨਮ ਅਕਾਰਤ ਖੋਵਤ ਲਾਜ ਨ ਲੋਕ ਹਸਨ ਕੀ ਨਾਨਕ ਹਰ

0: ਉਪਨ ਹੋਇ। ਸੁਣ ਭਰਤਰ ਨਾਨਕ ਕਹਿ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਆਸਾ ਮਹੱਲਾ ਪਹਿਲਾ, ਸਭ ਜਪ ਸਭ ਤਪ ਸਭ ਚਤੁਰਾਈ। ਉਜੜ ਭਰ ਮੈਂ ਰਾਹ ਨ ਪਾਈ, ਬਿਨ ਬੂਝੇ ਕੋ ਥਾਈ ਨ ਪਾਈ। ਨਾਮ ਬਿਹੂਣੈ ਮਾਥੇ ਛਾਈ, ਸਾਜ ਧਣੀ ਜਗ ਆਏ ਬਿਨਾਸਾ। ਛੂਟਸ ਪ੍ਰਾਣੀ ਗੁਰਮੁਖ ਦਾਸਾ ਰਹਾ, ਉਜਗ ਮੋਹ ਬਾਧਾ ਬਹੁਤੀ ਆਸਾ। ਗੁਰਮਤੀ ਇਕ ਭਈ ਉਦਾਸਾ, ਅੰਤਰ ਨਾਮ ਕਮਲ ਪ੍ਰਗਾਸਾ। ਤਿਨ ਕਉ ਨਾਹੀ ਜਪ ਕੀ ਤਰਾਸਾ, ਜਗ ਤ੍ਰਿਅ ਜਿਤ ਕਾਮਣ ਹਿਤਕਾਰੀ। ਪੁੱਤਰ ਕਲੱਤਰ ਲਗ ਨਾਮ ਵਿਸਾਰੀ।
1: ਇਹ ਜਿਹੜਾ ਪਾਠ ਹੈ ਜਗ ਤ੍ਰਿਅ ਜਿਤ, ਇਹ ਤ੍ਰਿਅ ਜਿਤ ਸੰਬੰਧ ਕੀ ਪਾਠ ਹੈ। ਤ੍ਰਿਅ ਜਿਤ ਇਹਦਾ ਅਰਥ ਹੁੰਦਾ ਹੈ ਵੀ ਇਸਤਰੀ ਕਰਕੇ ਜਿੱਤਿਆ ਹੋਇਆ, ਭਾਵ ਉਹਦਾ ਗੁਲਾਮ। ਹਾਂਜੀ,

ਭਗਤ ਰਾਖੈ ਠਾਕ ਰਹਾਏ, ਸਿੱਖ ਸੰਗਤ ਕਰਮ ਮਿਲਾਏ, ਗੁਰ ਬਿਨ ਭੂਲੋ ਆਵੈ ਜਾਏ, ਨਦਰ ਕਰੇ ਸੰਜੋਗ ਮਿਲਾਏ, ਅਰੂੜੋ ਕਹੋ ਨ ਕਹਿਆ ਜਾਈ, ਅਕਥ ਕਥਾਉ ਨਹਿ ਕੀਮਤ ਪਾਈ, ਸਭ ਦੁਖ ਤੇਰੇ ਸੂਖ ਰਜਾਈ, ਸਭ ਦੁਖ ਮੇਟੇ ਸਾਚੈ ਨਾਈ, ਕਰ ਬਿਨ ਵਾਜਾ ਪੱਗ ਬਿਨ ਤਾਲਾ, ਜੇ ਸ਼ਬਦ ਬੁਝੈ ਤਾਂ ਸੱਚ ਨਿਹਾਲਾ, ਅੰਤਰ ਸਾਜ ਸਭੇ ਸੁਖ ਨਾਲਾ, ਨਦਰ ਕਰੀ ਰਾਖੈ ਰਖਵਾਲਾ, ਤ੍ਰਿਭਵਨ ਸੂਝੈ ਆਪ ਗਵਾਵੈ, ਬਾਣੀ ਬੁਝੈ ਸੱਚ ਸੁਮਾਵੈ, ਸ਼ਬਦ ਵਿਚਾਰੇ ਇਕਲਿਵ ਤਾਰਾ, ਨਾਨਕ ਧਨ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ, ਲੇਖ ਅਸੰਖ ਲਿਖ ਲਿਖ ਮਾਨ, ਮਨ ਮਾਨਿਆ ਸੱਚ ਸੁਰਤ ਵਖਾਨ, ਕਥਨੀ ਬਦਨੀ ਪੜ ਪੜ ਭਾਰ, ਲੇਖ ਅਸੰਖ ਅਲੇਖ ਅਪਾਰ, ਐਸਾ ਸਾਚਾ ਤੂੰ ਏਕੋ ਜਾਣ, ਜੰਮਣ ਮਰਨਾ ਹੁਕਮ ਪਛਾਣ, ਰਹਾਉ ਮਾਇਆ ਮੋਹਿ ਜਗ ਬਾਧਾ, ਜਮਕਾਲ ਬਾਂਧਾ ਛੂਟੈ ਨਾਮ ਸੰਭਾਲ, ਗੁਰ ਸੁਖਦਾਤਾ ਵਰਨਾ ਭਾਲ, ਹਲਤ ਪਲਤ ਨਿਭਹਿ ਤੁਧ ਨਾਲ, ਸ਼ਬਦ ਮਰੈ ਤਾਂ ਏਕ ਲਿਵ ਲਾਏ, ਅਚਰ ਚਰੈ ਤਾਂ ਭਰਮ ਚੁਕਾਏ, ਜੀਵਨ ਮੁਗਤ ਮਨ ਨਾਮ ਵਸਾਏ, ਗੁਰਮੁਖ ਹੋਏ ਤਾਂ ਸੱਚ ਸੁਮਾਏ, ਜਿਨ ਤਰਸਾ ਜੀ ਗਗਨ ਆਕਾਸ, ਜਿਨ ਸਭ ਥਾਪੀ ਥਾਪਿਓ ਥਾਪ, ਸਰਬ ਨਿਰੰਤਰ ਆਪੇ ਆਪ, ਕਿਸੈ ਨਾ ਪੂਛੇ ਬਖਸੇ ਆਪ, ਤੂੰ ਪੁਰ ਸਾਗਰ ਮਾਣਕ ਹੀਰ, ਤੂੰ ਨਿਰਮਲ ਸੱਚ ਗੁਣੀ ਗਹੀਰ, ਸੁਖ ਮਾਨੈ ਭੇਟੈ ਗੁਰਪੀਰ, ਏਕੋ ਸਾਹਿਬ ਏਕ ਵਜ਼ੀਰ, ਜਗ ਬੰਦੀ ਮੁਕਤੇ ਹਉ ਮਾਰੀ, ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਿਤ ਵਿਰਲਾ ਵਿਚਾਰੀ, ਬਿਨ ਸਤਿਗੁਰ ਭੇਟੇ ਸਭ ਫਿਰੈ ਅਹੰਕਾਰੀ, ਜਗ ਦੁਖੀਆ ਸੁਖੀਆ ਜਨ ਕੋਏ, ਜਗ ਰੋਗੀ ਭੋਗੀ ਗੁਣ ਰੋਏ, ਜਗ ਉਪਜੈ ਬਿਨਸੈ ਪਤ ਖੋਏ, ਗੁਰਮੁਖ ਹੋਵੈ ਬੂਝੈ ਸੋਏ, ਮਹਿ ਗੋ ਮੋਲ ਭਾਰ ਅਫਾਰ ਅਟਲ

0: ਹੋ ਮੈਂ ਜਾਇ ਸ਼ਬਦ ਮਲ ਧੋਵਹਿ ਸ਼ਬਦ ਸੂਝ ਸਮਝ ਸੂਝ ਸਹਿਜ ਕਰ ਹੋਵਹਿ ਬਿਨ ਬੂਝੇ ਸਗਲੀ ਪਤ ਖੋਵਹਿ ਕੌਣ ਮਰੈ ਕੌਣ ਰੋਵੈ ਓਹੀ ਕਰਨ ਕਾਰਨ ਸਭ ਸਹਿ ਸਿਰ ਤੋਹੀ ਰਹਾਉ ਮੂਏ ਕੌ ਰੋਵੈ ਦੁਖ ਕੋਇ ਸੋ ਰੋਵੈ ਜਿਸ ਬੇਦਨ ਹੋਏ ਜਿਸ ਬੀਤੀ ਜਾਣੈ ਪ੍ਰਭ ਸੋਇ ਆਪੇ ਕਰਤਾ ਕਰੇ ਸੋ ਹੋਇ
1: ਦੇ ਨਾਲ ਪਾਠ ਦੁਲਾਵਾਂ
0: ਇੱਥੇ ਕਲਾਮ ਜੀ
1: ਹਾਂਜੀ ਲੜੀਵਾਰ ਵਾਲੇ ਦੇਖਿਓ ਜਿਹੜਾ ਧਿਆਨ ਨਾਲ ਆਪੇ ਕਰਤਾ ਕਰੇ ਸੋ ਹੋਏ ਜਾਂ ਕਰੇ ਸੋ ਹੋਏ ਹਾਂਜੀ ਹਾਂਜੀ ਦੁਲਾਵਾਂ ਹੀ ਹੈ ਜੀ ਇਸੇ ਪੋਥੀਆਂ ਚ ਫਰਕ
0: ਠੀਕ ਹੈ ਇਹ ਇਹ ਪੋਥੀ ਜਿਹੜੀ ਆ ਸ਼੍ਰੋਮਣੀ ਕਮੇਟੀ ਦੀ ਆ ਜਿਹੜੀ ਮੇਰੇ ਕੋਲ ਇਹ ਫਿਰ ਹੋਰ ਵੀ ਕਈਆਂ ਦੇ ਕੋਲ ਜਿਹੜੇ ਹੋਣਗੇ ਇਸ ਰੂਪ ਉਹਨਾਂ ਤੇ ਇੱਕ ਹੀ
1: ਹੋਏਗੀ ਤੁਸੀਂ ਆ ਸਕਦਾ
0: ਇਹਨੂੰ ਤੁਸੀਂ ਕਰ ਲੈਣਾ ਸੀ
2: ਫਿਰ ਕਰੇ ਠੀਕ ਹੈ ਜੀ ਲੜੀਵਾਰ ਤੇ
0: ਆਪੇ ਕਰਤਾ ਕਰੇ ਸੋ ਹੋਏ ਜੀਵਤ ਮਰਣਾ ਤਾਰੇ ਤਰਣਾ ਜੈ ਜਗਦੀਸ਼ ਪਰਮ ਗਤ ਸਰਣਾ ਹੋ ਬਲਿਹਾਰੀ ਸਤਿਗੁਰ ਚਰਣਾ ਗੋਰ ਬੋਹਿਤ ਸ਼ਬਦ ਪੈ ਤਰਣਾ ਨਿਰਭਉ ਆਪ ਨਿਰੰਤਰ ਜੋਤ ਬਿਨ ਨਾਵੈ ਸੂਤਕ ਜਗ ਛੋਤ ਦੁਰਮਤ ਬਿਨ ਸਹਿ ਕਿਆ ਕਹਿ ਰੋਤ ਜਨਮ ਮੂਏ ਬਿਨ ਭਗਤ ਸਰੋਤ ਮੂਏ ਕੋ ਸਚ ਰੋਵਹਿ ਮੀਤ ਤ੍ਰੈ ਗੁਣ ਹੋਵਹਿ ਨੀਤਾ ਨੀਤ ਤ੍ਰੈ ਗੁਣ ਰੋਵਹਿ ਨੀਤਾ ਨੀਤ ਦੁਖ ਸੁਖ ਪਰ ਹਰ ਸਹਿਜ ਸੁਚੀਤ ਤਨ ਮਨ ਸੌ ਭਉ ਕ੍ਰਿਸ਼ਨ ਪ੍ਰੀਤ ਭੀਤਰ ਏਕ ਅਨੇਕ ਅਸੰਖ ਕਰਮ ਧਰਮ ਬਹੁ ਸੰਖ ਅਸੰਖ ਬਿਨ ਭੈ ਭਗਤੀ ਜਨਮ

ਨਾਨਕ ਸੂਤਕ ਜਨਮ ਮਰੀਜੈ ਗੁਰ ਪ੍ਰਸਾਦੀ ਹਰਿ ਰਾਸ ਪੀਜੈ ਰਾਗ ਆਸਾ ਮਹੱਲਾ ਪਹਿਲਾ ਪਵਿਚਾਰੈ ਸੋ ਪਰਖੇ ਹੀਰਾ ਇਕ ਦ੍ਰਿਸ਼ਟ ਤਾਰੇ ਗੁਰ ਪੂਰਾ ਗੁਰ ਮਾਨੈ ਮਨ ਤੇ ਮਨ ਧੀਰਾ ਐਸਾ ਸਾਹੁ ਸਰਾਪੀ ਕਰੈ ਸਾਚੀ ਨਦਰ ਏਕ ਲਿਵ ਤਰੈ ਰਹਾਉ ਪੂੰਜੀ ਨਾਮ ਨਿਰੰਜਨ ਸਾਰ ਨਿਰਮਲ ਸਾਚ ਰੱਤਾ ਪੈਕਾਰ ਸਿਬਦ ਸਹਿਜ ਕਰ ਗੁਰ ਕਰਤਾਰ ਆਸਾ ਮਨਸਾ ਸਬਦ ਜਲਾਏ ਰਾਮ ਨਾਰਾਇਣ ਕਹਿ ਕਹਾਏ ਗੁਰ ਤੇ ਵਾਟ ਮਹਿਲ ਘਰ ਪਾਏ ਕੰਚਨ ਖਾਇਆ ਜੋਤ ਅਨੂਪ ਤ੍ਰਿਭਵਨ ਦੇਵਾ ਸਗਲ ਸਰੂਪ ਮੈਂ ਸੋ ਤਨ ਪੱਲੈ ਸਾਚ ਅਖੂਟ ਪੰਚ ਤੀਨ ਨਵ ਚਾਰ ਸਮਾਵੈ ਧਰਨ ਗਗਨ ਕਲ ਧਾਰ ਰਹਾਵੈ ਬਾਹਰ ਜਾਤੋ ਰਿਟ ਪਰਾਵੈ ਮੂਰਖ ਹੋਇ ਨਾਖੀ ਸੂਜਹੈ ਜਿਹਵਾ ਰਸ ਨਹੀਂ ਕਹਿਆ ਬੂਝਹੈ ਬਿਕਾ ਮਾਤਾ ਜਗ ਸਿਓ ਲੂਝਹੈ।

ਤੈ ਜੋਤਿ ਸੁਭਾਵੈ ਗੁਰਬਿਨ ਪੂਰਾ ਕੋਇ ਨ ਪਾਵੈ ਬਾਲਕ ਬਿਰ ਧਨਾ ਸੁਰਤ ਪਰਾਨ ਭਰ ਜੋਬਨ ਬੂਢੈ ਅਭਿਮਾਨ ਬਿਨ ਨਾਵੇ ਕਿਆ ਲਹਿਸ ਨਿਦਾਨ ਜਿਸ ਕਾ ਆਨ ਧਾਨ ਸਹਿਜ ਨ ਜਾਨਾ ਭਰਮ ਭੁਲਾਨਾ ਫਿਰ ਪਛੁਤਾਨਾ ਗਲ ਫਾਹੀ ਬਵਰਾ ਬਵਰਾਨਾ ਬੂਢਤ ਜਗ ਦੇਖਿਆ ਤੋ ਡਰ ਭਾਗੇ ਸਤਿਗੁਰ ਰਾਖੇ ਸੀ ਵਡ ਭਾਗੇ ਨਾਨਕ ਗੁਰ ਕੀ ਚਰਣੀ ਲਾਗੇ ਆਸਾ ਮਹੱਲਾ ਪਹਿਲਾ ਗਾਵਹਿ ਗੀਤੇ ਚੀਤ ਅਨੀਤੇ ਰਾਗ ਸੁਣਾਏ ਕਹਾਵਹਿ ਬੀਤੇ ਬਿਨ ਨਾਵਹਿ ਮਨ ਝੂਠ ਅਨੀਤੇ।

0: ਨਾਮਾਂ ਨਾਲ
1: ਬੇਨਤੀ
0: ਕਰ ਦੇਵਾਂ, ਇਹ ਜਿਹੜੀ ਪੋਥੀ ਤੋਂ ਪਾਠ ਹੋ ਰਿਹਾ ਹੈ ਇਹਦਾ ਨਾਮ ਹੈ ਸ਼ਬਦਾਰਥ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਹੈ, ਜਿਹੜੀਆਂ ਇਹਦੀਆਂ ਪਹਿਲੀਆਂ ਆਡੀਸ਼ਨਾਂ ਨੇ, ਮੂਲਕ ਆਡੀਸ਼ਨਾਂ ਨੇ, ਉਹਨਾਂ ਵਿੱਚ ਅਤੇ ਦੂਸਰੀਆਂ ਦੇ ਵਿੱਚ ਪਾਠਾਂ ਵਿੱਚ ਅੰਤਰ ਆਏ ਨੇ। ਇਸ ਸੰਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮੀਟਿੰਗ ਵੀ ਹੋਈ ਸੀ, ਦਾਸ ਵੀ ਉੱਥੇ ਹਾਜ਼ਰ ਸੀ। ਉੱਥੇ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ, ਸਿੰਘ ਸਾਹਿਬ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ, ਉਹ ਵੀ ਹਾਜ਼ਰ ਸਨ। ਫਿਰ ਉੱਥੇ ਇਸ ਗੱਲ ਦਾ ਰਾਜ਼ ਖੁੱਲ੍ਹਿਆ ਸੀ ਬਈ ਜਿੰਨੀਆਂ ਵੀ ਬੀੜਾਂ ਛਪਦੀਆਂ ਨੇ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਭਾਗ ਅਤੇ ਸ਼ਬਦਾਰਥ ਪੋਥੀਆਂ ਛਪਦੀਆਂ ਨੇ, ਉਹਨਾਂ ਦੇ ਵਿੱਚ ਹਰ ਐਡੀਸ਼ਨ ਦੇ ਵਿੱਚ ਪਾਠਾਂ ਵਿੱਚ ਫਰਕ ਆਏ ਨੇ। ਕਿਉਂ? ਕੁਝ ਵਿਦਵਾਨ ਉੱਥੇ ਬੈਠ ਕੇ ਵਿਆਕਰਨ ਦੇ ਅਨੁਸਾਰ ਪਾਠਾਂ ਦਾ ਮਿਲਾਨ ਕਰਦੇ ਸਨ। ਇਹ ਜਿਹੜਾ ਫਰਕ ਆਇਆ ਹੈ ਇਹ ਉਹਨਾਂ ਦੀ ਮਿਹਰਬਾਨੀ ਦਾ ਸਦਕਾ ਹੀ ਹੈ। ਇਸ ਵਾਸਤੇ ਆਪਾਂ ਜਿਹੜੇ ਪੁਰਾਤਨ ਭਾਗ ਨੇ, ਸੰਪਰਦਾਇ ਭਾਗ ਹਨ, ਅਤੇ ਉਹਨਾਂ ਤੋਂ ਸੇਧ ਲੈਣੀ ਹੈ। ਅਤੇ ਹੁਣ ਜਿਵੇਂ ਇੱਥੇ ਦੋ ਵਾਰੀ ਲਾਵਾਂ ਅਤੇ ਦੁਲਾਵਾਂ ਦਾ ਫਰਕ ਆ ਗਿਆ ਹੈ, ਉਹਨਾਂ ਦਾ ਉਹਨਾਂ ਦੀ ਸੋਚ ਇੱਕੋ ਹੀ ਹੈ ਬਈ ਤੁਕਾਂਤ ਇੱਕੋ ਜੇ ਆਵੇ। ਪਰ ਗੁਰਬਾਣੀ ਵਿੱਚ ਇਹੋ ਜਿਹਾ ਕੋਈ ਨਿਯਮ ਜਾਂ ਸੰਕੇਤ ਕਿਤੇ ਵੀ ਦਿਖਾਈ ਨਹੀਂ ਦਿੰਦਾ। ਕਈ ਵਾਰੀ ਲਾਂ ਅਤੇ ਕਈ ਵਾਰੀ ਦੁਲਾਵਾਂ ਵੀ ਤੁਕਾਂਤ ਵਿੱਚ ਵਰਤੀਆਂ ਗਈਆਂ ਨੇ। ਇਸ ਲਈ ਆਪਾਂ ਨੂੰ ਜਿਵੇਂ ਪੁਰਾਤਨ ਪਾਗਾਂ ਜਾਂ ਮਹਾਰਾਜ ਦੀਆਂ ਬੀੜਾਂ ਤੋਂ ਪਾਠ ਮਿਲਦੇ ਹਨ ਉਹੀ ਕਰਨੇ ਚਾਹੀਦੇ ਨੇ। ਹਾਂਜੀ।
2: ਆਸਾ ਮਹੱਲਾ ਪਹਿਲਾ।

ਪਰ ਆਪੇ ਬਿਨ ਗੁਰ ਸ਼ਬਦ ਮਨ ਨਹੀਂ ਠਾਉਰਾ। ਸਿਮਰ ਹੋ ਰਾਮ ਨਾਮ ਆਤ ਨਿਰਮਲ, ਅਵਰ ਤਿਆਗ ਹੋ ਹਮੈ ਕੌਰਾ। ਰਹਾਉ ਇਹ ਮਨ ਮੁਗਧ, ਕਹੋ ਕਿਉ ਰਹਿਸੀ, ਬਿਨ ਸਮਝੇ ਜਮ ਕਾ ਦੁਖ ਸਹਿਸੀ। ਆਪੇ ਬਖਸੇ ਸਤਿਗੁਰ ਮਿਲੈ, ਕਾਲ ਕੰਟਕ ਮਾਰੇ ਸੱਚ ਪੀਲੈ।

ਗੁਰਮੁਖ ਰਾਗ ਸਵਾਦ ਅਨ ਤਿਆਗੇ, ਗੁਰਮੁਖ ਇਹ ਮਨ ਭਗਤੀ ਜਾਗੇ, ਅਨਹਦ ਸੁਣ ਮਾਨਿਆ ਸ਼ਬਦ ਵਿਚਾਰੀ, ਆਤਮ ਚੀਨ ਭਏ ਨਿਰੰਕਾਰੀ, ਇਹ ਮਨ ਨਿਰਮਲ ਦਰ ਘਰ ਸੋਈ, ਗੁਰਮੁਖ ਭਗਤ ਭਾਉ ਧੁਨ ਹੋਈ, ਅਹਿਨਸ ਹਰ ਜਸ ਗੁਰ ਪ੍ਰਸਾਦ, ਘਟ ਘਟ ਸੋ ਪ੍ਰਭ ਆਦਿ ਜੁਗਾਦ, ਰਾਮ ਰਸਾਇਣ ਇਹ ਮਨ ਮਾਤਾ, ਸਰਬ ਰਸਾਇਣ ਗੁਰਮੁਖ ਜਾਤਾ, ਭਗਤ ਹੇਤ ਗੁਰ ਚਰਨ ਨਿਵਾਸਾ, ਨਾਨਕ ਹਰ ਜਨ ਕੇ ਦਾਸਨ ਦਾਸਾ।

ಆಪ್ಯರಹಾಯ ಅವರನ್ನ ಔಖದ ತಾಂತನಮಂತ ಹರ ಹರ ಸಿಮರಣ ಕಿಲ್ವಿಕ ಹಂತ ತೂ ಆಪ ಪುಲಾವಹೆ ನಾಮ ವಿಸಾರ ತೂ ಆಪೇ ರಾಖಹ ಕಿರ್ಪಾ ತಾರ ರೋಗ ಪರಮ ಭೇದ ಮನ ದೂಜಾ ಗುರ್ಬಿನ ಪರಮ ಜಪ ಹೈ ಜಪ ದೂಜಾ ಆದ ಪುರಖ ಗುರ ದರ್ಸ ನ ದೇಖ ಹೈ ವಿಣ ಗುರ ಸಬದ ಜನ್ಮ ಕೇ ಲೇಖ ಹೈ ਦੇਖ ਅਚਰਜ ਰਹੇ ਬਿਸਮਾਦ ਘਟ ਘਟ ਸੁਰ ਨਰ ਸਹਿਜ ਸਮਾਧ ਭਰਪੁਰ ਧਾਰ ਰਹੇ ਮਨ ਮਾਹੀ ਤੁਮ ਸਮਸਰ ਅਵਰ ਕੋ ਨਾਹੀ ਜਾ ਕੀ ਭਗਤ ਹੇਤ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਬੰਧਨ ਤੋਰੇ ਸਹਿਜ ਧਿਆਨ ਛੂਟੈ ਗੁਰਮੁਖ ਹਰ ਗੁਰ ਗਿਆਨ ਨਾ ਜਮ ਦੂਤ ਦੂਖ ਤਿਸ ਲਾਗੈ ਜੋ ਜਨ ਰਾਮ ਨਾਮ ਲਿਵ ਜਾਗੈ ਭਗਤ ਵਚਲ ਭਗਤ

ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਨ ਪੱਟੀਆ ਮਾਂਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੈ ਧੂੜ ਮਹਿਲਾ ਅੰਦਰ ਹੋਦੀਆ ਹੁਣ ਬਹਿਣ ਨਾ ਮਿਲਣ ਹਦੂਰ ਮਹਿਲਾ ਅੰਦਰ ਹੋਦੀਆਂ।

ਇੱਕ ਮਿਲ ਮਿਲ ਪੁੱਛੈ ਸੁੱਖ ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵਹਿ ਦੁੱਖ ਜੋ ਤਿਸ ਭਾਵੈ ਸੋ ਥੀਐ ਨਾਨਕ ਕਿਆ ਮਾਨੁੱਖ ਆਸਾ ਮਹੱਲਾ ਪਹਿਲਾ

0: ਚੱਲ ਦੀ ਆਈ ਜੋ ਤਿਸ ਭਾਵੈ ਨਾਨਕਾ ਸਾਈ ਵਡਿਆਈ ਆਸਾ ਮਹੱਲਾ ਪਹਿਲਾ ਚਾਰ
1: ਮੈਂ ਬੇਨਤੀ ਕਰਦੀ ਹਾਂ ਜਿਹੜੇ ਤਿੰਨ ਸ਼ਬਦ ਪਿਛਲੇ ਤਰਤੀਬ ਦੇ ਨਾਲ ਗੁਰੂ ਮਹਾਰਾਜ ਨੇ ਲਿਖੇ ਸਨ ਆਪ ਜੀ ਨੇ ਸਰਵਣ ਕੀਤੇ ਇਹਨਾਂ ਤਿੰਨਾਂ ਸ਼ਬਦਾਂ ਦੇ ਵਿੱਚ ਇੱਕ ਵਿਸ਼ੇਸ਼ ਇਤਿਹਾਸਕ ਘਟਨਾ ਦਾ ਵੇਰਵਾ ਸੰਕਲਿਤ ਕੀਤਾ ਗਿਆ। ਉਹ ਇਤਿਹਾਸਕ ਘਟਨਾ ਕੀ ਸੀ? ਇਤਿਹਾਸਕ ਦ੍ਰਿਸ਼ਟੀਕੋਣ ਤੋਂ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਮਨਾਬਾਦ ਸ਼ਹਿਰ ਵਿੱਚ ਗਏ, ਉਸ ਵੇਲੇ ਪਠਾਣਾ ਦਾ ਰਾਜ ਸੀ। ਉਸ ਸ਼ਹਿਰ 'ਤੇ ਬਾਬਰ ਨੇ ਹਮਲਾ ਕੀਤਾ। ਉਸ ਹਮਲੇ ਦੇ ਦੌਰਾਨ ਜੋ ਕੁਝ ਉੱਥੇ ਨਰ ਸੰਘਾਰ ਹੋਇਆ, ਨਸਲਕੁਸ਼ੀ ਹੋਈ, ਜੋ ਘੱਲੂਘਾਰਾ ਵਾਪਰਿਆ, ਉਹਦਾ ਸਮਾਚਾਰ ਤਰਤੀਬ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਇਹ ਤਿੰਨ ਸ਼ਬਦਾਂ ਦੇ ਵਿੱਚ ਰੂਪਮਾਨ ਕੀਤਾ। ਕਿਉਂ? ਇਹਦੀ ਸ਼ਬਦਾਵਲੀ, ਇਹਦੇ ਅਰਥ ਭਾਵ, ਇਹਦੇ ਸਿਧਾਂਤ, ਇਹਦੇ ਸੰਕੇਤ ਉਸ ਇਤਿਹਾਸਕ ਘਟਨਾ ਵੱਲ ਹੀ ਇਸ਼ਾਰਾ ਕਰਦੇ ਹਨ। ਸਿਰਫ ਸੰਗਤਾਂ ਦੀ ਜਾਣਕਾਰੀ ਹਿੱਤ ਦਾਸ ਨੇ ਬੇਨਤੀ ਕਰਨੀ ਜ਼ਰੂਰੀ ਸਮਝੀ ਸੀ। ਆਓ ਹੁਣ ਆਪਾਂ ਲੜੀਵਾਰ ਫਿਰ ਪਾਠ ਦੇ ਨਾਲ ਜੁੜੀਏ।
0: ਆਸਾ ਮਹੱਲਾ ਪਹਿਲਾ ਚਾਰੇ ਕੁੰਡਾਂ ਢੂਡੀਆਂ ਕੋ ਨੀਮੀ ਮੈਂਡਾ ਜੇ ਤੁਧ ਭਾਵੈ।

ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ਗੁਰ ਕਾ ਸ਼ਬਦ ਨਾ ਚਿਨਹੀ ਤਤ ਸਾਰ ਨਿਰੰਤਰ ਪੰਡਿਤ ਪਾਦੇ ਜੋਇਸੀ ਨਿਤ ਪੜਹਿ ਪੁਰਾਣਾ ਅੰਤਰ ਵਸਤ ਨਾ ਜਾਣਨੀ ਘੱਟ

ਭਏ ਉਦਾਸਾ ਇੱਕ ਬਿੰਦ ਜਤਨ ਕਰ ਰਾਖ ਦੇ ਸੇ ਜਤੀ ਕਹਾਵ ਹੈ ਬਿਨ ਗੁਰ ਸ਼ਬਦ ਨਾ ਛੂਟਹੀ ਭਰਮ ਆਵਹਿ ਜਾਵਹਿ ਇੱਕ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ਨਾਮ ਦਾਨ ਇਸ ਨਾਨ ਦ੍ਰਿੜ ਹਰ ਭਗਤ ਸੋ ਜਾਗੇ ਗੁਰ ਤੇ ਦਰ ਘਰ ਜਾਣੀਐ

ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ ਰਹਾਉ। ਕੂੜਾ ਲਾਲਚ ਛੋਡੀਐ ਤਉ ਸਾਜ ਪਛਾਣੈ ਗੁਰ ਕੈ ਸ਼ਬਦ ਸਮਾਈਐ।

ਮਨਮੁਖ ਸੱਚ ਨਾ ਭੀਜਈ ਕੂੜ ਕੂੜ ਗਡਾਵੈ ਲਾਲਚ ਛੁੱਡ ਹੋ ਅੰਧੇ ਹੋ ਲਾਲਚ ਦੁੱਖ ਭਾਰੀ ਸਾਚਾ ਸਾਹਿਬ ਮਨ ਵਸੈ ਹਉਮੈ ਬਿਖ ਮਾਰੀ ਦੁਬਦਾ ਛੋੜ ਕੁਆਟੜੀ ਮੂਸ ਹੋ ਗਏ ਭਾਈ ਐਹਨਸ ਨਾਮ ਸਲਾਹੀਐ ਸਤਿਗੁਰ ਸਰਣਾਈ ਮਨਮੁਖ ਪੱਥਰ ਸੈਲ ਹੈ ਤ੍ਰਿਗ ਜੀਵਨ ਫੀ

ਕਟੇ ਸੰਸਾਰ ਸੱਚ ਨਾ ਪਾਇਆ ਕਿਆ ਭਵੀਐ ਕਿਆ ਢੂਡੀਐ ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾਉ ਸੱਚ ਮਿਲੈ ਸਚਿਆਰ ਕੂੜ ਨਾ ਪਾਈਐ ਸੱਚੇ ਸਿਉ ਚਿਤ ਲਾਏ ਬਹੁੜ ਨਾ ਆਈਐ ਮੋਇਆ ਕਉ ਕਿਆ ਰੋਬ ਹੋ ਮੋਇਆ ਕਉ ਕਿਆ ਰੋਬ ਹੋ ਰੋਏ ਨਾ ਜਾਣਹੂ ਰੋਬਹੋ ਸੱਚ ਸਲਾਹ ਹੁਕਮ ਪਛਾਣਹੂ ਹੁਕਮੀ ਵਜਹੋ।

0: ਦਰਗਹਿ ਭਾਣੀਐ ਹੁਕਮ ਹੀ ਸਿਰ ਮਾਰ ਬਾਂਦਰ ਬਾਣੀਐ ਲਾਹਾ ਸੱਚ ਨਿਆਉ ਮਨ ਵਸਾਈਐ ਲਿਖਿਆ ਪੱਲੇ ਪਾਏ ਗਰਭ ਵੰਜਾਈਐ ਮਨ ਮੁਖੀਆ ਸਿਰ ਭਾਰ ਵਾਦ ਖਪਾਈਐ ਠੱਗ ਮੁੱਠੀ ਕੂੜਿਆਰ ਬੰਨ ਚਲਾਈਐ ਸਾਹਿਬ ਹਿਰਦੈ ਵਸਾਏ ਨਾ ਪੱਛੋ ਤਾਵਹੀ ਗੁਨਹਾ ਬਖਸਨਹਾਰ ਸਬਦ ਕਮਾਵਹੀ
1: ਮਨਮੁਖੀਆ ਸਿਰ ਮਾਰ ਪਾਠ ਆ ਜੀ ਇੱਥੇ ਦੁਬਾਰੇ ਇੱਥੋਂ ਪਾਠ ਕਰ ਦਿਓ ਮਨਮੁਖੀਆ ਸਿਰ ਮਾਰ ਵਾਦ ਖਪਾਈ
0: ਮਨਮੁਖੀਆ ਸਿਰ ਮਾਰ ਵਾਦ ਖਪਾਈਐ ਠੱਗ ਮੁੱਠੀ ਕੂੜਿਆਰ ਬੰਨ ਚਲਾਈਐ ਸਾਹਿਬ ਹਿਰਦੈ ਵਸਾਏ ਨਾ ਪੱਛੋ ਤਾਵਹੀ ਗੁਨਹਾ ਬਖਸਨਹਾਰ ਸਬਦ ਕਮਾਵਹੀ ਨਾਨਕ ਮੰਗੈ ਸੱਚ ਗੁਰਮੁਖ ਘਾਲੀਐ ਮੈਂ ਤੁਜ ਬਿਨ ਅਵਰ ਨਾ ਕੋਏ ਨਦਰ ਨਿਹਾਲੀਐ ਆਸਾ ਮਹੱਲਾ ਪਹਿਲਾ ਕਿਆ ਜੰਗਲ ਢੂਡੀ ਜਾਏ ਮੈਂ ਘਰ ਬਨ ਹਰਿਆਵਲਾ ਸੱਚ ਟਿਕੈ ਘਰ ਆਏ ਸਬਦ ਉਤ

0: ਇੱਥੇ ਪਾਠ ਆਇਆ ਸੀ ਮੈਂ ਓਲਗੀ ਆ ਓਲਗੀ ਲੱਲੇ ਦੇ ਹੇਠਾਂ ਜਿਹੜਾ ਚਿੰਨ੍ਹ ਲਿਖਿਆ ਹੋਇਆ ਇਸ ਦਾ ਪਾਠ ਜਿਵੇਂ ਇੱਕ ਤਾਂ ਲੱਲਾ ਹੁੰਦਾ ਨਾ ਅਤੇ ਇਹਨੂੰ ਥੋੜ੍ਹਾ ਜਿਹਾ ਭਾਰਾ ਕਰਕੇ ਬੋਲਣਾ ਮੈਂ ਓਲਗੀ ਆ ਓਲਗੀ ਇਹਦਾ ਅਰਥ ਹੈ ਵੀ ਦਾਸਾਂ ਦਾ ਦਾਸ ਬਣ ਕੇ ਰਹਿਣਾ ਅਤੇ ਇਹਦਾ ਉਚਾਰਨ ਵੀ ਲੱਲੇ ਦਾ ਥੋੜ੍ਹਾ ਜਿਹਾ ਭਾਰਾ ਕਰਕੇ ਉਚਾਰਨ ਕਰਨਾ ਓਲਗੀ ਆ ਜਿਹਨੂੰ ਲਾਹੜਾ ਕਹਿੰਦੇ ਨੇ ਓਲਗੀ ਆ ਓਲਗੀ ਪਾਠ ਕਰਨਾ
1: ਮੈਂ ਓਲਗੀ ਆ ਓਲਗੀ ਹਮ ਸ਼ੋਰੂ ਥਾਰੇ
0: ਥੋੜ੍ਹਾ ਭਾਰਾ ਕਰਕੇ ਬੋਲਣਾ ਓਲਗੀ ਆ
1: ਮੈਂ ਓਲਗੀ ਆ
2: ਓਲਗੀ
3: ਨਹੀਂ ਅਜੇ ਵੀ ਫਰਕ ਹੈ
2: ਓਲਗੀ ਆ
3: ਜਿਵੇਂ ਹਲ ਤੇ ਹਲ ਦਾ ਫਰਕ ਹੈ ਹਲ ਤੇ ਫਲ ਦਾ ਫਰਕ ਹੈ ਉਹ ਅੱਜ ਕੱਲ੍ਹ ਅਜੋਕੇ ਵਿਦਵਾਨਾਂ ਨੇ ਪੈਰ ਦੀ ਬਿੰਦੀ ਯਾਦ ਕਰ ਲਈ ਇਹਦੇ ਵਾਸਤੇ ਰਾਲੇ ਦੀ ਆਵਾਜ਼ ਵਾਸਤੇ ਪਰ ਪਹਿਲਾਂ ਪੈਰ ਦੀ ਬਿੰਦੀ ਨਹੀਂ ਸੀ ਤੇ ਇਸ ਕਰਕੇ ਉਹ ਬੋਲਣਾ ਪੈਰ ਦੀ ਬਿੰਦੀ ਵਾਲਾ ਲੱਲਾ ਹੀ ਹੈ ਅੜਾਲਾ ਅੜਾਲੇ ਦੀ ਆਵਾਜ਼ ਹੈ ਧਿਆਨ ਦੇਣਾ ਸਾਰਿਆਂ ਨੇ ਮੈਂ ਓਲਗੀ ਆ ਓਲਗੀ ਹਮ ਸ਼ੋਰ ਉਥਾਰੇ ਅੱਗੇ ਪੜ੍ਹ ਲਓ ਜੀ
1: ਮੈਂ ਓਲਗੀ ਆ ਓਲਗੀ ਹਮ ਸ਼ੋਰ ਉਥਾਰੇ ਜਾਓ ਤੂੰ ਰੱਖ ਹੈ ਤਿਉਂ ਰਹਾ ਮੁੱਖ ਨਾਮ ਹਮਾਰੇ ਰਹਾਓ ਦਰਸ਼ਨ ਕੀ ਪਿਆਸਾ ਘਣੀ ਭਾਣੇ ਮਨ ਭਾਈਐ ਮੇਰੇ ਠਾਕੁਰ ਹਾਥ ਵਡਿਆਈਆ ਭਾਣੇ ਪਤ ਪਾਈਐ ਸਾਚਾ ਦੂਰ ਨਾ ਜਾਣੀਐ ਅੰਤਰ ਹੈ ਸੋਈ ਜਹ ਦੇਖਾ ਤਹ ਰਾਵ ਰਹੇ ਕਿਨ ਕੀਮਤ ਹੋਈ ਆਪ ਕਰੇ ਆਪੇ ਹਰੇ ਵੇਖੈ ਵਡਿਆਈ ਗੁਰਮੁਖ ਹੋਏ ਨਿਹਾਲੀਐ ਇਉਂ ਕੀਮਤ ਪਾਈ ਜੀਵਦਿਆਂ ਲਾਹਾ ਮਿਲੈ ਗੁਰ ਕਾਰ ਕਮਾਵੈ ਪੂਰਬ ਹੋਵੇ ਲਿਖਿਆ ਤਾਂ ਸਤਿਗੁਰ ਪਾਵੈ ਮਨਮੁਖ ਤੋਟਾ ਨਿਤ ਹੈ ਭਰਮ ਹੈ ਭਰਮਾਏ ਮਨਮੁਖ ਅੰਧ ਨਾ ਚੇਤਈ ਕਿਉਂ ਦਰਸ਼ਨ ਪਾਏ ਤਾਂ ਜਗ ਆਇਆ ਜਾਣੀਐ ਸੱਚ ਲਿਵ ਲਾਏ ਗੁਰ ਭੇਟੇ

ਲਿਖਿਆ ਸੇਵਾ ਸੱਚ ਸਾਈ ਤਾ ਕਉ ਵਿਘਨ ਨਾ ਲਾਗਈ ਚਾਲੈ ਹੁਕਮ ਰਜਾਈ ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜਾਨੈ ਖੋਟੇ ਠਾਵਰ ਨਾ ਪਾਏ ਨੀ ਰਲੇ ਜੂਠਾਨੈ ਨਿਤ ਨਿਤ ਖਰਾ ਸੰਭਾਲੀਐ ਸੱਚ ਸੌਦਾ ਪਾਈਐ ਖੋਟੇ ਨਜ਼ਰ ਨਾ ਆਵਨੀ ਲੇ ਅਗਨ ਜਲਾਈਐ ਜਿਨੀ ਆਤਮ ਚੀਨਿਆ ਪਰਮਾਤਮ ਸੋਈ ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨੀ ਚਾਖਿਆ ਸੱਚ ਰਹੇ ਆਗਾਈ ਤਿੰਨਾ ਭਰਮ ਨਾ ਭੇਦ ਹੈ ਹਰ ਰਸਨ ਰਸਾਈ ਹੁਕਮ ਸੰਜੋਗੀ ਆਇਆ ਚੱਲ ਸਦਾ ਰਜਾਈ ਔਗਣਿਆਰੇ ਕਉ ਗੁਣ ਨਾਨਕੈ ਸੱਚ ਮਿਲੈ ਵਡਾਈ ਆਸਾ ਮਹੱਲਾ ਪਹਿਲਾ ਮਨ ਰਾਤਾਉ ਹਰ ਨਾਇ ਸੱਚ ਵਖਾਣਿਆ ਲੋਕਾ ਦਾ ਕਿਆ ਜਾਏ ਜਾ ਤੁਧ ਭਾਣਿਆ ਜਾਉ ਲੱਗ ਜੀਓ ਪ੍ਰਾਣ ਸੱਚ ਧਿਆਈਐ

ਇਹੋ ਮਿਲੈ ਸੱਚ ਵਾਂਡੀਆ ਆਸਾ ਮਹੱਲਾ ਪਹਿਲਾ ਆਵਣ ਜਾਣਾ ਕਿਉਂ ਰਹਿ ਕਿਉਂ ਮੇਲਾ ਹੋਈ ਜਨਮ ਮਰਨ ਕਾ ਦੁੱਖ ਘਣੋ ਨਿਤ ਸਹਸਾ ਦੋਈ ਬਿਨ ਨਾਵੈ ਕਿਆ ਜੀਵਨਾ ਫਿੱਟ ਤ੍ਰਿਗ ਚਤੁਰਾਈ ਸਤਿਗੁਰ ਸਾਧ ਨਾ ਸੇਵਿਆ।

ਕਪਿਰੈ ਇਆਣੀ ਚਾਰੇ ਵੇਦ ਬ੍ਰਹਮੇ ਕਉ ਦੀਏ ਪੜ ਪੜ ਕਰੇ ਵਿਚਾਰੀ ਤਾਕਾ ਹੁਕਮ ਨ ਬੂਝੈ ਬਪੁੜਾ ਨਰਕ ਸੁਰਗ ਅਵਤਾਰੀ ਜੁਗਹਿ ਜੁਗਹਿ ਕੇ ਰਾਜੇ ਕੀਏ ਗਾਵਹਿ ਕਰ ਅਵਤਾਰੀ ਤਿੰਨ ਪੀ ਅੰਤ ਨ ਪਾਇਆ ਤਾਕਾ ਕਿਆ ਕਰ ਆਖ ਵਿਚਾਰੀ।

ਹੋਏ। ਗੁਰ ਸੇਵਾ ਤੇ ਸਭ ਕੁਲ ਉਧਾਰੇ, ਨਿਰਮਲ ਨਾਮ ਰੱਖੈ ਉਰਿ ਧਾਰੇ, ਸਾਚੀ ਸੋਭਾ ਸਾਚ ਦੁਆਰੇ।

0: ਆਈ।
1: ਗੁਰਮੁਖ ਸੂਖ ਉਪਜੈ ਦੁੱਖ ਕਦੇ ਨਾ ਹੋਈ। ਇੱਥੇ ਦੁਲਿੰਕੜ ਨੇ ਜੀ, ਜਾਨੀ ਜੀ ਵਾਲੀ ਪੋਥੀ ਵਿੱਚ ਸ਼ਾਇਦ ਔਂਕੜ ਹੋਵੇ,
2: ਇੱਧਰ ਆਪਣੇ
1: ਪਰ ਇਹ
3: ਸੂਖ ਹੈ
2: ਭਾਈ ਸਰਵਾਲ
0: ਕਿੱਥੇ
2: ਔਂਕੜਾ ਸੁੱਖ ਨੂੰ ਕਿ ਦੁਲਿੰਕੜ।
1: ਗੁਰਮੁਖ ਸੂਖ ਉਪਜੈ,
3: ਗੁਰਮੁਖ ਸੂਖ
0: ਉਪਜੈ, ਹਾਂ ਸੁਖ
3: ਸੁਖ ਹੀ ਹੈ ਜੀ,
2: ਸੁਖ
1: ਪੜਿਆ ਸੁਖ ਗਿਆ।
0: ਗੁਰਮੁਖ ਸੁਖ ਉਪਜੈ ਦੁੱਖ ਕਦੇ ਨਾ ਹੋਈ। ਗੁਰਮੁਖ ਹਮੈ ਮਾਰੀਐ ਮਨ ਨਿਰਮਲ ਹੋਈ। ਸਤਿਗੁਰ ਮਿਲਿਆ ਆਪ ਗਿਆ ਤ੍ਰਿਪਵਨ ਸੋਜੀ ਪਾਈ। ਨਿਰਮਲ ਜੋਤ ਪਸਰ ਰਹੀ ਜੋਤੀ ਜੋਤ ਮਿਲਾਈ। ਪੂਰੈ ਗੁਰ ਸਮਝਾਇਆ ਮਤ ਊਤਮ ਹੋਈ। ਅੰਤਰ ਸੀਤਲ ਸ਼ਾਂਤ ਹੋਈ ਨਾਮੇ ਸੁਖ ਹੋਈ।

ਰਹਾਉ। ਇਸ ਭਗਤੀ ਨੋ ਸੁਰ ਨਰ ਮੁਨ ਜਨ ਲੋਚ ਦੇ, ਬਿਨ ਸਤਿਗੁਰ ਪਾਈ ਨਾ ਜਾਏ। ਪੰਡਿਤ ਪੜ੍ਹਦੇ ਜੋਤ ਕੀ,

ਮੁਖ ਕੀਤਿਆਂ ਬੂਝਨ ਵਿਚਾਰਾ ਭਗਤ ਪੀ ਉਹਨਾਂ ਨੂੰ ਬਖਸ਼ੀਅਨ ਅੰਤਰ ਭੰਡਾਰਾ ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੋਝੀ ਹੋਈ ਓਏ ਭੁਲਾਈ ਕਿਸੈ ਦੀ ਨਾ ਭੁੱਲਣੀ ਸੱਚ ਜਾਣ ਨਸੋਈ

0: ਤੀਜਾ ਸੱਚ ਰਤੀਆ ਸੁਹਾਗਣੀ ਜਿਨ੍ਹਾਂ ਗੁਰ ਕੈ ਸ਼ਬਦ ਸੀ ਗਾਰ ਘਰ ਹੀ ਸੋ ਫਿਰ ਪਾਇਆ ਸੱਚੇ ਸ਼ਬਦ ਵਿਚਾਰ।
1: ਇੱਕ ਬੇਨਤੀ ਸੀ ਇੱਥੇ ਜਿਹੜੀਆਂ ਲੜੀਵਾਰ ਪੋਥੀਆਂ ਨੇ ਉਹਨਾਂ ਵਿੱਚ ਤਾਂ ਤੁਸੀਂ ਧਿਆਨ ਨਾਲ ਵੇਖ ਹੀ ਲੈਣਾ, ਪਰ ਜਿਹੜੀਆਂ ਪਾਤਸ਼ਾਹ ਪੋਥੀਆਂ ਨੇ ਉਹਨਾਂ ਵਿੱਚ ਵੀ ਪਾਠ ਇਹ ਵੱਖਰਾ ਛਪਿਆ ਹੋਇਆ ਹੈ, ਵਿਖ ਲੀ ਪਤੇ ਥੋੜ੍ਹਾ ਵੱਖਰਾ ਕਰਕੇ ਬੋਲਣਾ ਹੈ। ਪਰ ਜਿਹੜੀਆਂ ਰੰਗਦਾਰ ਪੋਥੀਆਂ ਨੇ ਪਹਿਲੀ ਲਾਈਨ ਵਿੱਚ ਤੁਹਾਡੇ ਕੋਲ ਇਹ ਪਾਠ ਇਕੱਠਾ ਛਪਿਆ ਹੋਇਆ ਹੈ, ਵਿਖ ਲੀ ਪਤੇ। ਸੋ ਇਸ ਕਰਕੇ ਇੱਥੇ ਆਪ ਜੀ ਨੇ ਖਾਸ ਕਰਕੇ ਖਿਆਲ ਰੱਖਣਾ ਹੈ, ਇਹ ਪਾਠ ਥੋੜ੍ਹਾ ਜਿਹਾ ਵੱਖਰਾ ਵੱਖਰਾ ਹੋਵੇਗਾ। ਵਿਖ ਲੀਪ ਤੇ ਪਾਠ ਨਹੀਂ ਕਰਨਾ, ਵਿਖ ਲੀ ਪਤੇ ਥੋੜ੍ਹਾ ਜਿਹਾ ਫਰਕ ਪਾ ਕੇ।
2: ਵਿਖਲੀ ਪਤੇ, ਵਿਖਲੀ ਪਤੇ ਸੰਬੰਧ ਕੀ ਜਾਂ ਪਾਠ ਹੁੰਦਾ।

ਪਾਏ। ਜਿਨਕੈ ਮਨ ਸੱਚ ਵਸਿਆ ਸੱਚੀ ਕਾਰ ਕਮਾਏ, ਅਨਦਨ ਸੇਵ ਹੈ ਸਹਿਜ ਸਿਓ ਸੱਚੇ ਮਾਹਿ ਸਮਾਏ। ਦੁਹਾਗਣੀ ਭਰਮ ਭੁਲਾਈਆ ਕੂੜ ਬੋਲ ਬਿਖ ਖਾਹੇ, ਫਿਰ ਨ ਜਾਣਨ ਆਪਣਾ ਸੁਣੀ ਸੇਜ ਦੁੱਖ ਪਾਹੇ। ਸੱਚਾ

0: ਪਾਏ ਮਾਨਸ
1: ਅੰਮ੍ਰਿਤ ਸੱਚਾ
0: ਅੰਮ੍ਰਿਤ ਸੱਚਾ ਵਰਸਦਾ ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾ ਮੁਖ ਪਾਏ ਮਾਨਸ ਦਾ ਹਰਿਆਵਲਾ ਸਹਿਜੇ ਹਰ ਗੁਣ ਗਾਏ ਰਹਾਉ ਮਾਨ

ਜਾਏ ਗੁਰਮੁਖ ਬੀਜੇ ਸੱਚ ਜੰਮੈ ਸੱਚ ਨਾਮ ਵਾਪਾਰ ਜੋ ਇਤ ਲਾਹੈ ਲਾਇਨ ਭਗਤੀ ਦੇ ਭੰਡਾਰ ਜੋ ਇਤ ਲਾਹੈ ਲਾਇਨ ਭਗਤੀ ਦੇ ਭੰਡਾਰ ਗੁਰਮੁਖ ਸਦਾ ਸੁਹਾਗਣੀ ਭੈ ਭਗਤ ਸੀਗਾਰ ਆਨ ਦਿਨ ਰਾਵਹਿ ਪਿਰ ਆਪਣਾ ਸੱਚ ਰੱਖ ਹੈ ਉਰ ਧਾਰ।

0: ਵੇਖ ਹਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ ਰਹਾਉ ਗੁਰਮੁਖ ਆਪ ਪਛਾਣਿਆ ਤਿਨੀ ਇੱਕ ਮਨ ਧਿਆਇਆ ਸਦਾ ਰਵਹਿ ਪਿਰੇ ਆਪਣਾ ਸੱਚੇ ਨਾਮ ਸੁਖ ਪਾਇਆ ਇਹ ਮਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ ਹਰ ਸਰਨਾਈ ਭਜ ਪਾਉ ਪਾਏ ਹੈ ਮੋਖ ਦੁਆਰ ਸ਼ਬਦ ਸੁਣੀਐ ਸ਼ਬਦ ਬੁਝੀਐ
1: ਸਰਨਾਈ ਭਜ ਪਾਉ ਪਾਏ ਮੋਖ ਦੁਆਰ
0: ਹਰ ਸਰਨਾਈ ਭਜ ਪਾਉ ਪਾਏ ਹੈ ਮੋਖ ਦੁਆਰ ਸ਼ਬਦ ਸੁਣੀਐ ਸ਼ਬਦ ਬੁਝੀਐ ਸੱਚ ਰਹਿ ਲਿਵਲਾਇ ਸ਼ਬਦੇ ਹਉਮੈ ਮਾਰੀਐ ਸੱਚੇ ਮਹਿਲ ਸੁਖ ਪਾਏ ਇਸ ਯੁਗ

ਚਾਹੇ ਇੱਕ ਆਪੇ ਬਖਸ਼ ਮਿਲਾਏ ਹਨ ਆਨ ਦਿਨ ਨਾਮੇ ਲਾਏ ਸੱਚ ਕਮਾਵ ਹੈ ਸੱਚ ਰਹ ਹੈ ਸੱਚੇ ਸੱਚ ਸਮਾਹੇ ਬਿਨ ਸ਼ਬਦ ਹੈ ਸੁਣੀ ਬਿਨ ਸ਼ਬਦ ਹੈ ਸੁਣੀਐ ਨਾ ਦੇਖੀਐ ਜਗ ਬੋਲਾ ਅੰਨਾ ਪਰਮਾਏ ਬਿਨ ਨਾਵੈ ਦੁੱਖ ਪਾਏ ਸੀ ਨਾਮ ਮਿਲੈ ਤਿਸੈ ਰਜਾਏ ਜਿਨ ਬਾਣੀ ਸਿਉ ਚਿਤ ਲਾਇਆ ਸੇ ਜਨ ਨਿਰਮਲ ਪਰਵਾਨ ਨਾਨਕ ਨਾਮ ਤਿਨਾ ਕਦੇ ਨਾ ਵਿਸਰੈ ਸੇ ਦਰ ਸੱਚੇ ਜਾਣ ਆਸਾ ਮਹੱਲਾ ਤੀਜਾ ਸਬਦੋ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ ਵਿੱਚੋ ਆਪ ਗਿਆ ਨਾਉ ਮੰਨਿਆ ਸੱਚ ਮਿਲਾਵਾ ਹੋਏ ਹਰ ਹਰ ਨਾਮ ਜਨ ਕੀ ਪਤ ਹੋਏ ਸਫਲ

ਭਗਵਾਨ ਪੂਰਾ ਸਤਿਗੁਰ ਭੇਟਿਆ ਸਫਲ ਜਨਮ ਹਮਾਰਾ ਨਾਮ ਨਵੈ ਨਿਧ ਪਾਇਆ ਭਰੇ ਅਖੁੱਟ ਭੰਡਾਰਾ ਆਵਹਿ ਇਸ ਰਾਸੀ ਕੇ ਵਾਹ ਪਾਰੀਏ ਜਿਨ੍ਹਾਂ ਨਾਮ ਪਿਆਰਾ ਗੁਰਮੁਖ ਹੋਵੈ ਸੋ ਧਨ ਪਾਏ ਗੁਰਮੁਖ ਹੋਵੈ ਸੋ ਧਨ ਪਾਏ ਤਿਨ੍ਹਾਂ ਅੰਤਰ ਸ਼ਬਦ ਵਿਚਾਰਾ ਭਗਤੀ ਸਾਰ ਨਾ ਜਾਣਨੀ ਮਨਮੁਖੀ ਅਹੰਕਾਰੀ ਧੁਰਹੋ ਆਪ ਭਗਤੀ ਸਾਰ ਨਾ ਜਾਣਨੀ ਮਨਮੁਖ ਅਹੰਕਾਰੀ ਭਗਤੀ ਸਾਰ ਨਾ ਜਾਣਨੀ ਮਨਮੁਖ ਅਹੰਕਾਰੀ ਧੁਰਹੋ ਆਪ ਖੁਆਇਨ ਜੂਐ ਬਾਜੀ ਹਾਰੀ ਬਿਨ ਪਿਆਰੈ ਭਗਤ ਨਾ ਹੋਵਈ ਨਾ ਸੁਖ ਹੋਏ ਸਰੀਰ ਪ੍ਰੇਮ ਪਦਾਰਥ ਪਾਈਐ ਗੁਰ ਭਗਤੀ ਮਨ ਧੀਰ ਜਿਸ ਨੂੰ ਭਗਤ ਕਰਾ

ਸਾਰ ਸਦਾ ਸਰਨਾਈ ਤਿਸ ਕੀ ਜੋ ਭਾਵੈ ਤਿਉ ਕਾਰਜ ਸਾਰ ਭਗਤ ਨਿਰਾਲੀ ਅੱਲਾਹ ਦੀ ਭਗਤ ਨਿਰਾਲੀ ਅੱਲਾਹ ਦੀ ਜਾਪੈ ਗੁਰ ਵਿਚਾਰ ਨਾਨਕ ਨਾਮ ਹਿਰਦੈ ਵਸੈ ਭੈ ਭਗਤੀ ਨਾਮ ਸਵਾਰ ਆਸਾ ਮਹੱਲਾ ਤੀਜਾ ਅਨ ਰਸ ਮਹਿ ਭੁਲਾਇਆ ਬਿਨ ਨਾਮੈ ਦੁਖ ਪਾਏ ਸਤਿਗੁਰ ਪੁਰਖ ਨਾ ਭੇਟਿਓ ਜੇ ਸੱਚੀ ਬੂਝ ਬੁਝਾਏ ਇਹ ਮਨ ਮੇਰੇ ਬਾਵਲੇ ਹਰ ਰਸ ਚੱਖ ਸਾਧ ਪਾਏ ਅਨ ਰਸ ਲਾਗਾ ਤੂੰ ਫਿਰਹਿ ਬਿਰਥਾ ਜਨਮ ਗਵਾਏ ਰਹਾਵ ਇਸ ਯੁਗ ਮਹਿ ਗੁਰਮੁਖ ਨਿਰਮਲੇ ਸੱਚ ਨਾਮ ਰਹਿ ਲਿਵਲਾਏ ਬਿਨ ਕਰਮਾ ਕਿਛ ਪਾਈਐ ਨਹੀਂ ਕਿਆ ਕਰ ਕਹਿਆ ਜਾਏ ਆਪ ਪਛਾਣ ਹੈ ਸਬਦ ਮਰਹਿ ਮਨਹੋ ਤਜ ਵਿਕਾਰ ਗੁਰ ਸਰਨਾਈ ਭਜ ਪਏ

0: ਆਪ ਮਿਲਾਇਨ ਸੇ ਮਿਲੇ ਗੁਰ ਸ਼ਬਦ ਵਿਚਾਰ ਨਾਨਕ ਨਾਮ ਸੁਮਾਣੇ ਮੁਖ ਉਜਲੇ ਤਿਤ ਸੱਚੇ ਦਰਬਾਰ।
1: ਇੱਥੇ ਹੁਣ ਆਪਾਂ 5 ਮਿੰਟ ਦੀ ਬ੍ਰੇਕ ਕਰ ਲੈਂਦੇ ਹਾਂ। ਆਪ ਜੀ ਜਲ ਪਾਣੀ ਵਰਤ ਲਓ, ਫਿਰ ਹਾਜ਼ਰ ਹੋ ਜਾਣਾ ਜੀ।

चलो।

ਅੱਜ ਪਹਿਲਾਂ ਸਮਾਂ ਨਹੀਂ ਬਣਿਆ ਆਪ ਜੀ ਦੇ ਸਵਾਲਾਂ ਦਾ ਜਵਾਬ ਦੇਣ ਵਾਸਤੇ, ਸੋ ਦੋ ਚਾਰ ਸੰਗਤ ਦੇ ਸਵਾਲ ਵੀ ਸੀ ਤੇ ਕੁਝ ਸੁਝਾਅ ਵੀ ਸੀ। ਉਹਨਾਂ ਵਿੱਚੋਂ ਇੱਕ ਇਹ ਹੈ ਕਿ ਸੰਗਤਾਂ ਕਈ ਜਦੋਂ ਬ੍ਰੇਕ ਹੁੰਦੀ ਤੇ ਉਦੋਂ ਆਪਣੀਆਂ ਐਨਕਾਂ ਲਾ ਕੇ ਮਹਾਰਾਜ ਜੀ ਦੀ ਪੋਥੀ ਸਾਹਿਬ ਉੱਤੇ ਰੱਖ ਜਾਂਦੀਆਂ। ਸੋ ਇਹ ਬੇਨਤੀ ਆ ਵੀ ਮਹਾਰਾਜ ਜੀ ਦੀਆਂ ਇਹ ਰੇਲਾਂ ਪੋਥੀਆਂ ਇਹ ਸਟੈਂਡ ਨਹੀਂ ਆ, ਵੀ ਕਈ ਵਾਰੀ ਮਨ ਵਿੱਚ ਆਉਂਦਾ ਉੱਚੀ ਜਗ੍ਹਾ ਤੇ ਰੱਖ ਲਈਏ ਚੱਕਣੀਆਂ ਐਨਕਾਂ ਸੌਖੀਆਂ ਹੋਣਗੀਆਂ, ਤੇ ਸਾਡੀਆਂ ਐਨਕਾਂ ਇੰਨੀਆਂ ਪਵਿੱਤਰ ਵੀ ਨਹੀਂ ਵੀ ਜਿਹੜੀਆਂ ਮਹਾਰਾਜ ਜੀ ਦੇ ਪੋਥੀ ਸਾਹਿਬ ਦੇ ਉੱਪਰ ਰੱਖੀਆਂ ਜਾ ਸਕਣ। ਸੋ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਹੈ, ਐਨਕਾਂ ਰੇਲ ਦੇ ਉੱਪਰ ਨਹੀਂ ਰੱਖਣੀਆਂ। ਦੂਜੀ ਗੱਲ, ਗੁਰਬਾਣੀ ਕਰਦਿਆਂ ਫੋਨ ਨਹੀਂ ਵਰਤੀਦਾ ਪਾਠ ਕਰਦਿਆਂ। ਕਈ ਵਾਰੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ, ਵੈਸੇ ਮੈਂ ਵੀ ਟੈਬਲੇਟ ਰੱਖੀ ਹੈ, ਫੋਨ ਰੱਖਿਆ, ਪਰ ਮੈਨੂੰ ਇਹ ਸਾਊਂਡ ਸਿਸਟਮ ਕਰਕੇ ਵਰਤਣੀ ਪੈਂਦੀ, ਤੇ ਪਰ ਮਹਾਰਾਜ ਜੀ ਦੀ ਤਾਬਿਆ ਵਿੱਚ ਬੈਠਿਆਂ ਫੋਨ ਨਹੀਂ ਵਰਤੀਦਾ। ਹੁਣ ਇੰਨੀ ਕਿਤੇ ਸਮਝ ਆਪ ਜੀ ਨੂੰ ਸੁਤੇ ਸਿੱਧੀ ਹੋਏਗੀ ਵੀ ਫੋਨ ਅਸੀਂ ਕਿੱਥੇ ਕਿੱਥੇ ਲੈ ਕੇ ਜਾਂਦੇ ਹਾਂ, ਕਿੱਥੇ ਕਿੱਥੇ ਵਰਤਦੇ ਹਾਂ, ਅੱਜ ਕੱਲ੍ਹ ਦਾ ਮਾਹੌਲ ਕੀ ਆ, ਉਹਦੇ ਮੁਤਾਬਕ ਫੋਨ ਨੂੰ ਹੱਥ ਨਹੀਂ ਲਾਈਦੇ। ਵੈਸੇ ਗੁਰਸਿੱਖ ਇਹ ਬੇਨਤੀ ਕਰਦੇ ਆ ਵੀ ਫੋਨ ਤੋਂ ਪਾਠ ਕਰਨ ਤੋਂ ਵੀ ਥੋੜਾ ਜਿਹਾ ਗੁਰੇਜ਼ ਕਰਨਾ ਚਾਹੀਦਾ ਹੈ, ਪਰ ਜੇ ਕੋਈ ਨਹੀਂ ਸੋਰਸ ਫਿਰ ਫੋਨ ਤੋਂ ਪਾਠ ਕਰ ਲਓ, ਪਰ ਜਾਂ ਫਿਰ ਤੁਹਾਨੂੰ ਪਤਾ ਹੋਵੇ ਵੀ ਫੋਨ ਨੂੰ ਰੱਖਣ ਦਾ ਤਰੀਕਾ ਕੀ ਹੈ। ਉਸੇ ਤਰ੍ਹਾਂ ਹੀ ਅਸੀਂ ਵਾਸ਼ਰੂਮਾਂ ਵਿੱਚ ਲਿਆ ਕੇ ਜਾਂਦੇ ਹਾਂ, ਉਸੇ ਤਰ੍ਹਾਂ ਹੀ ਅਸੀਂ ਪੈਰਾਂ ਵਾਲੇ ਥਾਵਾਂ 'ਤੇ ਜਿੱਥੇ ਮਰਜ਼ੀ ਰੱਖਦੇ ਹਾਂ ਫੋਨਾਂ ਨੂੰ, ਉਵੇਂ ਹੀ ਫਿਰ ਅਸੀਂ ਇਹਨਾਂ ਫੋਨਾਂ ਨੂੰ ਹੱਥ ਲਾਉਂਦੇ ਹਾਂ। ਤੇ ਜੇ ਤੁਸੀਂ ਬਾਹਰੋਂ ਇਹਨਾਂ ਨੂੰ ਸਾਫ਼ ਕਰ ਲਵੋ, ਹੁਣ ਭਾਂਡੇ ਆ ਅਸੀਂ ਜਿਹਨਾਂ ਵਿੱਚ ਛੱਕਦੇ ਹਾਂ, ਜੇ ਉਹਨਾਂ ਨੂੰ ਅੰਦਰੋਂ ਧੋਨੇ ਹੋ ਤੇ ਬਾਹਰੋਂ ਵੀ ਤਾਂ ਧੋਨੇ ਹੋ। ਕਦੇ ਇਹ ਹੋਇਆ ਕਿ ਕੌਲੀ ਨੂੰ ਅੰਦਰੋਂ ਅੰਦਰ ਧੋ ਲਿਆ ਬਾਹਰੋਂ ਧੋਤੀ ਨਹੀਂ? ਸਾਡੇ ਫੋਨਾਂ ਦੇ ਉੱਪਰ ਕਵਰ ਚੜੇ ਹੋਏ ਨੇ, ਬਾਹਰੋਂ ਤੁਸੀਂ ਸਾਫ਼ ਕਰ ਲਿਆ ਤੇ ਵਿੱਚੋਂ ਤੇ ਫਿਰ ਉਦਾਂ ਦਾ ਇਹ ਕੰਮ। ਸੋ ਇਸ ਕਰਕੇ ਬੇਨਤੀ ਹੈ, ਫੋਨਾਂ ਤੋਂ ਪਾਠ ਕਰਨ ਤੋਂ ਪਹਿਲਾਂ ਜਾਂ ਤਾਂ ਉਹਦੀ ਪ੍ਰੋਪਰ ਜਾਣਕਾਰੀ ਲੈ ਲਓ ਵੀ ਕਿਵੇਂ ਰੱਖਣਾ ਚਾਹੀਦਾ, ਉਹਨੂੰ ਸੋਚ ਵਿਚਾਰ ਲਓ, ਜਾਂ ਫਿਰ ਇਹਦੇ ਤੋਂ ਥੋੜਾ ਜਿਹਾ ਗੁਰੇਜ਼ ਕਰੋ। ਦੂਜੀ ਬੇਨਤੀ ਇਹ ਹੈ ਕਿ ਜਦੋਂ ਮਹਾਰਾਜ ਜੀ ਦੀ ਤਾਬਿਆ ਬੈਠੇ ਹੋਈਏ, ਮੈਂ ਅੱਗੇ ਵੀ ਤੁਹਾਨੂੰ ਇੱਕ ਦਿਨ ਬੇਨਤੀ ਕੀਤੀ ਸੀ, ਸਤਿਗੁਰਾਂ ਜੀ ਦਾ ਇੰਨਾ ਅਦਬ ਰੱਖੀਦਾ ਹੈ, ਮਹਾਰਾਜ ਜੀ ਦੇ ਸਰੂਪਾਂ ਦੀਆਂ ਫੋਟੋਆਂ ਨਹੀਂ ਖਿੱਚੀ ਦੀਆਂ ਫੋਨਾਂ ਵਿੱਚ, ਕਦੇ ਸਾਹਮਣੇ ਬਹਿ ਕੇ ਇੱਧਰੋਂ ਲੈ ਲਿਆ ਕੋਈ ਪੋਜ਼, ਕਦੇ ਉੱਧਰੋਂ ਲੈ ਲਿਆ, ਇੱਦਾਂ ਨਹੀਂ ਕਰੀਦਾ। ਜਾਂ ਮਹਾਰਾਜ ਜੀ ਦੇ ਸਰੂਪਾਂ ਤੋਂ ਸਹਿਜ ਪਾਠ ਯਾਦ ਰੱਖਣ ਵਾਸਤੇ ਫੋਟੋਆਂ ਨਹੀਂ ਖਿੱਚੀ ਦੀਆਂ। ਹੁਣ ਕਈ ਗੁਰਮੁਖ ਪਿਆਰੇ ਵੇਖੀ ਦੇ, ਉਹ ਇੱਥੇ ਫੋਨ ਚੱਕ ਕੇ ਕਹਿੰਦੇ ਮੈਂ ਸੰਥਿਆ ਕਰਦਾ, ਬਾਅਦ ਕਰਦਾ ਤੈਨੂੰ ਫੋਨ। ਸੋ ਇਹ ਬੇਨਤੀ ਵੀ ਇਹ ਇੱਦਾਂ ਦਾ ਨਾ, ਕਿਰਪਾ ਕਰਕੇ ਕੰਮ ਕਰਿਆ ਕਰੋ ਫੋਨਾਂ ਤੋਂ। ਹੁਣ ਆਪ ਜੀ ਮਚਿਓਰ ਹੋ ਗਏ ਸੰਥਿਆ ਕਰਦੇ ਕਰਦੇ, 450 ਅੰਗ ਦੇ ਕਰੀਬ ਸੰਥਿਆ ਹੋ ਜਾਣੀ ਅੱਜ। ਸੋ ਇਹਦੇ ਕਰਕੇ ਬੇਨਤੀ ਹੈ ਕਿ ਹੁਣ ਸਾਨੂੰ ਪਤਾ ਹੋਣਾ ਚਾਹੀਦਾ ਵੀ ਮਰਿਆਦਾ ਕੀ ਹੈ। ਹਜ਼ੂਰੀਆਂ ਨੂੰ ਵਰਤੋ, ਪਰ ਹਜ਼ੂਰੀਆਂ ਨੂੰ ਇੰਨਾ ਨਾ ਵਰਤੋ, ਇਹ ਵੀ ਅਕਸਰ ਨੂੰ ਇੱਕ ਕੱਪੜਾ ਹੈ। ਕਈ ਵਾਰੀ ਮੈਂ ਇੱਕ ਦਿਨ ਗੁਰਮੁਖ ਪਿਆਰਿਆਂ ਨੇ ਦੱਸਿਆ ਕਿ ਕੁਝ ਸਿੰਘ ਕਹਿੰਦੇ ਆ ਕਿ ਹਜ਼ੂਰੀਆ ਕਦੇ ਜੂਠਾ ਹੀ ਨਹੀਂ ਹੁੰਦਾ, ਇਹ ਵੀ ਤੇ ਕੱਪੜਾ ਹੈ। ਸਰੀਰ ਦੇ ਦੂਸਰੇ ਕੱਪੜੇ ਸਾਰੇ ਅਸੀਂ ਵਰਤਦੇ ਆ, ਉਹਨਾਂ ਨੂੰ ਧੋਨੇ ਆ, ਇਹ ਵੀ ਤਾਂ ਇੱਕ ਕੱਪੜਾ ਹੈ ਨਾ। ਹਜ਼ੂਰੀਆ ਨੂੰ ਇਸ ਕਰਕੇ ਕਹਿੰਦੇ ਆ ਕਿਉਂਕਿ ਅਸੀਂ ਇਹਨੂੰ ਵਿਸ਼ੇਸ਼ ਕਰਕੇ ਮਹਾਰਾਜ ਜੀ ਦੇ ਅਦਬ ਸਤਿਕਾਰ ਵਾਸਤੇ ਵਰਤਦੇ ਆ। ਹਜ਼ੂਰੀਆ ਗਲ ਵਿੱਚ ਪਾਏ ਦਾ ਮਤਲਬ ਇਹ ਹੁੰਦਾ ਹੈ ਵੀ ਇਹ ਮਹਾਰਾਜ ਜੀ ਦਾ ਦਾਸ ਹੈ, ਇਹਦੀ ਪਹਿਚਾਣ ਹੈ ਕਿ ਮਹਾਰਾਜ ਜੀ ਦਾ ਨੌਕਰ ਹੈ, ਹਜ਼ੂਰੀਏ ਦੀ ਇਹ ਪਹਿਚਾਣ ਹੈ, ਤਾਂ ਹਜ਼ੂਰੀਆ ਕਹਿੰਦੇ। ਇਹ ਹਜ਼ੂਰੀ ਤੋਂ ਇਹਦੇ ਨਾਲ ਜੁੜਦਾ ਕਰਕੇ ਮਹਾਰਾਜ ਜੀ ਦੇ ਤਾਂ ਹਜ਼ੂਰੀਆ ਕਹਿੰਦੇ। ਸੋ ਇਸ ਕਰਕੇ ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਸੀ। ਫਿਰ ਪੋਥੀਆਂ ਤੇ ਹੱਥ ਫੇਰਨ ਵਾਸਤੇ ਵੀ ਬੇਨਤੀ ਆਈ ਸੀ,

0: ਇੱਕ ਕੁਝ ਗੁਰਮੁਖ ਪਿਆਰੇ ਕੀ ਕਰਦੇ ਆ, ਬੱਚਿਆਂ ਵਿੱਚੋਂ ਜ਼ਿਆਦਾ ਇਹ ਕੰਪਲੇਂਟ ਆਈ ਆ ਕਿ ਪੋਥੀ ਸਾਹਿਬ ਦੇ ਅੰਗਾਂ ਨੂੰ ਏਦਾਂ ਅੰਗੂਠੇ ਨਾਲ ਏਦਾਂ ਏਦਾਂ ਅੰਗ ਕਰਕੇ ਵੇਖਦੇ ਅੱਗੇ ਪਿੱਛੇ ਕਰਨ ਵਾਸਤੇ। ਥੋੜੇ ਥੋੜੇ ਅੰਗ ਸਦਾ ਮਹਾਰਾਜ ਜੀ ਦੇ ਸਰੂਪਾਂ ਦੇ ਪੋਥੀ ਸਾਹਿਬਾਨਾਂ ਦੇ, ਥੋੜੇ ਥੋੜੇ ਅੰਗ ਕਰਕੇ ਜੇ ਅੱਗੇ ਜਾਣਾ ਹੋਵੇ ਫਿਰ ਵੀ ਥੋੜੇ ਅੰਗ ਕਰਕੇ ਲੈ ਕੇ ਜਾਈਦਾ। ਇਹ ਨਹੀਂ ਵੀ ਇੰਨੇ ਇੰਨੇ ਅੰਗ ਇਕੱਠੇ ਦੋ ਵਾਰੀਆਂ ਵਿੱਚ ਕਰਕੇ ਤੁਸੀਂ ਆਰੰਭ ਤੇ ਆ ਜਾਓ, ਫਿਰ ਦੋ ਵਾਰੀਆਂ ਵਿੱਚ ਕਰੋ ਮੱਧ ਤੇ ਆ ਜਾਓ, ਫਿਰ ਤੁਸੀਂ ਭੋਗ ਤੇ, ਏਦਾਂ ਨਹੀਂ। ਥੋੜੇ ਥੋੜੇ ਅੰਗ ਤਾਂ ਕਿ ਕੋਈ ਅੰਗ ਮਹਾਰਾਜ ਜੀ ਦਾ ਜ਼ਖਮੀ ਨਾ ਹੋਵੇ। ਸੋ ਜਿਵੇਂ ਕਰਦੇ ਹਾਂ ਅਸੀਂ ਆਮ ਕਰਕੇ ਏਦਾਂ ਅੰਗੂਠੇ ਨਾਲ ਜਿਵੇਂ ਨੋਟ ਗਿਣੀਦੇ ਆ, ਏਦਾਂ ਨੀ ਮਹਾਰਾਜ ਜੀ ਦੇ ਅੰਗ ਸਾਹਿਬਾਂ ਨੂੰ, ਪੋਥੀ ਸਾਹਿਬਾਂ ਦੇ ਅੰਗ ਸਾਹਿਬਾਂ ਨੂੰ ਏਦਾਂ ਨੀ ਕਰੀਦਾ। ਸੋ ਇਹ ਸੰਗਤ ਦੇ ਕੁਝ ਸੁਝਾਅ ਇਹ ਸੀ, ਜ਼ਰੂਰ ਆਪ ਜੀ ਨੇ ਇਹਦੇ ਵੱਲ ਕਿਰਪਾ ਕਰਕੇ ਖਿਆਲ ਕਰਨਾ। ਇਹ ਕੋਈ ਖੇਡਣ ਵਾਲੀਆਂ ਚੀਜ਼ਾਂ ਨੀ, ਗੁਰਬਾਣੀ ਦੇ ਗੁਟਕਾ ਸਾਹਿਬ ਜਾਂ ਪੋਥੀਆਂ, ਇਹਨਾਂ ਦਾ ਜ਼ਰੂਰ ਆਪ ਦੀ ਕਿਰਪਾ ਕਰਕੇ ਖਿਆਲ ਰੱਖੋ। ਇੱਕ ਹੋਰ ਮੁਸੀਬਤ ਹੈ ਕਿ ਕੁਝ ਬੀਬੀਆਂ ਕਹਿੰਦੀਆਂ ਨੇ ਇਹ ਸਾਡੀ ਜਗ੍ਹਾ ਪੱਕੀ ਹੈ, ਇਹਦੇ ਤੇ ਹੋਰ ਨੀ ਕਿਸੇ ਨੂੰ ਬਹਿਣ ਦੇਣਾ, ਇੱਕ ਦੂਜੇ ਨੂੰ ਉਠਾ ਦਿੰਦੇ ਨੇ। ਸੋ ਇਸ ਕਰਕੇ ਬੇਨਤੀ ਇਹ ਹੈ, ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਸਾਰੀਆਂ ਪੋਥੀਆਂ ਇੱਕੋ ਜਿਹੀਆਂ ਨੇ, ਸਾਰੀ ਜਗ੍ਹਾ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇੱਕੋ ਜਿਹੀ ਹੈ, ਏਦਾਂ ਨਾ ਕਰਿਆ ਕਰੋ ਕਿ ਮੇਰੀ ਜਗ੍ਹਾ ਇਹ ਪੱਕੀ, ਮੈਂ ਇੱਥੇ ਬਹਿਣਾ।
1: ਸਾਧ ਸੰਗਤ ਸੱਚਖੰਡ ਹੈ ਤੇ ਸੱਚਖੰਡ ਦੀ ਸੀਟ ਤੇ ਕਬਜ਼ਾ ਕਰਦੇ ਨੇ।
0: ਸੋ ਇਹ ਛੋਟੀਆਂ ਗੱਲਾਂ ਨੇ, ਕੋਈ ਇਹ ਵਿਚਾਰਨ ਯੋਗ ਗੱਲਾਂ ਨੀ। ਸੋ ਕੱਲ ਜਦੋਂ ਇਹ ਸਾਰੇ ਸੁਝਾਅ ਆਏ ਤੇ ਹੈਰਾਨੀ ਵੀ ਹੋਈ ਵੀ ਏਦਾਂ ਵੀ ਸੰਗਤਾਂ ਕਰਦੀਆਂ ਨੇ, ਕਈ ਵਾਰੀ ਸਾਨੂੰ ਨਹੀਂ ਪਤਾ ਲੱਗਦਾ ਕਿਉਂਕਿ ਅਸੀਂ ਇਧਰ ਪਾਠ ਵੱਲ ਧਿਆਨ ਦਿੰਦੇ ਜ਼ਿਆਦਾ। ਸੋ ਇਹ ਜ਼ਰੂਰੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਬਹਿ ਜਾਓ। ਵੀਕਐਂਡ ਤੇ ਸੰਗਤਾਂ ਬਾਹਰ ਹੋਲੀਡੇ ਕਰਨ ਜਾਂਦੀਆਂ ਨੇ ਤਾਂ ਕਰਕੇ ਥੋੜੀ ਜਿਹੀ 10-15 ਦੀ ਗਿਣਤੀ ਘੱਟ ਹੁੰਦੀ, ਵੀਕਡੇ ਵਿੱਚ ਜ਼ਿਆਦਾ ਸੰਗਤ ਹੁੰਦੀ। ਸੋ ਜਿੱਥੇ ਕਿੱਥੇ ਜਗ੍ਹਾ ਮਿਲਦੀ ਉੱਥੇ ਕਿਰਪਾ ਕਰਕੇ ਬਹਿਣ ਦੀ ਕਿਰਪਾਲਤਾ ਕਰਿਆ ਕਰੋ, ਏਦਾਂ ਨਹੀਂ ਕਰਨਾ। ਸੋ ਉਦੋਂ ਬਾਅਦ ਸ਼ਬਦ ਦੇ ਪੈਰ ਵਿੱਚ ਜਿਹੜੇ ਅੰਕ ਲਿਖੇ ਹੁੰਦੇ ਨੇ ਉਹਨਾਂ ਤੋਂ ਕੀ ਭਾਵ ਹੈ, ਬਾਈ ਜੀ ਨੇ ਬੜਾ ਖੋਲ ਕੇ ਵਿਸਥਾਰ ਨਾਲ ਦੋ ਵਾਰੀ ਆਪ ਜੀ ਨੂੰ ਪਹਿਲਾਂ ਦੱਸ ਦਿੱਤਾ ਹੈ। ਮੈਂ ਬਿਲਕੁਲ ਇੱਕੋ ਲਾਈਨ ਵਿੱਚ ਇਹ ਤੁਹਾਨੂੰ ਦੁਬਾਰੇ ਦੁਹਰਾ ਦਿੰਦਾ। ਜਿਹੜੇ ਛੋਟੇ ਛੋਟੇ ਅੰਕ ਲੱਗੇ ਹੁੰਦੇ ਨੇ 1, 2, 5, 15, 13 ਲਿਖਿਆ ਹੁੰਦਾ ਹੈ, ਉਹ ਸ਼ਬਦਾਂ ਦੀ ਗਿਣਤੀ ਦਾ, ਜਾਤੀ ਦੀ ਇੱਕੋ ਜਿਹੀ ਗਿਣਤੀ ਦਾ ਸੂਚਕ ਹੈ ਵੀ ਇਸ ਜਾਤੀ ਦੇ ਇੰਨੇ ਸ਼ਬਦ ਆਏ ਨੇ, ਉਹਨਾਂ ਦਾ ਉਹ ਸੂਚਕ ਹੈ, ਬਸ ਇਹੀ ਇਹਦਾ ਜਵਾਬ ਹੈ। ਸੋ ਇਹ ਸੰਗਤਾਂ ਦੇ ਕੁਝ ਸਵਾਲ ਆਏ ਸੀ। ਇੱਕ ਸਵਾਲ ਥੋੜਾ ਲੰਬਾ ਹੈ, ਬਾਵਨ ਅੱਖਰੀ ਦੀ ਬਾਬਤ। ਸੋ ਉਹ ਸਵਾਲ ਜਿਨ੍ਹਾਂ ਨੇ ਵੀ ਭੇਜਿਆ ਪਹੁੰਚ ਗਿਆ ਸਾਡੇ ਕੋਲ, ਪਰ ਇਹਦੀ ਬਾਬਤ ਬੇਨਤੀ ਕੱਲ ਨੂੰ ਕਰਾਂਗੇ ਕਿਉਂਕਿ ਇਹ ਦੋਨੋਂ ਬਾਵਨ ਅੱਖਰੀਆਂ ਦੇ ਵਿੱਚ ਫਰਕ ਕੀ ਹੈ, ਡਾੜੇ ਅੱਖਰ ਦੇ ਨਾਲ ਇਹ ਥੋੜੀ ਲੰਬੀ ਵਿਚਾਰ ਹੈ। ਕੱਲ ਆਪਾਂ ਆਰੰਭਤਾ ਜਦੋਂ ਕਰਾਂਗੇ ਉਦੋਂ ਇਸ ਸਵਾਲ ਦਾ ਜ਼ਰੂਰ ਜਵਾਬ ਦੇ ਦਿੱਤਾ ਜਾਏਗਾ, ਬਾਕੀ ਸਾਰੇ ਹੋ ਗਏ ਨੇ। ਸੋ ਦੋਨੋਂ ਬਾਵਨ ਅੱਖਰੀਆਂ ਵਿੱਚ ਕੀ ਫਰਕ ਹੈ, ਬਾਵਨ ਅੱਖਰੀ ਕਬੀਰ ਜੀ ਕੀ ਤੇ ਬਾਵਨ ਅੱਖਰੀ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵਾਲੀ, ਉਹ ਆਪ ਜੀ ਨੂੰ ਕੱਲ ਇਹਦਾ ਜਵਾਬ ਦੇ ਦਿੱਤਾ ਜਾਵੇਗਾ। ਸੋ ਆਓ ਹੁਣ ਆਪਾਂ ਅੱਗੇ ਪਾਠ ਪ੍ਰਾਰੰਭ ਕਰਦੇ ਹਾਂ।
1: ਹਾਂਜੀ ਗੁਰਮੁਖ ਪਿਆਰਿਓ, ਜਦੋਂ ਐਨਕ ਦੀ ਗੱਲ ਚੱਲੀ ਨਾ ਮੈਂ ਖੁਦ ਡਰ ਗਿਆ ਵੀ ਐਨਕ ਮੇਰੇ ਵੀ ਲੱਗੀ ਹੋਈ ਹੈ, ਪਰ ਮੈਂ ਇੱਕ ਤਰੀਕਾ ਦੱਸਦਾ ਤੁਹਾਨੂੰ, ਢੰਗ ਦੱਸਦਾ ਤੇ ਮੈਂ ਉਹ ਕਰਦਾ। ਤੇ ਜਦੋਂ ਤੁਸੀਂ ਹੱਥ ਧੋਂਦੇ ਹੋ ਨਾ ਉਸੇ ਵੇਲੇ ਸਾਬਣ ਨਾਲ ਐਨਕ ਜ਼ਰੂਰ ਧੋ ਲਿਆ ਕਰੋ, ਉਸੇ ਤਰ੍ਹਾਂ ਸਵੱਛ ਐਨਕ ਲਿਆ ਕਰੋ ਤੇ ਉਹਦੀ ਵਰਤੋਂ ਸੌਖੀ ਹੋ ਜਾਂਦੀ, ਹੱਥ ਹੱਥ ਫਿਰ ਪਏ ਲੱਗੇ ਜਾਣ। ਪਰ ਫਿਰ ਵੀ ਇਹ ਨਹੀਂ ਵੀ ਹੁਣ ਤੁਸੀਂ ਧੋ ਲਈ ਪੋਥੀ ਤੇ ਰੱਖਣੀ ਹੈ, ਉਹ ਨਹੀਂ, ਪਰ ਸੇਵ ਕੇਵਲ ਸੁੱਚਮ ਸਫਾਈ ਵਾਸਤੇ ਮੈਂ ਇਹ ਬੇਨਤੀ ਕਰੀ ਹੈ। ਸੋ ਇਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ।
0: ਸੋ ਇੱਕ ਵਿਸ਼ੇਸ਼ ਕਰਕੇ ਕੱਲ ਨੂੰ ਵਿਚਾਰ ਚਰਚਾ ਹੋਣੀ ਹੈ, ਇੱਕ ਵਰਕਸ਼ਾਪ ਰੱਖੀ ਗਈ ਹੈ ਸ਼ਬਦ ਗੁਰੂ ਸੇਵਾ ਸੁਸਾਇਟੀ ਵੱਲੋਂ, ਭਾਈ ਗੁਰਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਮੂਹ ਸਾਥੀਆਂ ਵੱਲੋਂ। ਕੱਲ ਨੂੰ ਐਤਵਾਰ ਦੁਪਹਿਰ ਵੇਲੇ 11:30 to 12:45 ਤੱਕ ਇੱਥੇ ਮੇਨ ਹਾਲ ਦੇ ਵਿੱਚ ਉਹਨਾਂ ਨੇ ਵਿਚਾਰਾਂ ਕਰਨੀਆਂ ਨੇ, ਤੇ ਦੋਨੇ ਸਕਰੀਨਾਂ ਨੂੰ ਚਲਾ ਕੇ ਮਹਾਰਾਜ ਜੀ ਦੇ ਅਦਬ ਸਤਿਕਾਰ ਵਾਸਤੇ। ਤੁਸੀਂ ਜਾਣਦੇ ਹੀ ਹੋ ਇੱਥੇ ਆਪਣੇ ਕੈਲਗਰੀ ਵਿੱਚ ਇਹ ਪੂਰੇ ਵਰਲਡ ਦੀ ਦੂਸਰੀ ਲੈਬ ਬਣੀ ਹੈ, ਤੇ ਉਹਦੇ ਵਿੱਚ ਕਾਫੀ ਉਹਨਾਂ ਨੇ ਵੱਡਾ ਪ੍ਰਬੰਧ ਕੀਤਾ ਹੋਇਆ ਗੁਰਮੁਖ ਪਿਆਰਿਆਂ ਨੇ। ਸੋ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ, ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕਰਦਿਆਂ ਹੋਇਆ ਇਹ ਸਾਨੂੰ ਵਿਸ਼ੇਸ਼ ਸਮਾਂ ਦਿੱਤਾ ਹੈ, 11:30 to 12:45 ਸਵਾ ਘੰਟੇ ਵਾਸਤੇ ਕੱਲ ਦੁਪਹਿਰੇ ਉਹਨਾਂ ਨੇ ਵਿਚਾਰਾਂ ਕਰਨੀਆਂ ਨੇ ਸੰਗਤ ਦੇ ਨਾਲ, ਤੇ ਮਹਾਰਾਜ ਜੀ ਦੇ ਸਰੂਪਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਹੁਣ ਅੱਜ ਕੱਲ੍ਹ ਜਿੱਦਾਂ ਜ਼ਖਮੀ ਹੁੰਦੇ ਮਹਾਰਾਜ ਦੇ ਅੰਗ ਜਾਂ ਸੈਲੋ ਟੇਪਾਂ ਲਾ ਦਿੱਤੀਆਂ ਜਾਂਦੀਆਂ, ਏਦਾਂ ਦੀਆਂ ਚੀਜ਼ਾਂ, ਤੇ ਕੁਝ ਪੁਰਾਤਨ ਪੋਥੀਆਂ ਤੇ ਸ਼ਸਤਰ ਉਹਨਾਂ ਨੇ ਕੱਲ ਨੂੰ ਐਗਜੀਬਿਸ਼ਨ ਵੀ ਕਰਨੀ ਹੈ ਬਾਹਰ। ਉਹ ਸਵੇਰੇ 10 ਤੋਂ ਸ਼ਾਮ 6 ਤੱਕ ਦਾ ਪੁਰਾਤਨ ਪੋਥੀਆਂ ਸਭ ਕੁਝ ਉਹਨਾਂ ਨੇ ਉੱਥੇ ਆਪ ਜੀ ਨੂੰ ਦਰਸ਼ਨ ਕਰਾਉਣੇ। ਸੋ ਸਵੇਰੇ 10 ਤੋਂ ਸ਼ਾਮ 6 ਤੱਕ ਇਹ ਸਮਾਂ ਹੋਏਗਾ, ਤੇ ਉਹਨਾਂ ਦਾ ਜਿਹੜਾ ਵਿਚਾਰ ਚਰਚਾ ਦਾ ਸਮਾਂ ਹੈ ਉਹ ਦੁਪਹਿਰੇ 11:30 ਤੋਂ 12:45 ਤੱਕ ਦਾ ਹੋਏਗਾ। ਸੋ ਉਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀਆਂ ਨੇ ਜ਼ਰੂਰ ਜਿਹੜੀਆਂ ਸੰਗਤਾਂ ਆ ਸਕਦੀਆਂ ਹੋਣ ਉਹ ਜ਼ਰੂਰ ਆ ਕੇ ਵੀ ਇੱਥੇ ਲਾਹ ਪ੍ਰਾਪਤ ਕਰਨ, ਅਤੇ ਜਿਹੜੀਆਂ ਸੰਗਤਾਂ ਘਰਾਂ ਵਿੱਚ ਵੇਖਦੀਆਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪ ਜੀ ਉਸ ਸਮੇਂ ਦੇ ਹਿਸਾਬ ਦੇ ਨਾਲ ਆਪ ਜੀਆਂ ਨੇ ਕੱਲ੍ਹ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਅਤੇ ਟੀਵੀ 'ਤੇ ਵੀ ਦੇਖ ਲੈਣਾ। ਇੱਕ ਸਵਾਲ ਦਾ ਮੈਂ ਹੁਣੇ ਨਾਲ ਜਵਾਬ ਦੇ ਦਿੰਦਾ ਕਿਉਂਕਿ ਪੜਤਾਲਾਂ ਦੇ ਬਾਰੇ ਜ਼ਿਕਰ ਹੋਇਆ ਸੀ। ਦਾਸ ਨੇ ਬੇਨਤੀ ਕੀਤੀ ਸੀ ਕਿ 55 ਪੜਤਾਲਾਂ ਨੇ, ਔਨਲਾਈਨ ਕਾਫ਼ੀ ਸੰਗਤਾਂ ਵੇਖਦੀਆਂ ਨੇ ਫਿਰ ਉਹ ਨਾਲ ਦੀ ਨਾਲ ਮੈਸੇਜ ਭੇਜਦੀਆਂ ਨੇ। ਉਹਨਾਂ ਵੱਲੋਂ ਸਵਾਲ ਆਇਆ ਕਿ ਕਿਹੜੇ ਗੁਰੂ ਸਾਹਿਬ ਦੀਆਂ ਕਿੰਨੀਆਂ ਪੜਤਾਲਾਂ ਨੇ, ਕਿੰਨਾਂ ਦੀਆਂ ਕਿੰਨੀਆਂ ਪੜਤਾਲਾਂ ਨੇ। ਤਾਂ ਪੜਤਾਲਾਂ 55 ਦੀਆਂ 55 ਸਿਰਫ ਦੋ ਗੁਰੂ ਸਾਹਿਬਾਨਾਂ ਦੀਆਂ ਨੇ, ਜਿਨ੍ਹਾਂ ਦੇ ਵਿੱਚੋਂ 19 ਪੜਤਾਲਾਂ ਨੇ ਜਿਹੜੀਆਂ ਉਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਨੇ, ਅਤੇ ਜਿਹੜੀਆਂ 19 ਤੋਂ ਬਾਅਦ ਫਿਰ ਬਾਕੀ ਪੜਤਾਲਾਂ ਬਚ ਗਈਆਂ ਲਗਭਗ 38-39 ਦੇ ਕਰੀਬ, ਉਹ ਜਿਹੜੀਆਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀਆਂ ਨੇ। 55 ਕੁੱਲ ਨੇ, 19 ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀਆਂ ਨੇ, ਜਿਹੜੀਆਂ 55 ਦੇ ਵਿੱਚੋਂ ਬਾਕੀ ਬਚ ਗਈਆਂ
2: 36
0: ਬਚ ਗਈਆਂ ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀਆਂ ਨੇ। ਸੋ ਇਹ ਹੁਣ ਨਾਲ ਹੀ ਜਵਾਬ ਕਲੀਅਰ ਹੋ ਗਿਆ, ਨਹੀਂ ਫਿਰ ਕੱਲ ਨੂੰ ਸਮਾਂ ਲੱਗਣਾ ਸੀ। ਆਓ ਹੁਣ ਆਪਾਂ ਪਾਠ ਸੰਥਿਆ ਨਾਲ ਜੁੜੀਏ।
3: ਵਾਹਿਗੁਰੂ ਸਾਹਿਬ ਜੀ ਪਾਸਾ ਮਹੱਲਾ ਪੰਜਵਾਂ ਅਸ਼ਟਪਦੀਆ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਸਤਿਗੁਰ ਕਰ ਦੀਨੀ ਤੁਰ ਕੀ ਛਾਪ ਵੱਖਰ ਨਾਮ ਲਦ ਖੇਪ ਚਲਾ ਵਹੋ ਲੈ ਲਾਹਾ ਗੁਰਮੁਖ ਘਰ ਆਵਹੋ ਸਤਿਗੁਰ ਸਾਹ ਸਿੱਖ ਵਣਜਾਰੇ ਪੂੰਜੀ ਨਾਮ ਲੇਖਾ ਸਾਚ ਸਮਾਰੇ

ਸਤਿਗੁਰ ਪ੍ਰਸਾਦ ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤ ਸਾਧ ਸੰਗ ਹਰਿ ਹਰਿ ਜਪਤ ਨਿਰਮਲ ਸਾਚੀ ਰੀਤ ਰਹਾਉ ਦਰਸ਼ਨ ਕੀ ਪਿਆਸ ਘਣੀ ਚਿਤਵਤ ਅਨਕ ਪ੍ਰਕਾਰ ਕਰਹੁ ਅਨੁਗ੍ਰਹੁ ਪਾਰ ਬ੍ਰਹਮ ਹਰਿ ਕਿਰਪਾ ਧਾਰ ਮੁਰਾਰ ਮਨ ਪਰਦੇਸੀ ਆਇਆ ਮਿਲਿਓ ਸਾਧ ਕਹਿ ਸੰਗ ਜਿਸ ਵੱਖਰ ਕਉ ਚਾਹਤਾ ਸੋ ਪਾਇਓ ਨਾਮਹਿ ਰੰਗ ਜੀਤੇ ਮਾਇਆ ਰੰਗ ਰਸ ਬਿਨਸ ਜਾਹਿ ਖਿਨ ਮਾਹੇ ਭਗਤ ਰਤੇ ਤੇਰੇ ਨਾਮ ਸਿਉ ਸੁਖ ਪੁੰਚ ਹੈ ਸਭ ਠਾਇ ਸਭ ਜਗ ਚਲ ਤਉ ਪੇਖੀਐ ਨਿਹਚਲ ਹਰਿ ਕੋ ਨਾਉ ਕਰ ਮਿਤਰਾਈ ਸਾਧ ਸਿਉ ਨਿਹਚਲ ਪਾਵਹਿ ਠਾਉ

ਪਾਸੇ ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਆਨੰਦ ਕਹੋ ਨਾਨਕ ਸਭ ਦੁੱਖ ਮਿਟੇ ਪ੍ਰਭ ਭੇਟੇ ਪਰਮਾਨੰਦ।

0: ਸਤਿਗੁਰ ਪ੍ਰਸਾਦ।
1: ਇਹ ਜਿਹੜਾ ਇਸ ਸ਼ਬਦ ਤੇ ਸਿਰ ਲੇਖ ਆਇਆ ਹੈ, ਆਸਾ ਮਹੱਲਾ ਪੰਜਵਾਂ, ਬਿਰਹੜੇ ਸ਼ੰਤਾਂ ਦਾ ਨਾਮ ਹੈ। ਬਿਰਹੜੇ ਸ਼ੰਤ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਪਤੀ ਸਤੀ ਦੇ ਵਿਛੋੜੇ ਦੇ ਵਿੱਚ ਗਾਏ ਜਾਂਦੇ ਹਨ, ਜਿਨ੍ਹਾਂ ਗੀਤਾਂ ਦੇ ਅੰਦਰ ਮਨ ਦੇ ਵਿੱਚ ਵੈਰਾਗ ਅਤੇ ਪਿਆਰੇ ਦੇ ਮਿਲਣ ਦੀ ਸਿੱਖ ਹੁੰਦੀ ਹੈ, ਉਹਨੂੰ ਬਿਰਹਾ ਕਿਹਾ ਜਾਂਦਾ। ਬਿਰਹੜੇ ਕੋਈ ਬਿਰਹਣ ਇਸਤਰੀ ਦੇ ਮੁਖੋਂ ਪ੍ਰਭੂ ਪਿਆਰ ਦੇ ਗੀਤ ਨਿਕਲਦੇ ਹਨ, ਉਹਨਾਂ ਨੂੰ ਬਿਰਹੜੇ ਸੰਤ ਕਿਹਾ ਜਾਂਦਾ। ਘਰ ਚੌਥਾ ਸੰਤਾਂ ਕੀ ਜਤ, ਇਹ ਅੱਗੇ ਸਪਸ਼ਟ ਵੀ ਗੁਰੂ ਮਹਾਰਾਜ ਨੇ ਲਿਖ ਦਿੱਤਾ ਹੈ। ਇਹ ਬਿਰਹੜੇ ਜਿਹੜਾ ਸਿਰਲੇਖ ਹੈ, ਇਹ ਸੰਤਾਂ ਦੀ ਜਤ ਦਾ ਅਰਥ ਹੈ ਜਾਤੀ ਹੈ। ਆਪਾਂ ਜਾਤ ਵੀ ਜਾਤੀ ਵੀ ਕਹਿੰਦੇ ਹਾਂ ਅਤੇ ਕਈ ਇਲਾਕਿਆਂ ਵਿੱਚ ਜਾਤ ਨੂੰ ਜੱਤ ਵੀ ਕਹਿੰਦੇ ਨੇ, ਦੋਵੇਂ ਸ਼ਬਦ ਨੇ। ਇੱਧਰ ਇੱਕ ਵਾਰੀ ਦਾਸ ਬਾਂਗਰ ਦੇ ਇਲਾਕੇ ਵਿੱਚ ਗਿਆ ਸੀ, ਉੱਥੇ ਇੱਕ ਪਰਿਵਾਰ ਸੀ, ਕਹਿੰਦੇ ਅਸੀਂ ਹਰੀ ਸਿੰਘ ਨਲੂਏ ਦੀ ਜੱਤ ਵਿੱਚੋਂ ਆਉਂ, ਜੱਤ ਸ਼ਬਦ ਵਰਤਦੇ ਹਾਂ। ਵੱਖੋ ਵੱਖਰੀ ਬੋਲੀ ਦੇ ਇਨਸਾਫ ਦੇ ਨਾਲ ਗੁਰੂ ਮਹਾਰਾਜ ਨੇ ਵੀ ਗੁਰਬਾਣੀ ਵਿੱਚ ਇਹ ਸ਼ਬਦ ਵਰਤੇ ਹਨ। ਇਸ ਲਈ ਬਿਰਹੜੇ ਇਹ ਇੱਕ ਸੰਤਾਂ ਦੀ ਜਤ ਜਾਤੀ ਹੈ, ਇਹ ਗੁਰੂ ਮਹਾਰਾਜ ਨੇ ਆਪ ਹੀ ਇਹਦਾ ਅਰਥ ਕਰ ਦਿੱਤਾ। ਅਤੇ ਬਿਰਹੜੇ ਸੰਤ ਕਿਹੜੇ ਹੁੰਦੇ ਨੇ ਉਹਦੇ ਬਾਰੇ ਵਿਚਾਰ ਉਹ ਵੀ ਸੰਗਤ ਨੇ, ਦਾਸ ਨੇ ਨਿਵੇਦਨ ਕਰ ਦਿੱਤੀ ਹੈ। ਆਓ ਹੁਣ ਆਪਾਂ ਪਾਠ ਦੇ ਨਾਲ ਜੁੜੀਏ।

ਆਦਿ ਪਾਰ ਬ੍ਰਹਮ ਪ੍ਰਭ ਸਿਮਰੀਐ ਪਿਆਰੇ ਦਰਸਨ ਕਉ ਬਲ ਜਾਉ ਜਿਸ ਸਿਮਰਤ ਦੁਖ ਬੀਸ ਰਹਿ ਪਿਆਰੇ ਸੋ ਕਿਉ ਤਜਣਾ ਜਾਇ ਇਹੋ ਤਨ ਵੇਚੀ ਸੰਤ ਪਹਿ ਪਿਆਰੇ ਪ੍ਰੀਤਮ ਦੇ ਮਿਲਾਏ ਸੁਖ ਸੀਗਾਰ ਬਿਖਿਆ ਕੇ ਫੀਕੇ ਤਜ ਛੋਡੇ ਮੇਰੀ ਮਾਏ ਕਾਮ ਕ੍ਰੋਧ ਲੋਭ ਤਜ ਗਏ ਪਿਆਰੇ ਸਤਿਗੁਰ ਚਰਨੀ ਪਾਏ।

ਜਿਸ ਤੂੰ ਮਿਲ ਹੈ ਸੋ ਮਿਲੈ ਪਿਆਰੇ, ਤਿਸ ਕੈ ਲਾਗਉ ਪਾਏ। ਜੋ ਸੁਖ ਦਰਸਨ ਪੇਖ ਤੇ ਪਿਆਰੇ, ਮੁਖ ਤੇ ਕਹਿਣ ਨਾ ਜਾਏ।

0: ਦੇ
1: ਇਹ ਜੋ ਬਾਣੀ ਹੁਣ ਆਰੰਭ ਹੋ ਰਹੀ ਹੈ ਇਹਦਾ ਸਿਰਲੇਖ ਤੁਸੀਂ ਪੜ੍ਹ ਵੀ ਲਿਆ ਹੋਣਾ ਅਤੇ ਸੁਣ ਵੀ ਲਿਆ ਹੈ। ਪੱਟੀ ਇਸ ਬਾਣੀ ਦਾ ਸਿਰਲੇਖ ਹੈ। ਇਹ ਹੈ ਕਿ ਸਤਿਗੁਰੂ ਸਾਹਿਬਾਨ ਦੀ, ਉਹ ਵੀ ਲਿਖਿਆ ਹੈ ਮਹੱਲਾ ਪਹਿਲਾ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰੂ ਬਾਬਾ, ਇਹ ਉਹਨਾਂ ਦੀ ਲਿਖੀ ਹੋਈ ਬਾਣੀ ਹੈ। ਲਿਖੀ ਕਦੋਂ ਅਤੇ ਕਿਵੇਂ? ਜਦੋਂ ਆਪਾਂ ਇਹਨਾਂ ਸਵਾਲਾਂ ਦਾ ਜਵਾਬ ਜਾਣਨਾ ਚਾਹਾਂਗੇ, ਫਿਰ ਸਾਨੂੰ ਜਨਮ ਸਾਖੀ ਇਤਿਹਾਸ ਪੜ੍ਹਨਾ ਪਵੇਗਾ। ਉਹਦੇ ਵਿੱਚ ਲਿਖਿਆ ਹੋਇਆ ਹੈ, ਜਦੋਂ ਗੁਰੂ ਨਾਨਕ ਸਾਹਿਬ ਜੀ ਦੀ 6 ਸਾਲ ਦੀ ਉਮਰ ਹੋਈ ਤਾਂ ਉਸ ਵੇਲੇ ਪਿਤਾ ਬਾਬਾ ਕਲਿਆਣ ਚੰਦ ਜੀ ਨੇ ਆਪਣੇ ਹੋਣਹਾਰ ਸਪੁੱਤਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਇੱਕ ਪਾਠਸ਼ਾਲਾ ਸੀ ਜਿਸ ਦੇ ਵਿੱਚ ਗੋਪਾਲ ਪੰਧ ਬੱਚਿਆਂ ਨੂੰ ਵਿੱਦਿਆ ਪੜ੍ਹਾਉਂਦਾ ਸੀ, ਉਹਦੇ ਪਾਸ ਪੜ੍ਹਨ ਵਾਸਤੇ ਭੇਜੀ ਹੈ। ਅਤੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹਿਲੇ ਦਿਨ ਉਸ ਪਾਠਸ਼ਾਲਾ ਸਕੂਲ ਦੇ ਵਿੱਚ ਪੜ੍ਹਨ ਵਾਸਤੇ ਗਏ, ਉਸ ਪਾਧੇ ਨੇ ਬੜੀ ਰੀਝ ਦੇ ਨਾਲ ਉਹਨਾਂ ਨੂੰ ਪੜ੍ਹਾਇਆ। ਪਰ ਹੈਰਾਨੀ ਦੀ ਗੱਲ ਇਹ ਸੀ, ਪਾਧਾ ਜਿਵੇਂ ਜਿਵੇਂ ਉਹਨਾਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਦਾ ਅਤੇ ਗੁਰੂ ਮਹਾਰਾਜ ਉਹਦੇ ਪੜ੍ਹਾਉਣ ਤੋਂ ਪਹਿਲਾਂ ਹੀ ਉਸੇ ਤਰ੍ਹਾਂ ਉਹ ਅੱਖਰ, ਉਹ ਸਬਕ, ਉਹ ਲੈਸਨ, ਉਹ ਬਾਲ ਉਪਦੇਸ਼, ਕੋਈ ਵੀ ਪੁਸਤਕ ਉਹਨੂੰ ਸ਼ੁੱਧ ਪੜ੍ਹੀ ਜਾਂਦੇ ਨੇ। ਇਸ ਗੱਲ ਨੂੰ ਲੈ ਕੇ ਉਪਾਧਾ ਬਹੁਤ ਹੈਰਾਨ ਹੋਇਆ। ਆਖੀਰ ਉਹ ਕਹਿਣ ਲੱਗਾ, ਤੁਹਾਡੇ ਪਿਤਾ ਜੀ ਨੇ ਪੜ੍ਹਨ ਵਾਸਤੇ ਭੇਜਿਆ, ਤੁਸੀਂ ਪੜ੍ਹਨ ਵਾਸਤੇ ਆਇਓ ਨਾ ਕਿ ਪੜ੍ਹਾਉਣ ਵਾਸਤੇ ਆਇਓ। ਇਹ ਗੱਲ ਸੁਣ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਇਹ ਗੱਲ ਹੈ ਫਿਰ ਸਾਡਾ ਇੱਕ ਸਵਾਲ ਪਹਿਲਾਂ ਇਹਦਾ ਜਵਾਬ ਦਿਓ। ਕੀ ਸਵਾਲ ਹੈ? ਜੇ ਤੁਸੀਂ ਸਾਨੂੰ ਵਿੱਦਿਆ ਪੜ੍ਹਾਉਣੀ ਹੈ ਫਿਰ ਸਾਨੂੰ ਬ੍ਰਹਮ ਵਿੱਦਿਆ ਪੜ੍ਹਾਓ, ਗੁਰਮਤਿ ਦੀ ਵਿੱਦਿਆ ਪੜ੍ਹਾਓ, ਉਹ ਵਿੱਦਿਆ ਪੜ੍ਹਾਓ ਜਿਹੜੀ ਪਰਲੋਕ ਵਿੱਚ ਵੀ ਕੰਮ ਆਵੇ, ਅੱਗੇ ਵੀ ਬੋਲੀ ਅਤੇ ਸਮਝੀ ਜਾਵੇ, ਉਹ ਵਿੱਦਿਆ ਸਾਨੂੰ ਪੜ੍ਹਾਓ। ਪਾਧਾ ਹੈਰਾਨ ਹੋ ਗਿਆ, ਮੂੰਹ ਵਿੱਚ ਉਂਗਲਾਂ ਪਾ ਲਈਆਂ, ਕਹਿਣ ਲੱਗਾ, ਉਹ ਵਿੱਦਿਆ ਬ੍ਰਹਮ ਵਿੱਦਿਆ ਮੇਰੇ ਪਾਸ ਨਹੀਂ ਹੈ, ਮੇਰੇ ਕੋਲ ਦੁਨਿਆਵੀ ਵਿੱਦਿਆ ਹੈ, ਮੈਂ ਤਾਂ ਇਹੀ ਪੜ੍ਹਾ ਸਕਦਾ ਹਾਂ। ਤਾਂ ਉਸ ਵੇਲੇ ਪਾਧਾ ਗੁਰੂ ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ, ਕਹਿਣ ਲੱਗਾ, ਮਹਾਰਾਜ ਜਿਹੜੀ ਮੈਥੋਂ ਭੁੱਲ ਹੋ ਗਈ ਮੈਨੂੰ ਮਾਫ਼ ਕਰ ਦਿਓ, ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਇੱਕ ਨਬੀ ਹੋ, ਵਲੀ ਹੋ, ਅਵਤਾਰ ਹੋ, ਜਾਂ ਰਹਿਬਰ ਹੋ, ਜਾਂ ਰੱਬ ਹੋ, ਜੋ ਮੈਥੋਂ ਗਲਤੀ ਹੋਈ ਮੈਨੂੰ ਮਾਫ਼ ਕਰ ਦਿਓ, ਪਰ ਹੁਣ ਤੁਸੀਂ ਮੈਨੂੰ ਉਪਦੇਸ਼ ਦਿਓ, ਹੁਣ ਮੈਂ ਨਹੀਂ ਪੜ੍ਹਾਉਣਾ, ਤੁਸੀਂ ਮੈਨੂੰ ਪੜ੍ਹਾਓ। ਉਹਨੇ ਗੁਰੂ ਮਹਾਰਾਜ ਨੂੰ ਕਿਹਾ ਸੀ, ਪੱਟੀ ਲਿਖੋ। ਪੱਟੀ ਤੋਂ ਭਾਵ ਉਹ ਲੱਕੜ ਦੀ ਇੱਕ ਤਖਤੀ ਹੁੰਦੀ ਸੀ। ਪੁਰਾਣੇ ਜਿਹੜੇ ਪਾਧੇ, ਟੀਚਰ, ਮਾਸਟਰ, ਅਧਿਆਪਕ ਹੁੰਦੇ ਸਨ, ਉਹਦੇ ਉੱਤੇ ਅੱਖਰ ਲਿਖਦੇ ਸਨ, ਫਿਰ ਉਹ ਬੱਚਿਆਂ ਨੂੰ ਕਹਿੰਦੇ, ਤੁਸੀਂ ਇਹਨਾਂ ਨੂੰ ਪੜ੍ਹੋ ਅਤੇ ਫਿਰ ਇਹਨਾਂ ਨੂੰ ਦੁਬਾਰਾ ਲਿਖੋ। ਇਸ ਢੰਗ ਦੇ ਨਾਲ ਵਿੱਦਿਆ ਪੜ੍ਹਾਉਣ ਦਾ ਤਰੀਕਾ ਹੁੰਦਾ ਸੀ। ਅਤੇ ਫਿਰ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਇਹ ਬਾਣੀ ਉਚਾਰਨ ਕੀਤੀ ਪੱਟੀ। ਇਹਦੇ ਵਿੱਚ ਜਿਹੜੇ ਗੁਰਮੁਖੀ ਦੀ ਵਰਣਮਾਲਾ ਹੈ ਜਿਹਨੂੰ ਆਪਾਂ 35 ਕਹਿੰਦੇ ਹਾਂ, ਉਸ ਸੰਬੰਧ ਵਿੱਚ ਗੁਰੂ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ, ਪਰ ਜਿਹੜੀ ਅੱਖਰਾਂ ਦੀ ਤਰਤੀਬ ਹੈ ਉਹ ਥੋੜ੍ਹੀ ਜਿਹੀ ਅੱਗੇ ਪਿੱਛੇ ਜ਼ਰੂਰ ਹੈ। ਇਸ ਵਾਸਤੇ ਕਈ ਵਿਦਵਾਨ ਕਹਿੰਦੇ ਨੇ ਵੀ ਜਿਹੜੇ ਗੁਰਮੁਖੀ ਅੱਖਰ ਨੇ ਜਾਂ ਇਹ ਗੁਰਮੁਖੀ ਦੀ ਵਰਣਮਾਲਾ ਹੈ ਇਹ ਗੁਰੂ ਅੰਗਦ ਦੇਵ ਮਹਾਰਾਜ ਨੇ ਬਣਾਈ ਸੀ। ਨਹੀਂ, ਆ ਇੱਕ ਪੁਖਤਾ ਪ੍ਰਮਾਣ ਹੈ, ਇਹ ਬਾਣੀ ਇਹ ਗੁਰੂ ਨਾਨਕ ਸਾਹਿਬ ਜੀ ਨੇ ਹੀ ਗੁਰਮੁਖੀ ਦੀ ਵਰਣਮਾਲਾ ਤਿਆਰ ਕੀਤੀ ਅਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਉਹਦੇ ਵਿੱਚ ਜਨਮ ਸਾਖੀ ਲਿਖਵਾਈ ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਲਿਖਵਾਈ, ਉਹਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਸੀ। ਉਹ ਤਾਂ ਅੱਗੇ ਤੋਂ ਅੱਗੇ ਸਾਰੇ ਸਤਿਗੁਰੂ ਸਾਹਿਬਾਨ ਹੀ ਕਰਦੇ ਰਹੇ। ਇਹ ਪੱਟੀ ਬਾਣੀ ਆਈ ਹੈ ਇਸ ਲਈ ਥੋੜ੍ਹੀ ਜਿਹੀ ਵਿਸ਼ੇਸ਼ ਵਿਚਾਰ ਸੰਗਤਾਂ ਦੀ ਜਾਣਕਾਰੀ ਹਿੱਤ ਨਿਵੇਦਨ ਕੀਤੀ ਹੈ। ਆਓ ਹੁਣ ਆਪਾਂ ਬਾਣੀ ਦੇ ਨਾਲ ਜੁੜੀਏ।
0: ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਸੱਸੈ ਸੋ ਇਸ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ ਸੇਵਤ ਰਹੇ ਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਫਲ ਭਇਆ ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ਰਹਾਉ।

ਅੰਧਲਿਆ ਖੱਖੈ ਖੁੰਦਕਾਰ ਸਾਹ ਆਲਮ ਕਰ ਖਰੀਦ ਜਿਨ ਖਰਚ ਦੀਆ ਬੰਧਨ ਜਾ ਕੇ ਸਭ ਜਗ ਬਾਧਿਆ ਅਵਰੀ ਕਾ ਨਹੀਂ ਹੁਕਮ ਪਇਆ।

ਜੈ ਸੁਣਿਆ ਚੱਜੈ ਝੂਰ ਮਰਹੁ ਕਿਆ ਪ੍ਰਾਣੀ ਜੋ ਕਿਛ ਦੇਣਾ ਸੋ ਦੇ ਰਹਿਆ ਦੇ ਦੇ ਵੇਖੈ ਹੁਕਮ ਚਲਾਏ ਜੋ ਜੀਆ ਕਾ ਰਿਜਕ ਪਇਆ ਨਿੰਨੈ ਨਦਰ ਕਰੇ ਜਾ ਦੇਖਾ ਦੂਜਾ ਕੋਈ ਨਾਹੀ ਏਕੋ ਰਵ ਰਹਿਆ ਸਭ ਥਾਈ ਏਕ ਵਸਿਆ ਮਨ ਮਾਹੀ ਟੱਟੈ ਟੰਚ ਕਰਹੁ ਕਿਆ ਪ੍ਰਾਣੀ ਘੜੀ ਕੇ ਮੋਹਤ ਕੇ ਉੱਠ ਚੱਲਣਾ ਜੂਐ ਜਨਮਨ ਹਾਰਹੁ ਆਪਣਾ ਭਾਜ ਪੜਹੁ ਤੁਮ ਹਰ ਸਰਣਾ ਠੱਠੈ ਠਾਡ ਵਰਤੀ ਤਿਨ ਅੰਤਰ ਹਰ ਚਰਣੀ ਜਿਨ ਕਾ ਚਿਤ ਲਾਗਾ ਸੇਈ ਜਨ ਨਿਸਤਰੇ ਤੋ ਪ੍ਰਸਾਦੀ ਸੁਖ ਪਾਇਆ ਡੱਡੈ ਡੰਪ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੋ ਸਭ ਚੱਲਣਾ ਤਿਸੈ ਸਰੀ ਵਹੁਤਾ ਸੁਖ ਪਾਵਹੁ ਸਰਬ ਨਿਰੰਤਰ ਰਵ ਰਹਿਆ

0: ਏਵ ਕਹਿਆ।
1: ਹਾਂਜੀ ਸਤਸੰਗ ਜੀ, ਵਰਨਮਾਲਾ ਦਾ ਇੱਕ ਨੁਕਤਾ ਹੋਰ ਧਿਆਨ ਵਿੱਚ ਆਇਆ, ਇਹ ਵੀ ਬੇਨਤੀ ਕਰ ਦਈਏ। ਜੋ ਵਰਨਮਾਲਾ ਦਾ ਆਖਰੀ ਅੱਖਰ ਹੈ ਨਾ, ਉਹ ੜਾੜਾ ਹੈ, ਤੁਸੀਂ ਜਾਣਦੇ ਵੀ ਹੋ ਲਗਭਗ। ਇੱਥੇ ਵੀ ਆਇਆ ੜਾੜ ਹੈ, ਰਾੜ ਕਰ ਹੈ ਕਿਆ ਪ੍ਰਾਣੀ ਵਾਲੀ ਪੰਕਤੀ ਦੇ ਵਿੱਚ। ਉਸ ਤੋਂ ਬਾਅਦ ਹਾਹਾ ਅਤੇ ਅਹਿੜਾ ਅੱਖਰ ਦੇ ਜੋ ਪੰਕਤੀਆਂ ਨੇ ਉਹ ਆਈਆਂ ਨੇ। ਪਰ ਮੈਂ ਜਿਹੜੀ ਬੇਨਤੀ ਕਰ ਰਿਹਾ ਨਾ, ਜਿਸ ਤਰ੍ਹਾਂ ਅੱਖਰਾਂ ਦੇ ਨਾਮ ਪਹਿਲਾਂ ਦੱਸੇ ਸੀ, ਕੱਕਾ ਦੋ ਕੱਕਿਆਂ ਨਾਲ ਲਿਖਿਆ ਜਾਂਦਾ, ਪੱਪਾ ਦੋ ਪੱਪਿਆਂ ਨਾਲ ਲਿਖਿਆ ਜਾਂਦਾ, ਸੱਸਾ ਦੋ ਸੱਸਿਆਂ ਨਾਲ ਲਿਖਿਆ ਜਾਂਦਾ, ਸੱਸੇ ਤੇ ਅਧਿਕ ਸੱਸੇ ਕੰਨਾ। ਪਰ ਇਹ ਇੱਕ ਵੱਖਰਾਪਣ ਹੈ ਵਰਨਮਾਲਾ ਦਾ ਜੋ ਸਤਿਗੁਰੂ ਜੀ ਨੇ ਬਖਸ਼ਿਆ। ਜਿਹੜੇ ਪਹਿਲੇ ਤਿੰਨ ਅੱਖਰ ਨੇ ਨਾ, ਊੜਾ ਐੜਾ ਈੜੀ, ਇਹਨਾਂ ਦੇ ਵਿੱਚ ਸਭ ਤੋਂ ਅਖੀਰਲਾ ਅੱਖਰ ਅੜਾੜਾ ਬੋਲਦਾ, ਜਾਣੀ ਕਿ ਨਾਮ ਦੇ ਵਿੱਚ ਅੜਾੜਾ ਆਉਂਦਾ। ਕਹਿ ਸਕਦੇ ਹਾਂ ਵੀ ਆਰੰਭਤਾ ਵਿੱਚ ਵੀ ਸਤਿਗੁਰਾਂ ਨੇ ਅੜਾੜੇ ਤੋਂ ਸ਼ੁਰੂ ਕੀਤਾ ਅਤੇ ਸਮਾਪਤੀ 'ਤੇ ਵੀ ਅੜਾੜਾ, ਅਤੇ ਬਾਕੀ ਹੋਰ ਭਾਸ਼ਾਵਾਂ ਬੋਲੀਆਂ ਜਾਂ ਲਿਪੀਆਂ ਨੇ ਜਿਹੜੀਆਂ, ਉਹਨਾਂ ਦੇ ਵਿੱਚ ਅੜਾੜਾ ਅੱਖਰ ਨਹੀਂ ਮਿਲਦਾ। ਸੋ ਇਹ ਵੀ ਸੰਪਟ ਲਾਉਣ ਵਾਂਗ ਇੱਕ ਤਰ੍ਹਾਂ ਦੇ ਨਾਲ ਸਤਿਗੁਰਾਂ ਨੇ ਵਿਸ਼ੇਸ਼ ਲਿਪੀ ਸਾਨੂੰ ਬਖਸ਼ਿਸ਼ ਕੀਤੀ ਹੈ ਜੀ। ਚਲੋ ਜੀ,
0: ਰਾਗ ਆਸਾ ਮਹੱਲਾ ਤੀਜਾ, ਪੱਟੀ ਇੱਕ ਓਹੰਕਾਰ ਸਤਿਗੁਰ ਪ੍ਰਸਾਦ।
2: ਇਹ ਹੁਣ ਜੋ ਬਾਣੀ ਆਰੰਭ ਹੋ ਰਹੀ ਹੈ, ਇਹ ਤੀਜੇ ਪਾਤਸ਼ਾਹ ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਣੇ ਆਵੇ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੀ ਹੈ। ਪਹਿਲੀ ਪੱਟੀ ਗੁਰੂ ਨਾਨਕ ਸਾਹਿਬ ਦੀ ਰਚਨਾ ਸੀ, ਹੁਣ ਇਹ ਦੂਸਰੀ ਪੱਟੀ ਨਾਲ ਹੀ ਲਿਖੀ ਗਈ ਹੈ। ਇਹ ਗੁਰੂ ਅਮਰਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਪਰ ਮੈਂ ਬੇਨਤੀ ਕਰਾਂ, ਜਦੋਂ ਆਪਾਂ ਇਸ ਬਾਣੀ ਨੂੰ ਹੁਣ ਅੱਗੇ ਪੜ੍ਹਨਾ, ਤੁਸੀਂ ਗਉ ਦੇ ਨਾਲ ਗੌਰ ਦੇ ਨਾਲ ਸੁਣਨਾ ਵੀ ਹੈ ਅਤੇ ਵਿਚਾਰਨਾ ਵੀ ਹੈ। ਇਹਦੇ ਵਿੱਚ ਜਿਹੜੇ ਨਾਮ ਆਉਂਦੇ ਨੇ ਨਾ, ਉਹ ਸੰਸਕ੍ਰਿਤ ਭਾਸ਼ਾ ਦੇ ਅੱਖਰਾਂ ਦੇ ਨਾਮ ਆਉਂਦੇ ਨੇ, ਅਤੇ ਵਿੱਚ ਹੀ ਕੁਛ ਜਿਹੜੀ ਗੁਰਮੁਖ ਦੀ ਵਰਨਮਾਲਾ ਪਿੱਛੇ ਤੁਸੀਂ ਪੜ੍ਹੀ ਹੈ, ਸੁਣੀ ਹੈ, ਅਤੇ ਉਸ ਅੱਖਰਾਂ ਦੇ ਹਿਸਾਬ ਦੇ ਨਾਲ ਵੀ ਉਪਦੇਸ਼ ਦਿੱਤਾ ਗਿਆ। ਪਰ ਇਹ ਜਿਹੜੀ ਤੀਜੀ ਪਾਤਸ਼ਾਹ ਦੀ ਬਾਣੀ ਹੈ ਨਾ, ਪੱਟੀ ਲਿਖੀ, ਇੱਕ ਪੁਰਾਣਾ ਤਰੀਕਾ ਹੁੰਦਾ ਸੀ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਪੜ੍ਹਾਉਣ ਦਾ। ਪਹਿਲਾਂ ਤਾਂ ਸਹੀ ਤਰਤੀਬ ਦੇ ਨਾਲ ਵਰਨਮਾਲਾ ਜਾਂ 35 ਅੱਖਰੀ ਪੜ੍ਹਾਈ ਜਾਂਦੀ ਸੀ, ਜਾਂ ਕੋਈ ਵੀ ਵਰਨਮਾਲਾ ਦੀ ਵਰਨਮਾਲਾ ਪੜ੍ਹਾਈ ਜਾਂਦੀ ਸੀ, ਅਤੇ ਫਿਰ ਉਸ ਦੇ ਨਾਲ ਨਾਲ ਭੁਲਾਵੇਂ ਅੱਖਰ ਲਿਖ ਕੇ ਵੀ ਬੱਚਿਆਂ ਨੂੰ ਵੀ ਅੱਖਰਾਂ ਦੀ ਸਹੀ ਪਛਾਣ ਹੋ ਸਕੇ, ਯਾਦ ਰੱਖ ਸਕਣ, ਉਸ ਤਰ੍ਹਾਂ ਵੀ ਪੜ੍ਹਾਇਆ ਜਾਂਦਾ ਸੀ। ਇਹ ਹੁਣ ਜਿਹੜੀ ਬਾਣੀ ਆਈ ਹੈ ਨਾ ਤੀਜੇ ਪਾਤਸ਼ਾਹ ਦੀ, ਇਹ ਤਰਤੀਬ ਦੇ ਨਾਲ ਨਹੀਂ ਇਹ ਵੀ ਲਿਖੀ ਹੋਈ, ਭੁਲਾਵੇਂ ਅੱਖਰਾਂ ਦੇ ਹਿਸਾਬ ਨਾਲ ਲਿਖੀ ਹੋਈ ਹੈ, ਤਾਂ ਕਿ ਵਿਦਿਆਰਥੀ ਆਪਣੇ ਆਪ ਹੀ ਅੱਖਰਾਂ ਦੀ ਪਛਾਣ ਕਰ ਸਕਣ। ਇਸ ਢੰਗ ਦੇ ਨਾਲ ਇਹ ਬਾਣੀ ਉਚਾਰਨ ਕੀਤੀ ਹੈ, ਅਤੇ ਇਸ ਬਾਣੀ ਦੀ ਜਿਹੜੀ ਉਥਾਨਕਾ ਹੈ ਉਹ ਵੀ ਇਹੀ ਹੈ। ਕੋਈ ਪੰਡਿਤ ਜਿਹੜਾ ਬੱਚਿਆਂ ਨੂੰ ਵਰਨਮਾਲਾ, ਸੰਸਕ੍ਰਿਤ ਦੀ ਵਰਨਮਾਲਾ ਪੜ੍ਹਾਉਂਦਾ ਸੀ, ਪਰ ਹੈ ਬੜਾ ਲਾਲਚੀ ਸੀ, ਉਹਦਾ ਸੁਭਾਅ ਸੀ ਜਦੋਂ ਕੋਈ ਵਿਆਹ ਦਾ ਸਮਾਗਮ ਹੁੰਦਾ, ਮੁੰਡੇ ਵਾਲਿਆਂ ਤੋਂ ਵੀ ਦਰਸ਼ਨਾ ਮੰਗਦਾ ਸੀ ਅਤੇ ਬੀਬੀਆਂ ਦੇ ਪਰਿਵਾਰ ਕੋਲੋਂ ਵੀ, ਲੜਕੀ ਵਾਲੇ ਪਰਿਵਾਰ ਤੋਂ ਵੀ ਗੁਰੇਜ਼ ਨਹੀਂ ਸੀ ਕਰਦਾ। ਪੁਰਾਣੇ ਸਮੇਂ ਦਾ ਇੱਕ ਰਿਵਾਜ਼ ਸੀ ਸਾਡੇ ਸਮਾਜ ਦੇ ਵਿੱਚ, ਬਹੁਤੇ ਲੋਕ ਬੇਟੀ ਦਾ ਬੇਟੀ ਦੇ ਘਰ ਦਾ ਅੰਨ ਪਾਣੀ ਨਹੀਂ ਸੀ ਛਕਦੇ ਹੁੰਦੇ, ਪੁਰਾਣਾ ਰਿਵਾਜ ਸੀ, ਹੁਣ ਨਹੀਂ ਹੈ। ਅਤੇ ਪਰ ਉਸ ਬੇਟੀ ਦੇ ਘਰ ਤੋਂ ਦਸ਼ਣਾ ਮੰਗਣੀ, ਮਾਇਆ ਦੀ ਮੰਗ ਕਰਨੀ ਜਾਂ ਕਿਸੇ ਹੋਰ ਕੀਮਤੀ ਵਸਤੂ ਦੀ ਯਾਚਨਾ ਕਰਨੀ, ਇਹ ਇੱਕ ਬਹੁਤ ਵੱਡਾ ਗੁਨਾਹ ਸਮਝਿਆ ਜਾਂਦਾ ਸੀ। ਅਤੇ ਉਸ ਪੰਡਤ ਦੇ ਪ੍ਰਥਾਈ ਗੁਰੂ ਮਹਾਰਾਜ ਨੇ ਇਹ ਬਾਣੀ ਉਚਾਰਨ ਕੀਤੀ ਹੈ। ਬਹੁਤ ਹੀ ਵਿਆਖਿਆ ਨਹੀਂ, ਸਿਰਫ ਸੰਖੇਪ ਮਾਤਰ ਇਸ ਬਾਣੀ ਦੀ ਵਿਚਲੀ ਜਿਹੜੀ ਵਿਚਾਰਧਾਰਾ ਹੈ ਉਹਦੇ ਬਾਰੇ ਬੇਨਤੀ ਕੀਤੀ ਗਈ ਹੈ। ਆਓ ਹੁਣ ਆਪਾਂ ਮੂਲ ਪਾਠ ਦੇ ਨਾਲ ਜੁੜੀਏ।
0: ਰਾਗ ਆਸਾ ਮਹੱਲਾ ਤੀਜਾ ਪੱਟੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ

0: ਸ਼ਬਦ ਆਇਆ ਸਿਧੰਗ ਆਇਆ, ਬਹੁਤ ਸ਼ੁੱਧ ਪਾਠ ਕੀਤਾ ਗਿਆ, ਧਿਆਨ ਨਾਲ ਇਸੇ ਤਰ੍ਹਾਂ ਪਾਠ ਕਰਨਾ। ਸਿਧੰਗ ਆਇਆ ਜੀ,
1: ਸਿਧੰਗ ਆਇਆ ਸਿਮਰਹਿ ਨਾਹੀ ਨੰਨੈ ਨਾ ਦੁੱਧ ਨਾਮ ਲਯਾ, ਛੱਛੈ ਛੀਜਹਿ ਅਹਿਨਸ ਮੂੜੇ, ਕਿਉ ਛੂਟਹਿ ਜਮ ਪਾਕੜਿਆ।

0: ਤੇਰਾ ਜਨਮ ਗਿਆ।
1: ਹਾਂਜੀ, ਇਸ ਪੰਗਤੀ ਵੱਲ ਧਿਆਨ ਦੇਣਾ, ਜਿਹੜੀ ਗੱਲ ਪਹਿਲਾਂ ਦੱਸੀ ਗਈ ਹੈ ਬਾਬਾ ਜੀ ਉਹਨਾਂ ਵੱਲੋਂ, ਬਈ ਉਹ ਪਾਧਾ ਸੀ ਜਿਹੜਾ ਲੜਕੀ ਵਾਲਿਆਂ ਤੋਂ ਵੀ ਦਕਸ਼ਣਾ ਲੈਂਦਾ ਸੀ, ਧਨ ਲੈਂਦਾ ਸੀ, ਇੱਥੇ ਸਤਿਗੁਰਾਂ ਨੇ ਉਸੇ ਨੂੰ ਸਮਝਾਇਆ ਵੀ ਸਾਈ ਪੁੱਤਰੀ ਜਜਮਾਨ ਕੀ, ਜਿਸ ਲੜਕੀ ਦਾ ਵਿਆਹ ਹੈ ਤੇਰੇ ਜਜਮਾਨ ਦੀ ਜਿਹੜੀ ਧੀ ਹੈ ਨਾ, ਸਾ ਤੇਰੀ, ਉਹ ਤੇਰੀ ਵੀ ਤੇ ਧੀ ਹੈ, ਭਾਈਚਾਰੇ ਵਿੱਚ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ, ਏਤ ਧਨ ਖਾਧਾ, ਜੇ ਤੂੰ ਇਹ ਧਨ ਲੈ ਕੇ, ਲੜਕੀ ਵਾਲਾ ਧਨ ਲੈ ਕੇ ਖਾਏਗਾ ਨਾ ਆਪਣੇ ਜੀਵਨ ਵਿੱਚ, ਤੇਰਾ ਜਨਮ ਗਿਆ, ਸਮਝ ਲੈ ਤੇਰਾ ਜਨਮ ਖਤਮ ਬੇਅਰਥ ਗਿਆ ਹੈ ਜੀ।
0: ਮੈਂ ਮਤ

0: ਪਾਇਆ।
1: ਇਹ ਜਿਹੜਾ ਪਿੱਛੇ ਪਾਠ ਆਇਆ ਸੀ, ਚੱਜੇ ਕਦੇ ਨਾ ਚੂਰਿਆ ਮੂਹੜੇ, ਸਤਿਗੁਰ ਕਾ ਉਪਦੇਸ਼ ਸੁਣ ਤੋਂ ਵਿਖਾ ਪੜਿਆ ਗਿਆ ਸੀ, ਪਰ ਇਹ ਪੋਲਾ ਹੀ ਉਚਾਰਨ ਕਰੀਏ ਫਿਰ ਅਰਥ ਸਪਸ਼ਟ ਹੁੰਦਾ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ, ਤੂੰ ਸਤਿਗੁਰੂ ਦਾ ਉਪਦੇਸ਼ ਸੁਣ ਕੇ ਦਿਖਾ ਸਾਨੂੰ। ਵਿਖਾ ਦਾ ਅਰਥ ਹੁੰਦਾ ਦਿਖਾਉਣਾ, ਤੂੰ ਹੋਰ ਜੋ ਕੁਛ ਕਰਦਾ ਅਤੇ ਉਹਦੇ ਨਾਲ ਆਹ ਵੀ ਕੁਛ ਕਰਕੇ ਦਿਖਾ। ਆਪਾਂ ਆਮ ਹੀ ਸ਼ਬਦ ਦੀ ਵਰਤੋਂ ਕਰਦੇ ਹਾਂ ਅਤੇ ਵਿਖਾ ਨਹੀਂ ਕਹਿਣਾ, ਵਿਖਾ ਠੀਕ ਹੈ।
0: ਗੱਗੈ ਗੋਬਿੰਦ ਚਿਤ ਕਰ ਮੂੜੇ, ਗੱਲੀ ਕਿਨੈ ਨਾ ਪਾਇਆ, ਗੁਰ ਕੇ ਚਰਨ ਹਿਰਦੈ ਵਸਾਈ ਮੂੜੇ, ਪਿਛਲੇ ਗੁਨਹਿ ਸਭ ਬਖਸ ਲਿਆ।

0: ਭਗਤ ਨਾ ਹੋਈ।
1: ਬੂਝ ਪਾਠਿਆ ਕਿ ਬੁੱਝ ਜੀ ਕਥਾ ਬੂਝ ਬੂਝ
0: ਬੂਝ
1: ਫਿਰ ਇਹ ਗਿਆਨ ਜੀ ਬੂਝ ਪੜਦੇ ਬੁੱਝ ਪੜਿਆ ਗਿਆ ਜੀ ਹਾਏ ਹਾਏ
0: ਬੂਝ
1: ਬੂਝ ਹੀ ਹੈ ਨਾ ਦੁਲੰਕੜਾ ਨਾਲ ਹਾਂਜੀ ਉਹ ਬੁੱਝ ਪੜਿਆ ਗਿਆ ਦੁਆਰੇ ਪੜਦੇ ਹਾਂ।

0: ਨਾਮ ਤਿਨੀ ਬੂਝ ਲਹਿਆ। ਤੇਰਾ ਅੰਤ ਨਾ ਜਾਈ ਲਖਿਆ, ਅਕਥ ਨਾ ਜਾਈ ਹਰ ਕਥਿਆ। ਨਾਨਕ ਜਿਨ ਕਉ ਸਤਿਗੁਰ ਮਿਲਿਆ, ਤਿਨਕਾ ਲੇਖਾ ਨਿਬੜਿਆ।
1: ਰਾਗ ਆਸਾ ਮਹੱਲਾ ਪਹਿਲਾ, ਛੰਤ ਘਰ ਪਹਿਲਾ,

ਧਨ ਪਿਰ ਨੇਹੋ ਘਣਾ ਰਸ ਪ੍ਰੀਤ ਦਇਆਲਾ ਰਾਮ। ਧਨ ਪ੍ਰਹਿ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ। ਸੇਜਾ ਸੁਹਾਵੀ ਸੰਗ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ।

ਹਰ ਕੈ ਸੁਖ ਵਸੈ ਤਉ ਗੁਣ ਪਛਾਣ ਹੈ ਤਾ ਪ੍ਰਭ ਜਾਣ ਹੈ ਗੁਣ ਹੈ ਵਸ ਅਵਗਣ ਨਸੈ ਤੁਦ ਬਾਜ ਇੱਕ ਤਿਲ ਰਹਿ ਨਾ ਸਾਕਾ ਕਹਿਣ ਸੁਣਨ ਨਾ ਧੀਜੇ ਨਾਨਕਾ ਪ੍ਰਿਓ ਪ੍ਰਿਓ ਕਰ ਪੁਕਾਰੇ ਰਸਨ ਰਸ ਮਨ ਭੀਜੇ ਸਖੀ ਹੋ ਸਹੇਲੜੀ ਹੋ ਮੇਰਾ ਪਿਰ ਵਣਜਾਰਾ ਰਾਮ ਹਰ ਨਾਮੋ ਵਣੰਜੜਿਆ ਹਰ ਨਾਮੋ ਵਣੰਜੜਿਆ ਰਸ ਮੋਲ ਅਪਾਰਾ ਰਾਮ ਮੋਲ ਅਮੋਲੋ ਸੱਚ ਘਰ ਢੋਲੋ ਪ੍ਰਭ ਭਾਵੈ ਤਾਂ ਮੁੰਦ ਭਲੀ

ਸ਼ਬਦ ਸੁਭਾਗੈ ਕਰ ਅੰਮ੍ਰਿਤ ਫਲ ਪਾਵੈ ਬੁੱਧ ਪਾਠ ਨ ਪਾਈਐ ਬਹੁ ਚਤੁਰਾਈਐ ਭਾਏ ਮਿਲੈ ਮਨ ਭਾਣੇ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕ ਆਣੇ ਆਸ

ਸੱਚ ਨਾਮ ਔਰ ਧਾਰੇ ਹਉਮੈ ਲੋਭ ਲਹਿਰ ਲੱਭ ਥਾਕੇ ਪਾਏ ਦੀਨ ਦਇਆਲਾ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ।

ਸੱਚ ਸਾਹਿਬੋ ਆਦਿ ਪੁਰਖ ਅਪਰੰਪਰੋ ਧਾਰੇ ਰਾਮ ਅਗਮ ਅਗੋਚਰ ਅਪਰ ਅਪਾਰਾ ਪਾਰ ਬਹਮ ਪ੍ਰਧਾਨੋ ਆਦਿ ਜੁਗਾਦੀ ਹੈ ਭੀ ਹੋਸੀ ਅਵਰ ਝੂਠਾ ਸਭ ਮਾਨੋ ਕਰਮ ਧਰਮ ਕੀ ਸਾਰ ਨਾ ਜਾਣੈ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਣੈ ਅਹਿਨਸ ਨਾਮ ਧਿਆਈਐ ਮੇਰਾ ਮਨੋ ਮੇਰਾ ਮਨ ਮਾਨਿਆ ਨਾਮ ਸਿਖਾਈ ਰਾਮ ਹਉਮੈ ਮਮਤਾ ਮਾਇਆ ਸੰਗ ਨਾ ਜਾਈ ਰਾਮ ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗ ਨਾ ਸੰਪੈ ਨਾਰੇ ਸਾਇਰ ਕੀ ਪੁੱਤਰੀ ਪਰ ਹਰ ਤਿਆਗੀ ਚਰਨ ਤਲੈ ਵਿਚਾਰੇ ਆਦਿ ਪੁਰਖ ਇਕ ਚਲਤ ਦਿਖਾਇਆ ਜਹ ਦੇਖਾ ਤਹਿ ਸੋਈ ਨਾਨਕ ਹਰ ਕੀ ਭਗਤ ਨਾ ਛੋਡਾਉ ਸਹਿਜੇ ਹੋਏ ਸੋ ਹੋਈ ਨਾਨਕ ਹਰ ਕੀ ਭਗਤ ਨਾ ਛੋਡਾਉ ਸਹਿਜੇ ਹੋਏ ਸੋ ਹੋਈ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸੰਭਾਲੇ ਰਾਮ ਆਪਗਣ ਮੇਟ ਚੱਲੇ ਗੁਣ ਸੰਗਮ ਨਾਲੇ ਰਾਮ ਆਪਗਣ ਪਰ ਹਰ ਕਰਨੀ ਸਾਰੀ ਦਰ ਸੱਚੈ ਸਚਿਆਰੋ ਆਵਣ ਜਾਵਣ ਠਾਕਰ ਹਾਏ ਗੁਰਮੁਖ ਤਤ ਵਿਚਾਰੋ ਸਾਜਨ ਮੀਤ ਸੁਜਾਨ ਸਖਾ ਤੂੰ ਸੱਚ ਮਿਲੈ ਵਡਿਆਈ ਨਾਨਕ ਨਾਮ ਰਤਨ ਪ੍ਰਗਾਸਿਆ ਐਸੀ ਗੁਰਮਤ ਪਾਈ ਸੱਚ ਅੰਜਨੋ ਅੰਜਨ ਸਾਰ ਨਿਰੰਜਨ ਰਾਤਾ ਰਾਮ ਮਨ ਤਨ ਰਵ ਰਹਿਆ ਜਗ ਜੀਵਨੋ ਦਾਤਾ ਰਾਮ ਜਗ ਜੀਵਨ ਦਾਤਾ ਹਰ ਮਨ ਰਾਤਾ ਸਹਿਜ ਮਿਲੈ ਮੇਲ ਆਇਆ ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਹਰ ਕੀ ਭਗਤ ਰਤੇ ਬਹਿਰਾਗੀ ਚੂਕੇ ਮੋਹ ਪਿਆਸਾ ਨਾਨਕ ਹੋਮੈ ਮਾਰ ਪਤੀਨੇ ਵਿਰਲੇ ਦਾਸ ਉਦਾਸਾ ਰਾਗ ਆਸਾ ਮਹੱਲਾ ਪਹਿਲਾ ਚੰਤ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਬਿਸਾਰਨ ਹਾਰ ਸੁਆਮੀ ਕੀਤਾ ਜਾ ਕਾ ਹੋਵੈ ਕੋਟ ਕੋਟ ਅੰਤਰ ਪਾਪਾ ਕੇਰੇ ਏਕ ਘੜੀ ਮਹਿ ਖੋਵੈ ਹੰਸ ਸੇ ਹੰਸਾ ਬੱਗ ਸੇ ਬੱਗਾ ਘੱਟ ਘੱਟ ਕਰੇ ਵਿਚਾਰ ਜੀਉ ਤੂੰ ਸਭਨੀ ਥਾਈ ਜਿੱਥੇ ਹਉ ਜਾਈ ਸਾਚਾ ਸਿਰਜਣਹਾਰ ਜੀਉ ਜਿਨ ਇੱਕ ਮਨ

ਹਰ ਲਾਗੇ ਪਾਵੈ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਔਰ ਧਾਰ ਜੀਓ ਜਿਕ ਜਿਨ ਇੱਕ ਮਨ ਧਿਆਇਆ ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਜਿਨ ਜਗਤ ਉਪਾਇਆ ਧੰਨ।

ਨਰ ਏਕ ਪਛਾਣੈ ਓਹ ਨਾਵ ਨਿਧ ਪਾਵੈ ਗੁਰ ਮਤ ਹਰ ਧਿਆਵੈ ਨਿਤ ਹਰ ਗੁਣ ਆਖ ਵਖਾਣੈ ਅਹਿਨਿਸ ਨਾਮ ਤਿਸੈ ਕਾ ਲੀਜੈ ਹਰ ਉੱਤਮ ਪੁਰਖ ਪ੍ਰਧਾਨ ਜੀਓ ਜਿਨ ਜਗਤ ਉਪਾਇਆ ਧੰਦੈ ਲਾਇਆ ਹਾਉ ਤਿਸੈ ਵਿਟ ਹਉ ਕੁਰਬਾਨ ਜੀਓ ਨਾਮ ਲੈਨ ਸੇ ਸੁਹ ਹੈ ਤਿਨ ਸੁਖ ਫਲ ਹੋਵਹਿ ਮਨ ਹੈ ਸੇ ਜਿਨ ਜਾਹੇ ਜੀਓ ਤਿਨ ਫਲ ਤੋਟ ਨ ਆਵੈ ਜਾਂ ਤਿਸ ਭਾਵੈ ਜੇ ਯੁਗ ਕੀਤੇ ਜਾਹੇ ਜੀਓ ਜੇ ਯੁਗ ਕੀਤੇ ਜਾਹੇ ਸੁਆਮੀ ਤਿਨ

ਲੈਣ ਸੇ ਸੋਹ ਹੈ, ਤਿੰਨ ਸੁਖ ਫਲ ਹੋਵਹਿ। ਮਨ ਹੈ ਸੇ ਜਿਣ ਜਾਹੇ ਜੀਓ, ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦਿ।

ਬਿਨ ਪਰਤਾਪੇ ਓਹ ਜੇਵ ਸਾਇਰ ਦੇ ਲਹਿਰੀ ਬਿਜੁਲ ਜਿਵੈ ਚਮਕੇ ਹਰ ਬਾਜ ਰਾਖਾ ਕੋਏ ਨਾਹੀ ਸੋਏ ਤੁਝੈ ਬਿਸਾਰਿਆ ਸਚ ਕਹਿ ਨਾਨਕ ਚੇਤ ਰੇ ਮਨ ਮਰਹਿ ਹਰਨਾ ਕਾਲਿਆ ਭਵਰਾ ਫੂਲ ਭਵੰਤਿਆ ਦੁਖ ਅਤ ਭਾਰੀ ਰਾਮ ਮੈਂ ਗੁਰ ਪੂਛਿਆ ਆਪਣਾ ਸਾਚਾ ਵਿਚਾਰੀ ਰਾਮ ਵਿਚਾਰ ਸਤਿਗੁਰ ਮੁਝੈ ਪੂਛਿਆ ਵਿਚਾਰ ਸਤਿਗੁਰ ਮੁਝੈ

ਮਛਲੀ ਬਛੁਨੀ ਨੈਣ ਰੁਨੀ ਜਾਲ ਬਦਕ ਪਾਇਆ ਮਛਲੀ ਬਛੁਨੀ ਨੈਣ ਰੁਨੀ ਜਾਲ ਬਦਕ ਪਾਇਆ ਸੰਸਾਰ ਮਾਇਆ ਮੋਹ ਮਿੱਠਾ ਅੰਤ ਭਰਮ ਚੁਕਾਇਆ ਭਗਤ ਕਰ ਚਿੱਤ ਲਾਏ ਹਰ ਸਿਉਂ ਛੋੜ ਮਨਹੋ ਅੰਦੇਸਿਆ ਸੱਚ ਕਹਿ ਨਾਨਕ ਚੇਤਰੇ ਮਨ ਜੀਅੜਿਆ ਪਰਦੇਸੀਆ ਨਦੀਆ ਵਾਹ ਵਿਛੁਨਿਆ ਮੇਲਾ ਸੰਜੋਗੀ ਰਾਮ ਨਦੀਆ ਵਾਹ ਵਿਛੁਨਿਆ ਮੇਲਾ ਸੰਜੋਗੀ ਰਾਮ ਜੁਗ ਜੁਗ ਮੀਠਾ ਵਿਸ ਭਰੇ ਕੋ ਜਾਣੈ ਜੋਗੀ ਰਾਮ ਕੋਈ ਸਹਿਜ ਜਾਣੈ ਹਰ ਪਛਾਣੈ ਸਤਿਗੁਰੂ ਜਿਨ ਚੇਤਿਆ ਬਿਨ ਨਾਮ ਹਰ ਕੇ ਭਰਮ ਭੂਲੇ ਪਚਹਿ ਮੁਗਧ ਅਚੇਤਿਆ ਹਰ ਨਾਮ ਭਗਤ ਨਾ ਹਿਰਦੈ ਸਾਚਾ ਹਰ ਨਾਮ ਭਗਤ ਨਾ ਹਿਰਦੈ ਸਾਚਾ ਸੇ ਅੰਤ ਧਾਹੀ ਰੁਨਿਆ ਸੱਚ ਕਹਿ ਨਾਨਕ ਸ਼ਬਦ ਸਾਚੈ ਮੇਲ ਚੁਰੀ ਵਿਛੁਨਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਛੰਤ ਘਰ ਪਹਿਲਾ ਹਮ ਘਰੇ ਸਾਚਾ ਸੁਹੇਲਾ ਸਾਚੈ ਸ਼ਬਦ ਸੁਹਾਇਆ ਰਾਮ ਧਨ ਪਿਰ ਮੇਲ ਭਇਆ ਪ੍ਰਭ ਆਪ ਮਿਲਾਇਆ ਰਾਮ ਪ੍ਰਭ ਆਪ ਮਿਲਾਇਆ ਸੱਚ ਮਨ ਵਸਾਇਆ ਕਾਮਨ ਸਹਿਜੇ ਮਾਤੀ ਗੁਰ ਸ਼ਬਦ ਸੀ ਗਾਰੀ ਸੱਚ ਸੁਵਾਰੀ ਸਦਾ ਰਾਵੇ ਰੰਗ ਰਾਤੀ ਆਪ ਗਵਾਏ ਹਰ ਵਰ ਪਾਏ ਤਾ ਹਰ ਰਸ ਮਨ ਵਸਾਇਆ ਕਹੋ ਨਾਨਕ ਗੁਰ ਸ਼ਬਦ ਸੁਵਾਰੀ ਸਫਲਿਓ ਜਨਮ ਸੁਭਾਇਆ ਦੂਜੜੈ ਕਾਮਣ ਭਰਮ ਭੁੱਲੀ ਹਰ ਵਰ ਨਾ ਪਾਏ ਰਾਮ ਕਾਮਣ ਗੁਣ ਨਾਹੀ ਬਿਰਥਾ ਜਨਮ ਗਵਾਏ ਰਾਮ ਬਿਰਥਾ ਜਨਮ ਗਵਾਏ ਮਨਮੁਖ ਇਆਣੀ ਔਗੁਣਵੰਤੀ ਝੂਰੇ ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ ਤਾਂ ਪਿਰ ਮਿਲਿਆ ਹਦੂਰੇ ਦੇਖ ਪਿਰ ਵਿਗਸੀ ਅੰਦਰਹੋ ਸਰਸੀ ਸੱਚੈ ਸ਼ਬਦ ਸੁਭਾਏ ਨਾਨਕ ਬਿਣ ਨਾਵੈ ਕਾਮਣ ਭਰਮ ਭੁਲਾਣੀ ਮਿਲ ਪ੍ਰੀਤਮ ਸੁਖ ਪਾਏ ਪਿਰ ਸੰਗ ਕਾਮਣ ਜਾਣਿਆ ਗੁਰ ਮੇਲ ਮਿਲਾਈ ਰਾਮ ਅੰਤਰ ਸ਼ਬਦ ਮਿਲੀ ਸਹਿਜੇ ਤਪਤ ਬੁਝਾਈ ਰਾਮ ਸ਼ਬਦ ਤਪਤ ਬੁਝਾ

ਮਿਲ ਪੀਤਮ ਆਵ ਗਣ ਨਸੇ, ਜਿਤ ਘਰ ਨਾਮ ਹਾਰ ਸਦਾ ਧਿਆਈਐ, ਸੋਹਿਲੜਾ ਜੁਗ ਚਾਰੇ, ਨਾਨਕ ਨਾਮ ਰਤੇ ਸਦਾ ਅਨੰਦ ਹੈ, ਹਰ ਮਿਲਿਆ ਕਾਰਜ ਸਾਰੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਮਹੱਲਾ ਤੀਜਾ, ਛੰਤ ਘਰ ਤੀਜਾ, ਸਾਜਨ ਮੇਰੇ ਪੀਤ ਮਹੋ, ਤੁਮ ਸਹਿ ਕੀ ਭਗਤ ਕਰੇ ਹੋ, ਗੁਰ ਸੇਵਹੁ ਸਦਾ ਆਪਣਾ ਨਾਮ ਪਦਾਰਥ ਲੇ ਹੋ, ਭਗਤ ਕਰਹੋ ਤੁਮ ਸਹਿ ਕੇਰੀ, ਭਗਤ ਕਰਹੋ ਤੁਮ ਸਹਿ ਕੇਰੀ, ਜੋ ਸਹਿ ਪਿਆਰੇ ਭਾਵੇ, ਆਪਣਾ ਭਾਣਾ ਤੁਮ ਕਰਹੋ, ਤਾਂ ਫਿਰ ਸਹਿ ਖੁਸ਼ੀ ਨਾ ਆਵੇ, ਭਗਤ ਭਾਵ ਇਹੋ ਮਾਰਗ ਬਿਖੜਾ, ਗੁਰਦੁਆਰਾ ਕੋ ਪਾਵੇ, ਕਹਿ ਨਾਨਕ ਜਿਸ ਕਰੇ ਕਿਰਪਾ, ਸੋ ਹਰ ਭਗਤੀ ਚਿਤ ਲਾਵੇ, ਮੇਰੇ

0: ਤੂੰ ਛੋੜ ਪਾਖੰਡ ਸੋ ਸਹੋ ਸਭ ਕਿਛ ਜਾਣ ਏ ਜਲ ਥਲ ਮਹੀਲ ਏਕੋ ਸੋਈ ਗੁਰਮੁਖ ਹੁਕਮ ਪਛਾਣ ਏ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵਏ ਇਵ ਕਹਿ ਨਾਨਕ ਸੋ ਬੈਰਾਗੀ ਅਨ ਦਿਨ ਹਰ ਲਿਵ ਲਾਵਏ ਜਹਿ ਜਹਿ ਮਨ ਤੂੰ ਧਾਵਦਾ ਤਹਿ ਤਹਿ ਹਰ ਤੇਰੇ ਨਾਲੇ ਮਨ ਸਿਆਣਪ ਛੋਡੀਐ ਗੁਰ ਕਾ ਸ਼ਬਦ ਸੰਭਾਲੇ ਸਾਥ ਤੇਰੇ ਸੋ ਸਹੋ ਸਦਾ ਹੈ ਇਕ ਖਿਨ ਹਰ ਨਾਮ ਸਾਥ ਤੇਰੇ ਸੋ ਸਹੋ ਸਦਾ ਹੈ ਇਕ ਖਿਨ ਹਰ ਨਾਮ ਸੰਭਾਲ ਹੇ ਸਾਥ ਤੇਰੇ ਸੋ ਸਹੋ ਸਦਾ ਹੈ ਇਕ ਖਿਨ ਹਰ ਨਾਮ ਸੰਭਾਲ ਹੇ ਜਨਮ ਜਨਮ ਕੇ ਤੇਰੇ ਪਾਪ ਕੱਟੇ ਅੰਤ ਪਰਮ ਪਦ ਪਾਵ ਹੇ
1: ਪਾਪ ਕਹਿ ਕੇ ਹੀ ਕਹਿਣਾ
0: ਜਨਮ ਜਨਮ ਕੇ ਤੇਰੇ ਪਾਪ ਕੱਟੇ ਅੰਤ

0: ਗੰਢ ਲਾਗੈ ਗੁਰ ਮੁਖ ਸਦਾ ਸੰਭਾਲੇ। ਇਉਂ ਕਹੈ ਨਾਨਕ ਜਹੈ ਮਨ ਤੂੰ ਧਾਵਦਾ ਤਹੈ ਹਰ ਤੇਰੈ ਸਦਾ ਨਾਲੇ। ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਘਰ ਵਸਿਆ ਆਏ। ਨਾਮ ਵਿਹਾਜੇ ਨਾਮ ਲਏ ਨਾਮ ਰਹੇ ਸਮਾਏ। ਧਾਵਤ ਥੰਮਿਆ ਸਤਿਗੁਰ ਮਿਲਿਆ ਦਸਵਾ ਦੁਆਰ ਪਾਇਆ। ਤਿੱਥੈ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ ਜਿਤ ਸ਼ਬਦ ਜਗਤ ਥੰਮ ਰਹਾਇਆ। ਤਹਿ ਅਨੇਕ ਵਾਜੇ ਸਦਾ ਅਨਹਦ ਹੈ
1: ਆਨੰਦ ਹੈ।
2: ਅਨਹਦ ਹਾਹਾ ਨਹੀਂ ਹੈ ਇਹਦੇ ਵਿੱਚ, ਧਿਆਨ ਨਾਲ ਦੇਖ ਲਓ।
3: ਇਹ ਜਿਹੜਾ ਪੁਰਾਤਨ ਸਰੂਪਾਂ ਦੇ ਪਾਠ ਅਨਹਦ ਹੀ ਆ, ਮਹਾਂਪੁਰਸ਼ਾਂ ਨੇ ਅਨਹਦ ਹੀ ਦੱਸਿਆ ਇਹਦੇ ਬਾਰੇ।
1: ਤਹਿ ਅਨੇਕ ਵਾਜੇ ਸਦਾ ਅਨਹਦ ਹੈ, ਤੁਹਾਡੀ ਅਨਹਦ
2: ਉਹ ਕਹਿੰਦੇ ਅਨਹਦ।
3: ਹਾਂਜੀ, ਮਹਾਂਪੁਰਸ਼ਾਂ ਨੇ ਦੱਸਿਆ ਜੀ ਅਨਹਦ ਪਾਠ।
1: ਮਹਾਂਪੁਰਖਾਂ ਨੇ ਦੱਸਿਆ?
3: ਹਾਂਜੀ ਅਨਹਦ।
1: ਕਿਹੜੇ ਮਹਾਂਪੁਰਖਾਂ ਨੇ?
3: ਬਾਬਾ ਕਪਿਲ ਸਿੰਘ ਜੀ।
2: ਅਨਹਦ ਢੁਕਵਾਂ ਅਰਥ ਨਹੀਂ ਬਣੇਗਾ ਜੀ ਅਨਹਦ ਬੋਲੋਗੇ ਵੈਸੇ ਵੀ।
4: ਇੱਥੇ ਅਨਹਦ ਜਿਹੜੀਆਂ ਰੰਗਦਾਰ ਪੁਥੀਆਂ ਨੇ ਪਹਿਲੀ ਲਾਈਨ ਵਾਲਿਆਂ ਨੂੰ ਬੇਨਤੀ ਹੈ
1: ਅਨਹਦ। ਠੀਕ ਹੈ,
4: 400
1: ਅਨਹਦ ਕਰ ਲਓ ਕਿਉਂਕਿ ਉਹ ਸ਼ਬਦ ਆਪਾਂ ਨੂੰ ਗਲਤ ਨਹੀਂ ਕਹਿ ਸਕਦੇ।
0: ਤਹਿ ਅਨੇਕ ਵਾਜੇ ਸਦਾ ਅਨੰਦ ਹੈ।
4: ਇੱਕ ਮਿੰਟ ਦੀਜੀਏ ਜੀ, 441 ਨੰਬਰ ਅੰਗ ਤੇ ਪਹਿਲੀ ਲਾਈਨ ਵਾਲੇ ਗੁਰਮੁਖ ਪਿਆਰੇ ਵੇਖ ਲਓ, ਦੂਜੀ ਲਾਈਨ ਦੂਜੀ ਪੰਕਤੀ ਦੇ ਵਿੱਚ ਅਨਹਦ ਸ਼ਬਦ ਲਿਖਿਆ ਹੋਇਆ।
1: ਲੜੀਵਾਰ ਸਰੂਪ ਤੇ
4: ਅਨੰਦ ਹੈ,
1: ਪਾਤਸ਼ਾਹ
4: ਅਨੰਦ ਹੈ ਹੀ ਹੈ ਜੀ, ਉੱਥੇ ਸਾਰੇ ਕਿਤੇ ਅਨੰਦ ਹੈ।
1: ਆ ਮੁੱਖ ਹੁੰਦੀ ਆ ਤੇ ਦੂਜਾ ਪਾਠ ਕਰ ਸਕਦੇ।
4: ਇੱਥੇ ਤੁਸੀਂ ਅਨਹਦ ਪਾਠ ਲਿਖਿਆ ਹੋਇਆ ਰੰਗਦਾਰ ਪੋਥੀ ਸਾਹਿਬਾਨਾਂ ਦੇ ਵਿੱਚ, ਪਰ ਸਾਰੇ ਕਿਤੇ ਅਨੰਦ ਹੈ ਪਾਠ ਹੀ ਆਇਆ ਹੋਇਆ ਹੈ। ਇਸ ਕਰਕੇ ਇੱਥੇ ਅਨੰਦ ਹੈ ਪਾਠ ਹੀ ਸ਼ੁੱਧ ਹੈ, ਇਹਦਾ ਧਿਆਨ ਰੱਖਣਾ ਆਪ ਜੀ ਨੇ। ਇਹਨੂੰ ਆਪਣੇ ਨੋਟਸ ਵਿੱਚ ਜਿੱਥੇ ਤੁਸੀਂ ਰੋਜ਼ ਆਪਣੇ ਨੋਟਸ ਲਿਖਦੇ ਹੋ ਉਹਦੇ ਵਿੱਚ ਜ਼ਰੂਰ ਲਿਖ ਲਿਓ ਤਾਂ ਕਿ ਫਿਰ ਯਾਦ ਰਹੇ ਅਨਹਦ ਨਹੀਂ ਅਨੰਦ ਹੈ ਪਾਠ ਹੈ।
1: ਚਾਲ ਦੇ ਹਿਸਾਬ ਨਾਲ ਵੀ ਅਨੰਦ ਸ਼ਬਦ ਹੀ ਢੁਕਦਾ, ਅਨਹਦ ਦੇ ਨਾਲ ਫਿਰ ਥੋੜੀ ਜਿਹੀ ਉਹ ਮਾਤਰਾ ਵੱਧ ਜਾਂਦੀ ਹੈ।
2: ਹਾਂਜੀ ਬਿਲਕੁਲ।
0: ਤਹਿ ਅਨੇਕ ਵਾਜੇ ਸਦਾ

ਸੱਚੇ ਰਹਿਆ ਸਮਾਏ, ਤਹਿ ਅਨੇਕ ਵਾਜੇ ਸਦਾ ਅਨੰਦ ਹੈ ਸੱਚੇ ਰਹਿਆ ਸਮਾਏ, ਇਉਂ ਕਹਿ ਨਾਨਕ ਸਤਿਗੁਰ ਮਿਲਿਆ ਧਾਪਤ ਥੰਮਿਆ ਨਿਜ ਘਰ ਵਸਿਆ ਆਏ, ਮਨ ਤੂੰ ਜੋਤ ਸਰੂਪ ਹੈ ਆਪਣਾ।

ਸਹੋ ਜਾਣ ਹੈ ਮਰਨ ਜੀਵਨ ਕੀ ਸੋਝੀ ਹੋਈ ਗੁਰ ਪ੍ਰਸਾਦੀ ਇੱਕੋ ਜਾਣ ਹੈ ਤਾਂ ਦੂਜਾ ਭਾਉ ਨਾ ਹੋਈ ਮਨ ਸਾਂਤ ਆਈ ਵੱਜੀ ਵਧਾਈ ਤਾਂ ਹੋਆ ਪ੍ਰਵਾਨ ਇਓ ਕਹੈ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਤੂੰ ਗਰਭ ਅਟਿਆ ਗਰਭ ਲੱਦਿਆ ਜਾਹੇ ਮਾਇਆ ਮੋਹਣੀ ਮੋਹਿਆ ਫੇਰ ਫਿਰ ਜੂਨੀ ਪਵਾਹੇ ਗਰਭ ਲਾਗਾ ਜਾਹੇ ਮੁਗਧ ਮਨ ਅੰਤ ਗਿਆ ਪਛੁਤਾਵਹੇ ਅਹੰਕਾਰ ਤਿਸਨਾ ਰੋਗ ਲੱਗਾ ਬਿਰਥਾ ਜਨਮ ਗਵਾਵਹੇ ਮਨ ਮੁਖ ਮੁਗਧ ਚਿੱਤ ਹੈ ਨਾਹੀ ਅੱਗੇ ਗਿਆ ਪਛੁਤਾਵਹੇ ਇਉਂ ਕਹੈ ਨਾਨਕ ਮਨ ਤੂੰ ਗਰਭ ਅਟਿਆ ਗਰਭ ਲੱਦਿਆ ਜਾਵਹੇ ਮਨ ਤੂੰ ਮਤ ਮਾਨ ਕਰਹੈ ਜੇ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ ਅੰਤਰ ਅਗਿਆਨ ਹਉ ਬੁੱਧ ਹੈ ਸੱਚ ਸ਼ਬਦ ਮਲ ਖੋਹ ਹੋ ਨਿਮਾਣਾ ਸਤਿਗੁਰੂ ਅੱਗੇ

ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸਹੋ ਚਿਤ ਆਇਆ। ਇੱਕ ਜੰਤ ਭਰਮ ਭੁੱਲੇ ਤਿੰਨ ਸਹਿ ਆਪ ਭੁਲਾਏ ਦੂਜੇ ਭਾਏ ਫਿਰਹਿ ਹਉਮੈ ਕਰਮ ਕਮਾਏ ਤਿੰਨ ਸਹਿ ਆਪ ਭੁਲਾਏ ਕੁਮਾਰਗ ਪਾਏ।

ਭਾਰਾ ਗੁਰਮੁਖ ਕਿਸੈ ਬੁਝਾਏ, ਇਉ ਕਹਿ ਨਾਨਕ ਕਿਆ ਜੰਤ ਵਿਚਾਰੇ, ਜਾ ਤੁਧ ਭਰਮ ਭੁਲਾਏ। ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ, ਤੂੰ ਪਾਰ ਬ੍ਰਹਮ ਬੇਅੰਤ ਸੁਆਮੀ, ਤੇਰੀ ਕੁਦਰਤ ਕਹਿਣ ਨਾ ਜਾਈ। ਸੱਚੀ ਤੇਰੀ ਵਡਿਆਈ, ਜਾ ਕਉ ਤੁਧ ਮਨ ਵਸਾਈ।

0: ਦੋ ਮਿੰਟ ਅਜੇ ਉੱਠਿਓ ਨਾ, ਜ਼ਰੂਰੀ ਇੱਕ ਬੇਨਤੀ ਕਰਨੀ ਆਪ ਜੀ ਦੇ ਚਰਨਾਂ ਵਿੱਚ। ਕਈ ਵਾਰੀ ਤੁਹਾਡੇ ਸੁਣਨ ਵਿੱਚ ਆਉਂਦਾ ਵੀ ਪਾਠਾਂ ਦਾ ਆਹ ਫਰਕ ਆ, ਫਿਰ ਕਈ ਵਾਰੀ ਏਦਾਂ ਵੀ ਖਿਆਲ ਆਉਂਦਾ ਹੋਊ ਵੀ ਇਹ ਸ਼ਾਇਦ ਇੱਕੋ ਗੱਲ ਨੂੰ ਤਰਜੀਹ ਦਿੰਦੇ ਕਿ ਵੱਡੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਇਉਂ ਕਹਿੰਦੇ ਤਾਂ ਅਸੀਂ ਉਹੀ ਮੰਨਣਾ, ਉਹੀ ਸਹੀ ਆ। ਇਹ ਜ਼ਰੂਰੀ ਮੇਰੀ ਬੇਨਤੀ ਸੁਣਿਓ। ਕਈ ਵਾਰੀ ਮਨ ਵਿੱਚ ਸਵਾਲ ਆਉਂਦਾ, ਇਹ ਨਹੀਂ ਕਿ ਜੇ ਉਹਨਾਂ ਨੂੰ ਅਸੀਂ ਸਤਿਕਾਰ ਦਿੰਦੇ ਹਾਂ ਤਾਂ ਹਰ ਕੋਈ ਸਤਿਕਾਰ ਦਿੰਦਾ ਹੋਏਗਾ, ਇਹ ਜ਼ਰੂਰੀ ਨਹੀਂ, ਤੇ ਕਿਸੇ ਦੇ ਉੱਪਰ ਕੋਈ ਪਾਬੰਦੀ ਵੀ ਨਹੀਂ, ਕੋਈ ਕੰਡੀਸ਼ਨ ਵੀ ਨਹੀਂ। ਪਰ ਮੈਂ ਇਹ ਬੇਨਤੀ ਇਸ ਲਈ ਕਰਨੀ ਚਾਹੁੰਦਾ, ਮਨ ਵਿੱਚ ਸੁੱਤੇ ਸਿੱਧ ਇਹ ਸਵਾਲ ਆਉਂਦਾ ਵੀ ਫਿਰ ਇਹ ਕੀ ਗਲਤ ਲਿਖਿਆ ਹੋਇਆ, ਤਾਂ ਇਸ ਚੀਜ਼ ਦੇ ਨਾਲ ਦਾਸ ਦਾ 2014 ਤੋਂ ਬਾਅਦ ਵਾਸਤਾ ਰਿਹਾ ਮਹਾਰਾਜ ਜੀ ਦੇ ਸਰੂਪਾਂ ਦੀ ਹੱਥ ਲਿਖਤ ਲਿਖਾਈ ਵਾਸਤੇ। ਸੋ ਮਹਾਰਾਜ ਨੇ ਜਿੰਨੇ ਕੁ ਦਰਸ਼ਨ ਕਰਾਏ ਨੇ, ਭਾਵੇਂ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਵਾਲਾ ਸੁਨਹਿਰੀ ਸਰੂਪ ਆ, ਬੜਾ ਕੌੜਾ, ਇਹ ਸੱਚ ਮੈਂ ਤੁਹਾਨੂੰ ਕਹਿਣ ਲੱਗਿਆ, ਉਹ ਇਸ ਕਰਕੇ ਵੀ ਆਉਣ ਵਾਲੇ ਸਮੇਂ ਵਿੱਚ ਇਹ ਮੁਸੀਬਤ ਬਣਨੀ ਸਾਡੇ ਵਾਸਤੇ। ਸਾਨੂੰ ਤੁਸੀਂ ਜਾਂ ਹੋਰਨਾਂ ਸੰਗਤਾਂ ਨੇ ਸਵਾਲ ਕਰਨੇ ਵੀ ਤੁਸੀਂ ਇੱਕੋ ਗੱਲ ਨੂੰ ਤਰਜੀਹ ਦੇਈ ਜਾਂਦੇ ਆ ਵੀ ਦਮਦਮੀ ਟਕਸਾਲ ਦੇ ਆਹ ਪਾਠ ਨੇ, ਵੱਡੇ ਮਹਾਂਪੁਰਖਾਂ ਨੇ ਆਹ ਕਰਾਇਆ, ਤੁਸੀਂ ਇੱਕੋ ਗੱਲ ਨੂੰ ਵਾਰ ਵਾਰ ਕਰੀ ਜਾਂਦੇ। ਮੈਂ ਇਸ ਕਰਕੇ ਇਹ ਕਹਿਣਾ ਚਾਹੁੰਦਾ, ਜਿੰਨੇ ਦਰਸ਼ਨ ਹੋਏ ਨੇ ਕਿਸੇ ਵੀ ਸਰੂਪ ਦੇ ਪਾਠ ਕਿਸੇ ਦੇ ਨਾਲ ਮਿਲਦੇ ਨਹੀਂ। ਇੱਕ TB ਦੀ ਹਾਰਡ ਡਿਸਕ ਹੈ ਮੇਰੇ ਕੋਲ ਪੂਰੀ, ਜਿਹਦੇ ਵਿੱਚ ਸਾਰੀਆਂ ਸਰੂਪਾਂ ਦੀਆਂ ਅਸੀਂ ਜਾ ਕੇ PDF ਬਣਾਈਆਂ, ਪਟਨਾ ਸਾਹਿਬ, ਹਜ਼ੂਰ ਸਾਹਿਬ, ਸੁਨਹਿਰੀ ਸਰੂਪ ਦੀ ਜਿਹੜੀ PDF ਤੁਸੀਂ ਵੇਖਦੇ ਹੋ, ਜਿਹੜੇ ਸਰੂਪ ਦਾ ਮੈਂ ਪਿਛਲੇ ਦਿਨਾਂ ਵਿੱਚ ਤੁਹਾਨੂੰ ਜ਼ਿਕਰ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਸਤਕਾਂ ਵਾਲਾ ਸਰੂਪ ਆ, ਉਹਦੀ ਵੀ PDF ਹੈ। ਸੋ ਇਸ ਕਰਕੇ ਇੱਕ TB ਡਾਟਾ ਹੈ ਮੇਰੇ ਕੋਲ, ਉਹ ਇੱਕ ਹਾਰਡ ਡਿਸਕ ਹੈ ਪੂਰੀ। ਸੋ ਉਹਦੇ ਵਿੱਚ ਕਿਸੇ ਵੀ ਸਰੂਪ ਦੇ ਪਾਠ ਕਿਸੇ ਦੇ ਨਾਲ ਮਿਲਦੇ ਨਹੀਂ। ਹੁਣ ਦੂਜੀ ਗੱਲ ਇਹ ਆਏਗੀ ਵੀ ਕੀ ਫਿਰ ਉਹ ਗਲਤ ਲਿਖ ਦਿੱਤਾ? ਜਦੋਂ ਕੋਈ ਮੇਰੇ ਵਰਗਾ ਲਿਖਣ ਵਾਲਾ ਲਿਖਾਈ ਕਰਦਾ, ਬਹੁਤ ਸਾਰੀਆਂ ਚੀਜ਼ਾਂ ਰਹਿ ਜਾਂਦੀਆਂ ਨੇ ਲਿਖਣ ਵਾਲੇ। ਦੂਜੀ ਗੱਲ, ਜਿਹੜੇ ਸਰੋਤ ਤੋਂ ਲਿਖਿਆ ਜਾਂਦਾ ਉਹ ਸਰੋਤ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਹੈ ਹੂਬ ਹੂ ਉਹਦਾ ਉਤਾਰਾ ਕੀਤਾ ਜਾਂਦਾ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਗਿਆਨੀ ਜੀ ਦੇ ਕੋਲ ਸ਼੍ਰੋਮਣੀ ਕਮੇਟੀ ਵਾਲਾ ਭਾਗ ਹੈ, ਉਹਨਾਂ ਨੇ ਤਾਂ ਰੱਖਿਆ, ਉਹਨਾਂ ਦੀ ਸੰਥਿਆ ਉਹਦੇ ਤੋਂ ਹੋਈ ਹੋਈ ਹੈ ਤੇ ਉਹਨਾਂ ਦੇ ਪਾਠ ਭੇਦ ਉਹਦੇ ਉੱਪਰ ਲਿਖੇ ਹੋਏ ਨੇ, ਉਹਨਾਂ ਦੀ ਪ੍ਰੈਕਟਿਸ ਉਹਦੇ ਤੋਂ ਆਲਰੇਡੀ ਹੋਈ ਹੋਈ ਹੈ, ਤੇ ਉਹਦੇ ਵਾਸਤੇ ਉਹ ਤੁਹਾਡੇ ਵਾਸਤੇ ਵੀ ਉਹਨਾਂ ਵਾਸਤੇ ਵੀ ਉਹ ਸੌਖਾ ਹੈ, ਇਸ ਲਈ ਉਹਨਾਂ ਨੇ ਉਹਦੇ ਤੋਂ ਪਾਠ ਕੀਤਾ। ਸਾਡੇ ਕੋਲ ਬਾਕੀਆਂ ਸਾਰਿਆਂ ਕੋਲ ਇੱਕੋ ਜਿਹੀਆਂ ਪੋਥੀਆਂ ਨੇ, ਜਾਂ ਰੰਗਦਾਰ ਨੇ, ਜਾਂ ਲੜੀਵਾਰ ਤੇ ਪਦਛੇਦ ਨੇ, ਛਪੀਆਂ ਇੱਕੋ ਸੰਸਥਾ ਦੇ ਵਿਦਿਆਰਥੀਆਂ ਦੀਆਂ ਨੇ। ਪਰ ਇਹਨਾਂ ਵਿੱਚ ਵੀ ਹੁਣ ਫਰਕ ਆਇਆ, ਕਿਉਂਕਿ ਵੱਖਰੇ ਵੱਖਰੇ ਸਰੋਤਾਂ ਦਾ ਹਮੇਸ਼ਾ ਵੱਖਰਾ ਵੱਖਰਾ ਫਰਕ ਰਹੇਗਾ। ਅਰਥ ਪੂਰੇ ਹੋ ਜਾਂਦੇ, ਜਦੋਂ ਪਾਠ ਆਰੰਭ ਹੋਇਆ ਸੀ ਤਾਂ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਰਾਜਨ ਭਾਗਨ ਉਹ ਪਾਠ ਇਕੱਠਾ ਕਰਨਾ, ਪਰ ਉਹਦੇ ਅਰਥ ਰਾਜ ਨਾ ਭਾਗ ਨਾ ਇਹ ਵੀ ਅਰਥ ਬਣ ਜਾਂਦੇ ਆ। ਇਹ ਨਾ ਸੋਚਿਓ ਕਿ ਇਹਨਾਂ ਨੇ ਕਹਿ ਦਿੱਤਾ ਰਾਜਨ ਭਾਗਨ ਇਕੱਠਾ ਪਾਠ ਕਰਨਾ ਤੇ ਕੀ ਉਹ ਗਲਤ ਹੋ ਗਿਆ, ਕਿਉਂਕਿ ਸਾਡਾ ਸਿੱਧੇ ਪਾਸੇ ਦਿਮਾਗ ਘੱਟ ਜਾਂਦਾ, ਪੁੱਠੇ ਪਾਸੇ ਨੂੰ ਜ਼ਿਆਦਾ ਜਾਂਦਾ ਵੀ ਇਹ ਗਲਤੀ ਕਰੀ ਜਾਂਦੇ। ਸੋ ਇਸ ਕਰਕੇ ਰਾਜ ਨਾ ਭਾਗ ਨਾ ਉਹ ਵੀ ਅਰਥ ਬਣ ਜਾਂਦੇ ਆ, ਪਰ ਉਹ ਗਿਆਨੀਆਂ ਦਾ ਕਥਾਵਾਚਕਾਂ ਦਾ ਪਾਠ ਅਰਥ ਕਰਨ ਵਾਲਾ ਉਹਨਾਂ ਦਾ ਕੰਮ ਹੈ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਅਸੀਂ ਜਿਹੜਾ ਪਾਠ ਸੁਣਦੇ ਹਾਂ, ਅੱਖਾਂ ਵਾਜੋਂ ਅੱਖੀ ਵਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਇੰਨੀ ਕੁ ਪੰਗਤੀ ਹੈ। ਇਹਦੇ 22 ਅਰਥ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਕੀਤੇ, ਜੋ ਲਿਖਤੀ ਵੀ ਮਿਲਦੇ ਆ। ਆਮ ਕਰਕੇ ਅਸੀਂ ਸੁਣਾਂਗੇ ਅੱਖਾਂ ਤੋਂ ਬਿਨਾਂ ਵੇਖਣਾ, ਕੰਨਾਂ ਤੋਂ ਬਿਨਾਂ ਸੁਣਨਾ, ਤੇ ਗੱਲ ਇੰਨੀ ਹੈ ਨਾ ਬਸ, ਅੱਖਾਂ ਤੋਂ ਬਿਨਾਂ ਵੇਖਣਾ, ਕੰਨਾਂ ਤੋਂ ਬਿਨਾਂ ਸੁਣਨਾ। ਪਰ ਸਤਿਕਾਰਯੋਗ ਬਾਈ ਜੀ ਬੈਠੇ ਤੇ 22 ਅਰਥ ਇਹਦੇ ਵੱਡਿਆਂ ਮਹਾਂਪੁਰਖਾਂ ਨੇ ਕੀਤੇ ਆ, ਅਸੀਂ ਸੋਚ ਵੀ ਨਹੀਂ ਸਕਦੇ ਕਿ 22 ਅਰਥ ਕਿਵੇਂ ਬਣਦੇ ਹੋਣਗੇ। ਸੋ ਇਸ ਕਰਕੇ ਮੈਂ ਬੇਨਤੀ ਕਰਨੀ ਸੀ, ਆਉਣ ਵਾਲੇ ਸਮੇਂ ਵਿੱਚ ਸਾਡੇ ਵਾਸਤੇ ਇਹ ਮੁਸ਼ਕਲ ਖੜੀ ਹੋਣੀ ਸੀ, ਮੈਂ ਇਸੇ ਲਈ ਇਹਨੂੰ ਅੱਜ ਕਲੀਅਰ ਕਰਨਾ ਜ਼ਰੂਰੀ ਸਮਝਿਆ। ਲਾਈਵ ਰਾਹੀਂ ਵੀ ਸੰਗਤਾਂ ਘਰਾਂ ਵਿੱਚ ਸੁਣਦੀਆਂ ਨੇ ਕਿ ਇਹਦੇ ਉੱਪਰ ਕੋਈ ਕਿੰਤੂ ਨਹੀਂ ਤੁਸੀਂ ਕਰਨਾ, ਵੀ ਇਹ ਸ਼ਾਇਦ ਇੱਕੋ ਸੰਸਥਾ ਨੂੰ ਜਾਂ ਸੰਪਰਦਾਇ ਨੂੰ ਜਾਂ ਟਕਸਾਲ ਨੂੰ ਤਰਜੀਹ ਦਿੰਦੇ ਆ। ਇਹ ਜਿਹੜੇ ਭਾਗ ਛਪਦੇ ਆ, ਪੋਥੀ ਸਾਹਿਬ ਛਪੇ ਨੇ, ਪਿਛਲੇ ਸਮੇਂ ਦੇ ਵਿੱਚ ਦਸਮ ਮਹਾਰਾਜ ਦੀਆਂ ਪੋਥੀਆਂ ਛਪੀਆਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੱਲੋਂ, ਭਾਗ ਛਪੇ ਆ, 80 ਸਰੂਪਾਂ ਦੇ ਨਾਲ ਉਹਨਾਂ ਦੇ ਪਾਠ ਮਿਲਾਏ ਨੇ, ਹੱਥ ਲਿਖਤ 80 ਸਰੂਪ ਲਿਆ ਕੇ ਉਹਨਾਂ ਦੇ ਪਾਠ ਮਿਲਾਏ ਨੇ, ਤੇ 7.5 ਸਾਲ ਵਿੱਚ ਦੀ ਉਹ ਕੰਮ ਹੋਇਆ। ਅਸੀਂ ਕਈ ਵਾਰੀ ਕਿੰਤੂ ਪਰੰਤੂ ਕਰਨ ਲੱਗੇ ਜਾਂ ਉਹ ਕੋਈ ਗੱਲ ਕਹਿਣ ਲੱਗੇ, ਅਸੀਂ 1 ਮਿੰਟ ਵਿੱਚ ਦੀ ਝੱਟ ਦੇਣੇ ਕਹਿ ਦਿੰਦੇ ਹਾਂ। ਪਰ ਇਹ ਤੁਹਾਡੇ ਚਰਨਾਂ ਵਿੱਚ ਬੇਨਤੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਇੱਕ ਇੱਕ ਅੱਖਰ ਤੇ ਪੂਰਨ ਤੌਰ ਤੇ ਨਿਸ਼ਚਾ ਸ਼ਰਧਾ ਭਾਵਨਾ ਰੱਖਣੀ ਹੈ। ਇਹ ਜਿਹੜੇ ਫਰਕ ਆਏ ਨੇ, ਇਹ ਮੇਰੇ ਵਰਗੀਆਂ ਦੀਆਂ ਕਈ ਵਾਰੀ ਗਲਤੀਆਂ ਹੋਣ ਕਰਕੇ ਅੱਗੇ ਦੀ ਅੱਗੇ ਉਤਾਰਾ ਹੁੰਦਾ ਤੇ ਉਹ ਚੀਜ਼ਾਂ ਰਹਿ ਜਾਂਦੀਆਂ ਨੇ, ਪਰ ਕੁਝ ਵੀ ਗਲਤ ਨਹੀਂ ਹੈ। ਬਾਈ ਜੀ ਨੇ ਇਸੇ ਕਰਕੇ ਤੁਹਾਨੂੰ ਵਿਸ਼ੇਸ਼ ਇਹ ਬੇਨਤੀ ਕੀਤੀ ਸੀ ਵੀ ਅਨਹਦ ਪਾਠ ਲਿਖਿਆ ਆਇਆ ਇਹਨੂੰ ਗਲਤ ਨਹੀਂ ਕਹਿਣਾ, ਪਰ ਇਹਨੂੰ ਦੂਜਾ ਪਾਠ ਮੰਨ ਲੈਣਾ ਕਿਉਂਕਿ ਅਰਥ ਇਹਦੇ ਨਾਲ ਵੀ ਬਣ ਜਾਣੇ। ਸੋ ਇਸ ਕਰਕੇ ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਜ਼ਰੂਰੀ ਆਪ ਜੀ ਨੇ ਜ਼ਰੂਰ ਕਿਰਪਾ ਕਰਕੇ ਇਹਦੇ ਵੱਲ ਖਿਆਲ ਰੱਖਣਾ। ਚਲੋ ਫਿਰ ਕੱਲ ਨੂੰ ਬਾਈ ਜੀ ਵੀ ਆਪ ਜੀ ਨੂੰ ਕੁਝ ਬੇਨਤੀਆਂ ਆਰੰਭਤਾ ਦੇ ਵਿੱਚ,
1: ਤੁਸੀਂ ਹੁਣ ਸੇਵਾ ਵੀ ਕਰੋ ਤੇ ਮੈਂ ਜਿਹੜੀ ਜ਼ਰੂਰੀ ਬੇਨਤੀ ਕਰਨੀ ਚਾਹਾਂਗਾ ਜਦੋਂ
0: ਸਹਿਜ ਨਾਲ ਸੇਵਾ ਕਰੀ ਚੱਲੋ ਨਾਲ ਦੀ ਨਾਲ ਸੁਣ ਲਓ। ਹਾਂਜੀ ਬਾਈ,
1: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਪੂਰਨ ਬਾਣੀ ਦੇ ਮੰਗਲਾਚਰਨ ਬਦਲ ਦਿੱਤੇ ਸਨ, ਦਾਸ ਨੇ ਪਹਿਲਾਂ ਇੱਕ ਵਾਰੀ ਬੇਨਤੀ ਕੀਤੀ ਵੀ ਹੈ, ਪਰ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਨਾਲ ਸੰਤ ਸਮਾਜ ਦੀ ਮੀਟਿੰਗ ਹੋਈ ਸੀ। ਉਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤ ਸਮਾਜ ਇਹਨਾਂ ਸਾਰਿਆਂ ਨੇ ਮਿਲ ਕੇ ਦੌਵੀਂ ਟਕਸਾਲ ਦੇ 12ਵੇਂ ਮੁਖੀ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂਵਾਲੇ, ਸ਼੍ਰੋਮਣੀ ਕਮੇਟੀ ਨੇ ਵੀ ਅਤੇ ਬਾਕੀ ਸੰਤ ਸਮਾਜ ਨੇ ਵੀ, ਧਾਰਮਿਕ ਪੱਖ ਵੀ ਰਾਜਨੀਤਿਕ ਪੱਖ ਵੀ, ਦੋਹਾਂ ਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਸੁਧਾਈ ਕਰਵਾਓ। ਐਵੇਂ ਨਹੀਂ ਟਕਸਾਲ ਦਾ ਨਾਂ ਅਸੀਂ ਲੈਂਦੇ, ਸਾਰੇ ਪੰਥ ਨੇ ਰਲ ਕੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਸੀ ਅਤੇ ਫਿਰ ਮਹਾਂਪੁਰਖਾਂ ਨੇ ਉਸ ਬੇਨਤੀ ਨੂੰ ਪ੍ਰਵਾਨ ਵੀ ਕੀਤਾ, ਅਤੇ ਉਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਸ਼੍ਰੀਮਾਨ ਗੁਰਮੁਖ ਪਿਆਰੇ ਬਾਬਾ ਕਰਤਾਰ ਸਿੰਘ ਜੀ ਪ੍ਰੇਮੀ, ਜਿਨ੍ਹਾਂ ਦੀ ਸਭ ਤੋਂ ਵੱਡੀ ਦੇਣ ਗੁਰਬਾਣੀ ਪਾਠ ਦਰਪਣ ਹੈ, ਔਖੇ ਪਾਠ ਵਿਸਰਾਮ ਉਚਾਰਨ ਉਹਨਾਂ ਨੇ ਲਿਖੇ ਨੇ। ਮਹਾਂਪੁਰਖਾਂ ਨੂੰ ਪੁੱਛ ਪੁੱਛ ਕੇ ਕਈ ਸਾਲਾਂ ਦੀ ਮਿਹਨਤ ਕੀਤੀ, ਉਹਨਾਂ ਦੀ ਡਿਊਟੀ ਮਹਾਂਪੁਰਖਾਂ ਨੇ ਪਹਿਲੇ ਨੰਬਰ 'ਤੇ ਲਾਈ। ਦੂਸਰੇ ਨੰਬਰ 'ਤੇ ਮਹਾਂਪੁਰਖਾਂ ਦੇ ਗੜਬਈ ਅਤੇ ਉਹਨਾਂ ਦੇ ਜਾਨਸ਼ੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਪਿੰਡਰਾਂਵਾਲੇ, ਉਹਨਾਂ ਨੂੰ ਨਾਲ ਭੇਜਿਆ ਅਤੇ ਉਹਨਾਂ ਨੇ ਲਿਖਤ ਪੜ੍ਹ ਦੀ ਸੇਵਾ ਕੀਤੀ, ਜਿਹੜੇ ਬਲਾਕਾਂ ਦੇ ਸੁਧਾਰ ਦੀ ਅੱਖਰ ਲਗਾਂ ਮਾਤਰਾ ਮੰਗਲਾਚਰਨ ਕਿਵੇਂ ਲਿਖਣੇ ਨੇ ਉਹਦੀ ਧਰਤੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਪਿੰਡਰਾਂਵਾਲੇ ਮਹਾਂਪੁਰਖਾਂ ਨੇ ਕੀਤੀ ਇਹ ਸੇਵਾ। ਤੀਸਰੇ ਨੰਬਰ 'ਤੇ ਮਹਾਂਪੁਰਖ ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼੍ਰੀ ਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ, ਉਹ ਵੀ ਉਹ ਸੇਵਾ ਦੇ ਵਿੱਚ ਸ਼ਾਮਲ ਰਹੇ ਕਿਉਂਕਿ ਦਾਸ ਉਦੋਂ ਛੋਟੀ ਉਮਰ ਦੇ ਵਿੱਚ ਸਾਰਾ ਕੁਝ ਉਹ ਸਮਾਂ ਅੱਖੀਂ ਵੀ ਦੇਖਦਾ ਰਿਹਾ ਅਤੇ ਸੁਣਦਾ ਵੀ ਰਿਹਾ। ਇਹ ਤਿੰਨ ਮਹਾਨ ਸ਼ਖਸੀਅਤਾਂ ਨੂੰ ਪੰਥ ਨੇ ਜ਼ਿੰਮੇਵਾਰੀ ਦਿੱਤੀ ਸੀ, ਸ਼੍ਰੋਮਣੀ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਲ ਹੀ ਸੰਤ ਸਮਾਜ ਨੇ, ਇਹੀ ਪੰਥ ਹੈ। ਅਤੇ ਫਿਰ ਮਹਾਂਪੁਰਖਾਂ ਨੇ ਇਹ ਤਿੰਨ ਆਪਣੇ ਜਿਹੜੇ ਹੋਣਹਾਰ ਵਿਦਿਆਰ ਸੀ ਜਿਨ੍ਹਾਂ 'ਤੇ ਸਾਰਾ ਪੰਥ ਵਿਸ਼ਵਾਸ ਕਰ ਸਕਦਾ ਸੀ ਉਹਨਾਂ ਦੀ ਡਿਊਟੀ ਲਾਈ, ਅਤੇ ਫਿਰ ਉਹਨਾਂ ਨੇ 1965 ਦੇ ਵਿੱਚ ਜਾ ਕੇ ਸ਼੍ਰੋਮਣੀ ਕਮੇਟੀ ਦੀ ਪ੍ਰੈਸ ਦੇ ਵਿੱਚ ਜਾ ਕੇ ਬਲਾਕਾਂ ਦੀ ਸੁਧਾਈ ਕੀਤੀ, ਫਿਰ ਉਹ ਸਰੂਪ ਛਪਿਆ, ਉਹਨੂੰ ਅਸੀਂ ਆਧਾਰ ਮੰਨਦੇ ਹਾਂ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਹੀ ਛਪਾਇਆ ਗਿਆ। ਆ ਗੁਰ ਸ਼ਬਦਾਰਥ ਪੋਥੀਆਂ ਬਾਅਦ ਵਿੱਚ ਇਹਨਾਂ ਵਿੱਚ ਅਦਲਾ ਬਦਲੀਆਂ ਹੋਈਆਂ, ਅਸੀਂ ਉਸ 1965 ਵਾਲੇ ਸਰੂਪ ਨੂੰ ਆਧਾਰ ਮੰਨਦੇ ਹਾਂ ਜੋ ਪੰਥ ਵੱਲੋਂ ਪ੍ਰਵਾਨ ਕਰਕੇ ਅਤੇ ਟਕਸਾਲ ਦੀ ਸਰਪ੍ਰਸਤੀ ਵਿੱਚ ਛਾਪਿਆ ਗਿਆ ਸੀ, ਉਹਦੇ ਪਾਠਾਂ ਨੂੰ ਅਸੀਂ ਪ੍ਰਮੁੱਖ ਰੱਖਦੇ ਹਾਂ। ਇਹ ਬੇਨਤੀ ਦਾਸ ਇਸ ਲਈ ਕਰਨੀ ਚਾਹੁੰਦਾ ਕਿਉਂਕਿ ਹੁਣ ਲੜੀ ਚੱਲਦੀ ਸੀ ਅਤੇ ਗਿਆਨੀ ਜੀ ਨੇ ਵੀ ਸੰਗਤ ਨੂੰ ਬੇਨਤੀ ਕੀਤੀ ਹੈ, ਇਸ ਲਈ ਅਸੀਂ ਆਪਣੇ ਵੱਲੋਂ ਕਿਸੇ ਦੇ ਠੋਸਦੇ ਨਹੀਂ। ਮਹਾਂਪੁਰਖ ਵੀ ਜਦੋਂ ਬੈਠ ਕੇ ਵਿਚਾਰ ਕਰਦੇ ਸਨ, ਜਾਂ ਸਾਡੇ ਉਸਤਾਦ ਪ੍ਰੇਮੀ ਜੀ ਬਾਬਾ ਕਰਤਾਰ ਸਿੰਘ ਜੀ, ਜਦੋਂ ਕਿਸੇ ਪਾਠ ਦਾ ਨਿਰਣਾ ਕਰਨਾ ਹੁੰਦਾ ਸੀ, ਵਿਦਵਾਨ ਬੈਠ ਕੇ ਵਿਚਾਰ ਕਰਦੇ ਸਨ ਅਤੇ ਜਿਹੜਾ ਸਾਰਿਆਂ ਨੂੰ ਪ੍ਰਵਾਨ ਹੁੰਦਾ ਸੀ ਫਿਰ ਉਹਦੇ ਉੱਤੇ ਮੋਹਰ ਲੱਗ ਜਾਂਦੀ ਸੀ ਵੀ ਆਹ ਠੀਕ ਹੈ, ਉਹਨੂੰ ਲਿਖਦੇ ਸੀ। ਆਹ ਤਰੀਕਾ ਉਸ ਵੇਲੇ ਅਪਣਾਇਆ ਗਿਆ ਸੀ, ਇਸ ਲਈ ਇਹਦੇ ਉੱਤੇ ਅਸੀਂ ਵੀ ਕੋਈ ਹੱਠ ਜਾਂ ਆਗ੍ਰਹਿ ਨਹੀਂ ਕਰ ਸਕਦੇ, ਜੋ ਅਸੀਂ ਕਹਿੰਦੇ ਉਹ ਠੀਕ ਹੈ। ਜਿਵੇਂ ਗਿਆਨੀ ਜੀ ਨੇ ਦੱਸਿਆ, ਉੱਲਣ ਅੰਦਰ ਸਭ ਕੋ ਅਪੌਲ ਗੁਰੂ ਕਰਤਾਰ, ਹਰ ਬੰਦੇ ਤੋਂ ਗਲਤੀ ਹੋ ਸਕਦੀ ਹੈ, ਵਿਦਵਾਨਾਂ ਤੋਂ ਵੀ ਹੋ ਸਕਦੀ ਹੈ। ਇਸ ਵਾਸਤੇ ਇਹਦੇ ਬਾਰੇ ਥੋੜ੍ਹੇ ਬਹੁਤੇ ਮਤਭੇਦ ਤਾਂ ਰਹੇ ਵੀ ਨੇ ਅਤੇ ਰਹਿਣੇ ਵੀ ਹੈ। ਹੁਣ ਸਾਡੇ ਜਿਹੜੇ ਮਹਿਦੇ ਦੇ ਪਿੰਡਰਾਂ ਸੰਪਰਦਾਇ ਦੇ ਨਹੀਂ ਰਲਦੇ, ਗੁਟਕਿਆਂ ਦੇ ਵਿੱਚ ਪਾਠ ਅੰਤਰ ਨੇ। ਹੁਣ ਤੁਸੀਂ ਵੀ ਜਿਹੜਾ ਮਰਜ਼ੀ ਸੰਪਰਦਾ ਦਾ ਗੁਟਕਾ ਲੈ ਲਓ, ਬੁੱਢਾ ਦਲ ਦਾ ਲੈ ਲਓ, ਸ਼੍ਰੋਮਣੀ ਕਮੇਟੀ ਦਾ ਲੈ ਲਓ, ਟਕਸਾਲ ਦਾ ਲੈ ਲਓ, ਨਹੀਂ ਰਲਦਾ ਪਾਠ, ਕੀ ਕਰੋਗੇ? ਇਹ ਥੋੜ੍ਹੇ ਜਿਹੇ ਪਾਠ ਅੰਤਰ ਭੇਦ ਤਾਂ ਸਾਰੇ ਥਾਵਾਂ 'ਤੇ ਹੈਗੇ ਨੇ, ਪਰ ਜਿਹੜਾ ਉਸਦਾ ਮੂਲ ਸਰੂਪ ਹੈ ਨਾ ਬਾਣੀ ਦਾ, ਉਹਦੇ ਉੱਤੇ ਸਾਨੂੰ ਭਰੋਸਾ ਯਕੀਨ ਕਰਨਾ ਪੈਣਾ। ਲਗਾਂ ਮਾਤਰਾ ਦੀ ਅੱਖਰਾਂ ਦੀ ਸੁਧਾਈ ਇੱਕ ਵੱਖਰੀ ਚੀਜ਼ ਹੈ, ਅਤੇ ਉਹ ਵੀ ਜੇ ਕਿਸੇ ਦਾ ਖਿਆਲ ਹੋਵੇ ਵੀ ਉਸਨੂੰ ਆਪਾਂ ਠੀਕ ਢੰਗ ਦੇ ਨਾਲ ਸੁਧਾਈ ਕਰਕੇ ਲਿਖਣਾ, ਉਹਦਾ ਤਰੀਕਾ ਦਮਨੀ ਟਕਸਾਲ ਸੰਪਰਦਾਇ ਪਿੰਡਰਾਂ ਦੇ ਵਿੱਚ ਸਾਰੇ ਮਹਾਂਪੁਰਖਾਂ ਨੇ ਇਹੀ ਸਮਝਾਇਆ, ਇਹੀ ਦਰਸਾਇਆ ਕਿ ਜਿਸ ਪਾਠ ਬਾਰੇ ਸਾਨੂੰ ਸ਼ੱਕ ਸ਼ੁਬਾ ਹੋਵੇ ਅਤੇ ਉਸਨੂੰ ਆਪਣੀ ਮਰਜ਼ੀ ਦੇ ਨਾਲ ਨਹੀਂ ਬਦਲ ਸਕਦੇ, ਪਹਿਲਾਂ ਤਾਂ ਇਹ ਗੱਲ ਚੰਗੀ ਤਰ੍ਹਾਂ ਆਪਣੇ ਮਨ ਦੇ ਵਿੱਚ ਵਸਾ ਲਵੋ। ਕੋਈ ਵਿਦਵਾਨ ਵੀ, ਚਾਹੇ ਕਿੱਡਾ ਵੱਡਾ ਵੀ ਵਿਦਵਾਨ ਹੋਵੇ, ਆਪਣੀ ਮਰਜ਼ੀ ਦੇ ਨਾਲ ਗੁਰਬਾਣੀ ਦੇ ਮੂਲ ਪਾਠ ਦੇ ਨਾਲ ਅੱਖਰ ਨਾਲ ਕੀ ਲਗ ਮਾਤਰ ਦੇ ਨਾਲ ਵੀ ਛੇੜਛਾੜ ਨਹੀਂ ਕਰ ਸਕਦਾ। ਹਾਂ, ਤਰੀਕਾ ਇਹ ਮਹਾਂਪੁਰਖਾਂ ਨੇ ਦੱਸਿਆ ਬਈ ਜਿਹੜੇ ਪੰਥ ਵਿੱਚ ਪ੍ਰਮਾਣਿਕ ਸਰੂਪ ਨੇ, ਹੱਥ ਲਿਖਤ ਬੀੜਾਂ ਨੇ, ਜਿਨ੍ਹਾਂ ਦਾ ਜ਼ਿਕਰ ਗਿਆਨੀ ਜੀ ਨੇ ਵੀ ਕੀਤਾ, ਇਹਨਾਂ ਕੋਲ PDF ਵੀ ਹੈਗੇ, ਉਹਨਾਂ ਤੋਂ ਪੁਰਾਤਨ ਸਰੂਪਾਂ ਤੋਂ ਅਸੀਂ ਸੇਧ ਲੈਣੀ ਹੈ। ਜੇ ਇੱਕ ਤਾਂ ਠੀਕ ਮਿਲਦਾ ਉੱਥੋਂ ਲੈ ਲਓ, ਫਿਰ ਦੂਸਰੇ ਸਰੂਪ ਨੂੰ ਦਰਸ਼ਨ ਕਰ ਲਵੋ ਜਿਨ੍ਹਾਂ ਦੇ ਗੁਰੂ ਮਹਾਰਾਜ ਦੇ ਦਸਖਤ ਹੁੰਦੇ ਨੇ ਜਾਂ ਪ੍ਰਮਾਣਿਕ ਸਰੂਪ ਨੇ, ਉਹਨਾਂ ਤੋਂ ਹੀ ਅਗਵਾਈ ਲੈਣੀ ਹੈ, ਉਹਨਾਂ ਤੋਂ ਸੁਧਾਈ ਕਰਨੀ ਹੈ, ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰਨਾ। ਬਸ ਆਹ ਬੇਨਤੀਆਂ ਦਾਸ ਨੇ ਕਰਨੀਆਂ ਸਨ ਅਤੇ ਇਹ ਜ਼ਰੂਰੀ ਵੀ ਸਨ, ਅਤੇ ਸੰਗਤਾਂ ਨੇ ਇਹਨਾਂ ਨੂੰ ਗੌਰ ਕਰਨਾ ਅਤੇ ਇਹਨਾਂ ਨੂੰ ਯਾਦ ਰੱਖਣਾ। ਅਸੀਂ ਆਪਣੀ ਮਰਜ਼ੀ ਨਾਲ ਅਸੀਂ ਵੀ ਨਹੀਂ ਕੁਛ ਕਰਦੇ, ਜੋ ਕੁਝ ਸੁਣਿਆ ਪੜ੍ਹਿਆ ਅਤੇ ਉਹੀ ਤੁਹਾਨੂੰ ਬੇਨਤੀ ਕਰਦੇ ਹਾਂ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਧਾਈਆ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ। ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੁ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਹੈ ਘਰਤਾ ਤੇਰਾ, ਸਭ ਕਿਛ ਹੈ ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆ ਇਹ ਵਡਿਆਈਆ। ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀ।

ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਭੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆ ਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ ਜਗਦੀ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਨਾ ਚਾਲੈ ਬਿਨ ਭਜਣਾ ਵਿਖਿਆ ਸਗਲੀ ਚਾਰ ਹਰ ਨਾਮ ਕਮਾਵਨਾ ਨਾਨਕ ਇਹੋ ਤਨ ਸਾਰਾ ਸੁਖ ਡਲ ਗੁਰ ਸੇਵੀ ਐਨ ਸਹਿਜ ਸੁਭਾ

ਵਾਹਿਗੁਰੂ ਜੀ ਸ਼ਲੋਕ ਮਹੱਲਾ ਤੀਜਾ ਇਹ ਮਨ ਹਰਜੀ ਧਿਆਏ ਤੂੰ

ਇਹ ਮਾਨਾ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਭਾ

ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭਾ।

0: ਸਭ ਆਖੋ ਧਨ ਧਨ ਧਨ ਗੁਰਸੋਈ ਗੁਰਮੁਖ ਨਾਨਕ ਰਾਧਿਆ ਸਭ ਆਖੋ ਧਨ ਧਨ ਧਨ ਗੁਰਸੋਈ ਸੌਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸੂਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੀਏ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਧਾਤਾ ਰਹਾਓ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨਾ ਬਿਰਥੀ ਜਾਸੀ ਅੰਧ ਕਰੇ ਤੇਰੇ ਦਾਸਾ ਜਪ ਪੂਰ

ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ ਏਕਾ ਲਿਵਲਾਈ, ਰਹਾਓ ਰਾਖ ਲਈਏ ਤਨ ਰੱਖਣ ਹਾਰ।

ਦੂਤ ਸਲੋਕ ਮਹੱਲਾ ਪੰਜਵਾਂ ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ ਸੋਹਲਾ ਰਾਗੁੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤਕਰ ਕਾ ਬੋ

ਸੋ ਤੇਲ ਦੇਹੁ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸੋ ਮੇਲ ਘਰ ਘਰ ਇਹੋ ਪਹੁੰਚਾ ਸਦਣ ਨਿਤ ਪਵਨ ਸਦਣ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਬੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਬੜਾਈ ਤੋਏ ਰਹਾਓ ਮਿਸਿਆਂ ਚਸੀਆਂ ਘੜੀਆਂ ਪਹਿਰਾਂ ਥਿੱਥੀ ਵਾਰੀ ਮੋਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨ ਕਰਤੇ ਕੇ ਕੀਤੇ ਬੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਰ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂੰ ਮਨ ਆਨ ਪਵਨ ਚਵਰੋ ਕਰੇ ਸਗਲ ਪੁਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਪੇਰੀ ਰਹਾਓ ਸਹਿਸ ਤਵ ਨੈਨ ਨੈਨ ਹੈ ਤੋਹੇ ਕਹੋ ਸਹਿਸ ਮੂਰਖ ਨਨਾ ਏਕ ਤੋਹੀ ਸਹਿਜ ਪਦ ਬਿਮਲਨ ਏਕ ਪਦ ਗੰਧ ਮਿਨ ਸਹਿਜ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋ ਜੋਤ ਹੈ ਸੋਏ ਤੇਤੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅੰਦਨ ਮੋਹੇ ਆਹੇ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕੋ ਹੋਏ ਜਾਂਤੇ ਤੇਰੇ ਨਾਇ ਵਾਸਾ ਰਾਗੋੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾਓ ਸਾਖਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੇ ਜਿਉਂ ਜਿਉਂ ਚੱਲੇ ਚੁਬੇ ਦੁੱਖ ਪਾਵੇ ਜਮਕਾਰ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਨ ਪਵ ਖੰਡਾ ਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਮੇਈ ਸੁਖ ਮੰਡਾ ਹੇ ਰਾਗੋੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਆਂ ਖਾੜ ਚਲੋ ਹਰ ਲਾਹਾ ਆਗੇ ਬਸੰ ਸੁਹੇਲਾ।

ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਇਹ ਰਸ ਅਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਹੀ ਵਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੇ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਐ ਕਰਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀ ਨੇ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਆਪ ਜੀ ਦੇ ਸਰੂਪ ਦੀ ਟਹਿਲ ਸੇਵਾ ਹੋਈ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ, ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਨੂੰ ਆਪਣੇ ਦਰੋਂ ਕਰੋ ਅੰਮ੍ਰਿਤ ਵੇਲੇ ਦੇ ਜਾਗਣੇ ਨਾਮਦਾਨ ਇਸ਼ਨਾਨ ਦ੍ਰਿੜ ਕਰਵਾਉਣਾ। ਸਤਿਗੁਰੂ ਜੀ ਇਸ ਵਕਤ ਸੇਵਾਦਾਰ ਸੰਗਤ ਹਾਜ਼ਰ ਹੈ, ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ, ਸੇਵਕਾਂ ਨੂੰ ਖੁਸ਼ੀਆਂ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

आए मेरा सत गुरु सो खान राम राम विसर नाही दातार विसर अपन

0: ਭੇਟ ਘਰ ਇੱਕ ਜਾਵੇ ਨਿਹਾਲ ਹੋ ਜਾਵੇ ਕੱਚੀ ਕੜੀ ਦਾ ਚਾਲੀ ਸਿੰਘਾਂ ਮਾਂ ਨੂੰ ਭਾਵੇ ਗੱਜ ਖਿੱਚ ਕਰਾ ਜਾਵੇ ਨਿਹਾਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਦੇ ਮਨ ਨੂੰ ਭਾਵੇ
1: ਗੱਜ ਖਿੱਚ ਕਰਾ ਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਭਾਵੇ।

0: ਪ੍ਰਭ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਪਾਵੇ
1: ਤੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਲਾਗ ਤੇ ਦੀਵਾਨ ਰਹੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਬਾਬਾ ਪਲੇਅਰਾਂ ਨੂੰ ਬਾਹਰ ਚੋਰੀ ਪਲੇਅਰ ਵਾਸਤੇ ਬੱਚੇ

ਪਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ।

ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ

ਅਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ

ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵੀਸਰਹਿ

ਜਿਸਨੁ ਬਖਸੇ ਸਿਫਤ ਸਾਲਾਹ ਨਾਨਕ ਪਾਤ ਸਾਹੀ ਪਾਤ ਸਾਹੁ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਖਿਆਣ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੇਤੇ ਆਖਹਿ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇਹੇ ਤਾਂ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ

ਸਦਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ।

ਭੰਡਾਰਨ ਘਟ ਘਟ ਵਾਜਹਿ ਨਾਦ। ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ। ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲਿਖਿ ਆਵਹਿ ਭਾਗ।

ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਤ ਨਰਿੰਦ ਕਿਤਿਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ।

ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਕਰਮ ਖੰਡ

0: ਸਿਮਰਨ ਕਰੇ।
1: ਪ੍ਰਭ ਸਿਮਰਤ ਕਛ ਬਿਘਨ ਨਾ ਲਾਗੇ,
0: ਪ੍ਰਭ ਕੇ ਸਿਮਰਨ ਅੰਦਰ ਜਾਗੇ।
1: ਪ੍ਰਭ ਕੇ ਸਿਮਰਨ ਪਾਉ ਨਾ ਵਿਆਪੈ,
0: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ।
1: ਪ੍ਰਭ ਕਾ ਸਿਮਰਨ ਸਾਧ ਕੇ ਸੰਗ।

ਨਿਉਲੀ ਕਰਮ ਕਰੇ ਬਹੁ ਆਸਨ ਦਿਮਖ ਨਿਮਖ ਕਰ ਸਰੀਰ ਕਟਾਵੈ ਹਰ ਕੇ ਨਾਮ ਸੰਸਰ ਕਛਨਾ ਹੈ ਮਨ ਕਾਮਨਾ ਤੀਰਥ ਦੇ ਛੁਟੈ।

ਅੰਧ ਕੁੱਪ ਮਹਿ ਪਤਤ ਬਿਕਰਾਲ ਕਰਤੂਤ ਪਸੂ ਕੀ ਮਾਨ ਜਾਤ ਬਾਹਰ ਪੇਖ ਅੰਤਰ ਮਲ ਮਾਇਆ।

0: ਰਸਨਾ
1: ਜੈ ਪ੍ਰਸਾਦ ਰੰਗ ਰਸ ਭੋਗ ਜੈ ਪ੍ਰਸਾਦ ਪਾਠ ਪਟੰਬਰ ਹੰਡਾਵੈ ਜੈ ਪ੍ਰਸਾਦ ਸੁਖ

0: ਜੈ ਪ੍ਰਸਾਦ ਤੂੰ ਪਾਵੇ ਸਾਚ, ਜੈ ਪ੍ਰਸਾਦ ਸਭ ਕੀ ਗਤ ਹੋਏ,
1: ਨਾਨਕ ਜਾਪ ਜਪੇ ਜਪ ਸੋਏ,
0: ਆਪ ਜਪਾਏ ਜਪੇ ਸੋ ਨਾਓ,
1: ਆਪ ਗਵਾਏ ਸੁਹਾ।

ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅੰਛ ਜਗਾਤ ਅਜ ਇਜ ਨ ਬਾਤ ਅੰਠ ਭੰਡਾਰ ਅੰਠ ਅਟ ਅਪਾਰ ਆ ਢੀਠ ਧਰਮ ਅਤ ਢੀਠ ਕਰਮ ਅਣਬ੍ਰਣ।

0: ਮੁਨੀ ਭਰਮ ਆਵੈ ਵਿਣ ਸਤਿਗੁਰ ਮੁਕਤ ਨਾ ਪਾਏ,
1: ਫਿਰ ਮੁਕਤ ਪਾਏ ਲਾਗ ਜਾਣੀ ਸਤਿਗੁਰੂ ਸ਼ਬਦ ਸੁਣਾਏ।
0: ਕਹੈ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ।

ਬਹਾਦਰ ਜੀ ਕੀ ਫਤਿਹ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦੇਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਸਤਿਗੁਰੂ ਜੀ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ
ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

तेते अवगण हमारे दया करहो किछ मेहर उपावहो।

ਦੇਖ ਨਾਵੇ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ ਥਾਉ ਨ ਪਾਇਨ ਕੂੜਿਆ ਮੂੰਹ ਕਾਲੇ ਤੋਂ

0: ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਵਡਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਮਿਲੀਏ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।
1: ਵਾਹਿਗੁਰੂ ਵਾਹਿਗੁਰੂ।

ਸੀ ਕਲਣ ਖੇਡੀਏ ਜਿਤ ਦਰਗਹਿ ਗਿਆ ਹਾਰਿਆ ਪੜਿਆ ਅਤੇ ਓਮਿਆ ਵਿਚਾਰ ਗਏ ਵਿਚਾਰਿਆ ਮੋਹ ਚਲੇ ਸੋ ਗਏ ਮਾਰੀਏ ਮੋਹ ਚਲੇ ਸੋ ਗਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕੈਲਗਰੀ ਦੇ ਜੂਸ ਦੇ ਬੱਚਿਆਂ ਦਾ, ਜਿਨ੍ਹਾਂ ਨੇ ਆਪ ਜੀ ਨੂੰ ਆਸਾ ਦੀ ਵਾਰ 'ਤੇ ਕੀਰਤਨ ਸਰਵਣ ਕਰਾਏ। ਗੁਰੂ ਪਿਆਰੇ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਆ ਵੀ ਜੋ ਆਪਣੇ ਗੁਰੂ ਘਰ ਨੂੰ ਬੱਸਾਂ ਟ੍ਰਾਂਜੈਕਟਸ ਵੱਲੋਂ ਆਉਂਦੀਆਂ ਸੀ, ਉਹਨਾਂ ਦੇ ਰੂਟ ਚੇਂਜ ਹੋਣੇ ਸੀਗੇ। ਉਹਦੇ ਲਈ ਜੋ ਸਿੰਘਾਂ ਨੇ ਉਪਰਾਲੇ ਕੀਤੇ ਸੀਗੇ, ਉਹਨਾਂ ਨੇ ਅੱਜ ਗੁਰੂ ਘਰ ਦੇ ਵਿੱਚ ਆਉਣਾ ਆ। ਕੁਛ ਟ੍ਰਾਂਜੈਕਟਸ ਦੇ ਇੰਪਲਾਈ ਵੀ ਆਉਣਗੇ ਜੋ ਪਲੈਨ ਕਰਦੇ ਨੇ, ਉਹਨਾਂ ਨੇ ਆਪਣੇ ਗੁਰੂ ਘਰ ਦੇ ਵਿੱਚ 2 ਤੋਂ 3 ਘੰਟੇ ਰਹਿਣਾ। ਅੱਜ ਜੋ ਵੀ ਬਜ਼ੁਰਗ ਵੀਰ ਭੈਣ ਬੱਸਾਂ ਯੂਜ਼ ਕਰਦੇ ਨੇ, ਪਲੀਜ਼ ਉਹਨਾਂ ਨੂੰ ਮਿਲ ਕੇ ਜ਼ਰੂਰ ਜਾਇਓ। ਜੋ ਇੱਥੇ ਆਪਣਾ ਜੋੜਾ ਘਰ ਹੈ, ਉੱਥੇ ਉਹਨਾਂ ਦਾ ਟੇਬਲ ਲੱਗਿਆ ਹੋਊਗਾ, ਪਲੀਜ਼ ਉਹਨਾਂ ਦਾ ਸਾਰਿਆਂ ਨੇ ਆਪਾਂ ਥੈਂਕ ਯੂ ਵੀ ਕਰਨਾ ਆ, ਅਤੇ ਨਾਲ ਜੋ ਵੀ ਤੁਹਾਡੇ ਸੁਝਾਅ ਨੇ ਉਹਨਾਂ ਨੂੰ ਸਾਰਿਆਂ ਨੇ ਅੱਜ ਦੱਸਣੇ ਨੇ। ਭਾਈ ਜਸਵੀਰ ਸਿੰਘ ਰੇਹਰ ਵੀ ਉੱਥੇ ਹੋਣਗੇ, ਤੁਸੀਂ ਉਹਨਾਂ ਕੋਲ ਜ਼ਰੂਰ ਉਹਨਾਂ ਨੂੰ ਮਿਲਣਾ ਆ। ਉਹਨਾਂ ਨੇ ਲਗਭਗ ਆਪਣੇ ਕੋਲ 15-20 ਮਿੰਟ 'ਚ ਪਹੁੰਚ ਜਾਣਾ ਇੱਥੇ। ਸਾਰਿਆਂ ਦੇ ਚਾਨਣ 'ਚ ਬੇਨਤੀ ਆਈ, ਪਲੀਜ਼ ਤੁਸੀਂ ਉਹਨਾਂ ਨੂੰ ਮਿਲਿਓ। ਭਾਈ ਗੁਰਵਿੰਦਰ ਸਿੰਘ ਜੀ ਆਪਾਂ ਨੂੰ ਹੁਣ ਗੁਰੂ ਮਹਾਰਾਜ ਦੇ ਕੀਰਤਨ ਦੀ ਬਾਣੀ ਸਰਵਣ ਕਰਾਉਣਗੇ। ਇਹਨਾਂ ਦਾ ਟਾਈਮ 10 ਵਜੇ ਤੱਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਬਦ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਦੇ ਬਿਰਾਜਮਾਨ, ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਜੁਗੋ ਜੁਗ ਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਸਜ ਰਹੀ ਗੁਰੂ ਰੂਪ ਗੁਰੂ ਖਾਲਸਾ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਪ੍ਰਮਾਣ ਹੈ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਰੱਬੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰਵਾ ਰਹੇ ਸਨ, ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਅਤੇ ਉਹਨਾਂ ਦਾ ਕੀਰਤਨੀ ਜਥਾ ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸੰਗਤ ਜੀ ਅੱਜ ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ ਕੈਲਗਰੀ ਟ੍ਰਾਂਜੈਸ ਸਕੈਜੁਅਲ ਦੇ ਪਲੈਨਰ ਪੰਤਵੰਤੇ ਸੱਜਣ। ਮੈਂ ਬੇਨਤੀ ਕਰਦਾ ਹਾਂ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਹਰਪਾਲ ਸਿੰਘ ਜੀ ਅਤੇ ਚੇਅਰਮੈਨ ਸਾਹਿਬ ਸਰਦਾਰ ਰਣਵੀਰ ਸਿੰਘ ਜੀ ਹੁਣਾਂ ਨੂੰ ਕਿ ਉਹ ਆਏ ਹੋਏ ਸੱਜਣਾਂ ਦਾ ਧੰਨਵਾਦ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਆ ਵੀ ਪਿਛਲੇ ਸਮੇਂ ਦੇ ਵਿੱਚ ਜੋ ਟ੍ਰਾਂਜੈਸਟ ਬੱਸ ਸਰਵਿਸ ਵੱਲੋਂ ਕੁਛ ਚੇਂਜਿੰਗ ਕੀਤੀਆਂ ਜਾ ਰਹੀਆਂ ਸੀਗੀਆਂ, ਉਹਨਾਂ ਪ੍ਰਤੀ ਜੋ ਅਪਡੇਟਾਂ ਆਈਆਂ ਨੇ ਉਹਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦੇਣੀ ਆ। ਪਹਿਲੀ ਤਾਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਵੀ ਜੋ ਆਪਣੇ ਇੱਕ ਸਰਵਿਸ ਬੰਦ ਹੋ ਰਹੀ ਸੀ ਉਹ ਉਹਨਾਂ ਨੇ ਦੁਬਾਰਾ ਸ਼ੁਰੂ ਕਰ ਦਿੱਤੀ ਆ। 60 ਤੇ 61 ਨੰਬਰ ਬੱਸਾਂ ਜਿਹੜੀਆਂ ਆਪਣੇ ਗੁਰੂ ਘਰ ਦੇ ਵਿੱਚ ਮੰਡੇ ਟੂ ਫਰਾਈਡੇ ਚੱਲਦੀਆਂ ਨੇ ਜੀ, ਇਹਨਾਂ ਦੀ ਜਿਹੜੀ ਸਰਵਿਸ ਅੱਗੇ 20 ਮਿੰਟ ਦੀ ਹੁੰਦੀ ਸੀਗੀ, ਸੋਰੀ ਅੱਧੇ ਘੰਟੇ ਦੀ, ਹੁਣ ਉਹਨੂੰ ਘਟਾ ਕੇ 20 ਮਿੰਟ 'ਤੇ ਕਰ ਦਿੱਤਾ ਆ। ਮੰਡੇ ਟੂ ਫਰਾਈਡੇ ਜਦੋਂ ਰਸ਼ ਆਵਰ ਹੁੰਦਾ ਆ ਸਵੇਰੇ 7 ਵਜੇ ਤੋਂ 9 ਵਜੇ ਤੱਕ ਅਤੇ ਸ਼ਾਮ ਨੂੰ 3:30 ਤੋਂ 6 ਵਜੇ ਤੱਕ, ਇਹਨੂੰ 12 ਮਿੰਟ ਦਾ ਕਰ ਦਿੱਤਾ ਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੋ ਇਹਨਾਂ ਨੇ ਫੀਡਬੈਕ ਮੰਗੀ ਸੀ, 4 ਵੀਕਾਂ ਦਾ ਟਾਈਮ ਦਿੱਤਾ ਸੀ, ਮਹਾਰਾਜ ਦੀ ਕਿਰਪਾ ਨਾਲ ਸਾਧ ਕੇ ਜੋ ਆਪਣੇ ਫੈਮਿਲੀ ਨੇ ਰਿਸਪੋਂਸ ਦਿੱਤਾ, ਬਜ਼ੁਰਗਾਂ ਨੇ ਜੋ ਉਪਰਾਲਾ ਕੀਤਾ ਉਹਦੇ ਸਦਕਾ ਇਹ ਸਰਵਿਸ ਦੁਬਾਰਾ ਸ਼ੁਰੂ ਹੋਈ ਆ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰੂੰਗਾ ਵੱਡੇ ਵੀਰ ਰਣਵੀਰ ਸਿੰਘ ਨੂੰ, ਉਹ ਤੁਹਾਨੂੰ ਇਹਦੇ ਬਾਰੇ ਵੱਧ ਜਾਣਕਾਰੀ ਦੇਣਗੇ ਕਿਉਂਕਿ ਉਹ ਆਪ ਇਸ ਵਿੱਚ ਸਰਵਿਸ ਕਰਦੇ ਨੇ। ਮੈਂ ਬੇਨਤੀ ਕਰੂੰਗਾ ਸਰ ਰਣਵੀਰ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਹਰਪਾਲ ਨੇ ਦੱਸਿਆ, ਕਿਉਂਕਿ ਪਹਿਲਾਂ ਇੱਕੋ ਰੂਟ ਜਿਹੜੀ ਚੇਂਜਿਸ ਆਉਣੀ, ਇੱਕੋ ਰੂਟ ਗੁਰਦੁਆਰਾ ਸਾਹਿਬ ਦੇ ਮੋੜ 'ਤੇ ਜਾਂਦਾ ਸੀਗਾ। ਸੋ ਜਿੰਨੇ ਸਾਡੇ ਟ੍ਰਾਂਸਿਟ ਦੇ ਵਿੱਚ ਵੀਰ ਕੰਮ ਕਰਦੇ ਉਹਨਾਂ ਦੇ ਯਤਨਾ ਸਦਕਾ, ਬਾਕੀ ਤੁਸੀਂ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਜਦੋਂ ਆਪਾਂ ਸਾਈਨ ਅਪ ਦੀ ਮੂਵਮੈਂਟ ਚਲਾਈ ਸੀਗੀ, ਉਹਦੇ ਸਦਕਾ ਜਿਹੜੇ ਹੁਣ ਦੋਨੇ ਰੂਟ ਗੁਰਦੁਆਰਾ ਸਾਹਿਬ ਦੇ ਮੋੜ 'ਤੇ ਜਾਣਗੇ। ਜਿਵੇਂ ਹਰਪਾਲ ਨੇ ਦੱਸਿਆ ਵੀ ਸਰਵਿਸ ਵੀ ਵਧਾਈ ਗਈ ਆ, ਸੋ ਟ੍ਰਾਂਜ਼ਿਟ ਦਾ ਵੀ ਧੰਨਵਾਦ, ਤੁਹਾਡਾ ਸਾਰਿਆਂ ਦਾ ਵੀ ਜਿਹੜਾ ਧੰਨਵਾਦ ਆ। ਅਤੇ ਸਾਡੇ ਕੋਲ ਹੁਣ ਟ੍ਰਾਂਜ਼ਿਟ ਵੱਲੋਂ ਜਿਹੜੇ ਆਏ ਨੇ, ਮੈਂ ਉਹਨਾਂ ਨੂੰ ਵੈਲਕਮ ਵੀ ਕਹਿਣਾ ਚਾਹੂੰਗਾ ਅਤੇ ਜੀ ਆਇਆਂ ਅਤੇ ਧੰਨਵਾਦ ਵੀ ਕਰਨਾ ਚਾਹੂੰਗਾ। ਵੀ ਹੈਵ ਸ਼ੈਲੀ ਵੋਂਗ, ਆਈ ਥਿੰਕ ਡੋਨਾ ਇੰਗ ਸਪੋਜ਼ ਟੂ ਬੀ ਹੇਅਰ, ਬਟ ਸ਼ੀ ਹੈਜ਼ ਸਮ ਅਦਰ ਬਿਜ਼ਨਸ, ਸੋ ਥੈਂਕ ਯੂ ਸ਼ੈਲੀ। ਗੁਰਪ੍ਰੀਤ ਗਿੱਲ, ਗੁਰਪ੍ਰੀਤ ਮੇਰੇ ਨਾਲ ਕਾਫ਼ੀ ਦੇਰ ਤੋਂ ਟ੍ਰਾਂਜ਼ਿਟ ਦੇ ਵਿੱਚ ਹੈ, ਜਦੋਂ ਵੀ ਨਗਰ ਕੀਰਤਨ ਜਾਂ ਕਦੇ ਵੀ ਗੁਰਦੁਆਰਾ ਸਾਹਿਬ ਨੂੰ ਲੋੜ ਹੁੰਦੀ ਹੈ ਤਾਂ ਇਹ ਸਾਰੇ ਵੀਰ ਆਪਣਾ ਜਿਹੜਾ ਜੀ ਜਾਨ ਲਾ ਦਿੰਦੇ ਨੇ। ਅਤੇ ਆਫਕੋਰਸ ਸਾਡੇ ਕੌਂਸਲਰ ਸਾਹਿਬ ਰਾਜ ਧਾਲੀਵਾਲ ਜੀ, ਇਹਨਾਂ ਦਾ ਵੀ ਬੜਾ ਸਹਿਯੋਗ ਹੈ। ਅਤੇ ਤਰਨਜੀਤ ਮੰਡ ਲੌਂਗ ਟਾਈਮ ਓਪਰੇਟਰ, ਅਤੇ ਨਾਲੇ ਯੂਨੀਅਨ ਰੈਪ ਵੀ ਨੇ ਸਾਡੇ ਅਮਨਵੀਰ ਸਰੋਆ, ਨਰਿੰਦਰ ਸਿੰਘ ਔਜਲਾ, ਰਵਿੰਦਰ ਸਿੰਘ ਤੰਬੜ। ਅਤੇ ਬਾਕੀ ਜਿਹੜੀਆਂ ਚੇਂਜਿਸ ਆਉਣੀਆਂ ਮੇਰੇ ਹਰ ਨੈਕਸਟ ਸਾਈਨ ਅਪ ਦੇ ਵਿੱਚ ਜਸਵੀਰ ਹੋਣੀ ਜਾਂ ਇਹ ਸਾਰੇ ਇਸ ਚੀਜ਼ ਨੂੰ ਕਲੀਅਰ ਕਰ ਦੇਣਗੇ। ਇਹਦੇ ਨਾਲ ਜਿਹੜੀ ਚੇਂਜਿਸ ਆਈਆਂ, ਸਰਵਿਸ ਵਧਾਈ ਹੈ, 12 ਤੋਂ 14 ਜਿਹੜੀਆਂ ਜੋਬਾਂ ਹੋਰ ਕ੍ਰੀਏਟ ਹੋਣਗੀਆਂ। ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ, ਜੀ ਹਾਂ ਵੀ ਆਖਦਾ। ਅਤੇ ਹੁਣ ਮੈਂ ਬੇਨਤੀ ਕਰਾਂਗਾ ਜਸਵੀਰ ਸਿੰਘ ਰੀਹਲ, ਇਹਨਾਂ ਨੇ ਵੀ ਬੜਾ ਹਾਰਡ ਤੋਂ ਲੈ ਕੇ ਕੰਮ ਕੀਤਾ ਇਸ ਬਾਰੇ, ਜਿੱਥੇ ਵੀ ਇਹਨਾਂ ਨੇ ਮਿਲਣਾ ਇਹੀ ਗੱਲ ਸ਼ੁਰੂ ਕਰਨੀ। ਕਈ ਵਾਰ ਅਸੀਂ ਬੋਰ ਵੀ ਹੋ ਜਾਈਦਾ ਸੀ ਵੀ ਯਾਰ ਜਸਵੀਰ ਇਹੀ ਗੱਲਾਂ ਕਰੀ ਜਾਂਦਾ, ਪਰ ਇਹਨਾਂ ਦੀ ਮਿਹਨਤ ਹੈ ਜਿਹੜੀ ਅੱਜ ਰੰਗ ਲਿਆਈ ਹੈ। ਸੋ ਧੰਨਵਾਦ, ਉਹ ਆਪ ਜੀ ਨੂੰ ਸੰਬੋਧਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਦਸਾਂ ਪਾਤਸ਼ਾਹੀਆਂ ਦੇ ਸਰੂਪ ਪ੍ਰਤੱਖ ਸਤਿਗੁਰੂ, ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਕੱਤਰ ਹੋਏ ਗੁਰੂ ਖਾਲਸਾ ਗੁਰੂ ਸਵਾਰੀ ਸਾਹਿਬ ਸੰਗਤ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਫਤਿਹ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦਾਸ ਗੁਰਦੁਆਰਾ ਸਾਹਿਬ ਐਗਜੈਕਟਿਵ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਸਾਨੂੰ ਪਹਿਲਾਂ ਫਾਸਟ ਰਿਸਪੋਂਸ ਦਿੱਤਾ ਹੈ। ਗੁਰੂ ਪਾਤਸ਼ਾਹ ਦਾ ਬਹੁਤ ਕੋਟ ਸ਼ੁਕਰ ਹੈ। ਅਤੇ ਉਦੋਂ ਜਦੋਂ ਸਾਈਨ ਅਪ ਹੋ ਰਹੀ ਸੀ, ਪ੍ਰਪੋਜ਼ ਕੀਤਾ ਸੀ, ਕਹਿੰਦੇ ਵੀ ਨੈਕਸਟ ਈਅਰ ਜਿਹੜੀ ਮਾਰਚ ਦੇ ਵਿੱਚ ਹੋਊਗੀ, ਮੇ ਬੀ ਐਂਡ ਆਫ ਦਾ ਦਸੰਬਰ, ਪਰ ਸਤਿਗੁਰਾਂ ਦੀ ਬਖਸ਼ਿਸ਼ ਹੈ ਅਤੇ ਇੰਨੇ ਸੰਗਤ ਨੇ ਰਿਸਪੋਂਸ ਦਿੱਤਾ ਹੈ। 600 ਤੋਂ ਜ਼ਿਆਦਾ ਫੈਮਿਲੀਆਂ ਨੇ ਜਿਹੜਾ ਸਾਈਨ ਅਪ ਕੀਤਾ, 311 ਕਾਲ ਕੀਤੀ ਅਤੇ ਕਾਲ ਸੈਂਟਰ ਨੂੰ ਕਾਲ ਕੀਤੀ, ਤਾਂ ਹੀ ਉਸ ਕਰਕੇ ਜਿਹੜੇ ਹੈਗਾ ਆਪਣਾ 60 ਰੂਟ ਜਿਹੜਾ ਕੈਂਸਲ ਹੋਣਾ ਸੀ ਉਹ ਵੀ ਬਚ ਗਿਆ। ਅਤੇ 60 ਕਾਰਡ ਦੇ ਹੁਣ ਤੁਹਾਨੂੰ ਦੱਸਿਆ ਵੀ 7 ਡੇ ਵੀਕ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਇਹ ਜਿਹੜੀ 20 ਅਤੇ 23 ਮਿੰਟ ਦੀ ਸਰਵਿਸ ਹੋਣੀ ਹੈ। ਰਸ਼ ਅਵਰ ਦੇ ਵਿੱਚ ਤੁਹਾਨੂੰ ਹਰਪਾਲ ਹੋਣੇ ਨੇ ਦੱਸਿਆ ਵੀ 12 ਮਿੰਟ ਦੀ ਕਾਰਡ ਦੀ ਸਰਵਿਸ ਹੋਣੀ ਹੈ। ਅਤੇ ਜਿਹੜੀ ਵੱਡੀ ਖੁਸ਼ੀ ਵਾਲੀ ਗੱਲ ਹੈ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਜਿਹੜੀਆਂ ਜੋਬ ਕ੍ਰੀਏਟ ਹੋਣੀਆਂ ਨੇ, 12 ਤੋਂ 15 ਆਪਰੇਟਰ ਹੋਰ ਆਪਣੇ ਨੌਰਥ ਈਸਟ ਦੇ ਵਿੱਚ ਇਹ ਹੋਣੇ ਨੇ, ਜਿਹੜੀ 60 ਅਤੇ 61 ਨੇ ਸੈਡਲ ਟਾਊਨ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਦੇ ਅੱਗੇ ਹੋ ਕੇ ਬੈਸਟ ਪਿੰਡ ਜਾਣਾ। ਕੋਈ ਬਹੁਤ ਸਾਰੇ ਜਿਹੜੇ ਲੋਕ ਕਹਿੰਦੇ ਸੀ ਵੀ ਸਾਨੂੰ ਤਾਂ ਸੁਪਰ ਸਟੋਨ ਜਾਣ ਵਾਸਤੇ ਨਾ ਉਹ ਇਹ ਵੀ ਜ਼ਰੂਰੀ ਸੀਗਾ। ਕੋਈ ਸਾਰਿਆਂ ਦੀ ਫੀਡਬੈਕ ਕਰਕੇ, ਜਦੋਂ ਇੰਨੀ ਸਾਰੀ ਫੀਡਬੈਕ ਉੱਥੇ ਗਈ, ਅਤੇ ਦਾਸ ਰਾਜ ਧਾਲੀਵਾਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਕੋਈ ਜਦੋਂ ਆਪਾਂ ਫੀਡਬੈਕ ਕਰਦੇ ਹਾਂ, ਫਿਰ ਇਹਨਾਂ ਨੂੰ ਕੌਂਸਲ ਨੂੰ ਕਹਿਣਾ ਵੀ ਸੌਖਾ ਹੋ ਜਾਂਦਾ। ਜਦੋਂ ਪਹਿਲਾਂ ਅਪੋਜ਼ ਕਰਦੇ ਸੀ, ਉਹ ਫਿਰ ਫੀਡਬੈਕ ਕਰਕੇ ਹੀ ਕੌਂਸਲ ਨੇ ਕਿਹਾ ਵੀ ਹੁਣ ਅਸੀਂ ਤੁਹਾਡੇ ਨਾਲ ਇਹ ਐਗਰੀ ਹਾਂ, ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ। ਥੈਂਕ ਯੂ ਸੋ ਮੱਚ ਸੈਲੀ ਬੋਂਗ ਐਂਡ ਡੋਨਾ ਐਂਗ, ਰਾਜ ਧਾਲੀ, ਗੈਰੀ ਗਿੱਲ, ਤਰਨਜੀਤ ਮੰਨ ਅਤੇ ਹਾਂਜੀ ਅਮਰਵੀਰ ਸਰੋਆ, ਮੈਨੀ, ਹਾਂਜੀ ਇਹ ਸਾਰਿਆਂ ਨੇ ਜਿਹੜੇ ਬਹੁਤ ਜ਼ਿਆਦਾ ਮਦਦ ਕੀਤੀ ਹੈ। ਕਦਾਸ ਇੱਕ ਦੋ ਵਾਰੀ ਅਸੀਂ ਉੱਥੇ ਜਿਵੇਂ ਬਗੈਰ ਮੀਟਿੰਗ, ਜਿਵੇਂ ਕੋਈ ਵੀ ਵੱਡੇ ਉਹਨਾਂ ਨੂੰ ਮਿਲਣਾ ਹੋਵੇ, ਅਪੁਆਇੰਟਮੈਂਟ ਬਣਾਉਣੀ ਪੈਂਦੀ ਹੈ। ਅਸੀਂ 4 ਵੀਕਾਂ ਦੇ ਵਿੱਚ ਜਦੋਂ ਇੰਨੇ 500-600 ਫੈਮਿਲੀ ਦੇ ਜਿਹੜੇ ਫਾਰਮ ਭਰ ਕੇ ਲੈ ਕੇ ਗਏ, ਉੱਥੇ ਉਹਨਾਂ ਦੇ ਡੈਕਸ 'ਤੇ ਰੱਖੇ ਜਿਹੜੀ ਡੋਨਾ ਐਂਗ ਹੈ, ਉਹ ਆਪਣੇ ਨੌਰਥ ਈਸਟ ਅਤੇ ਨੌਰਥ ਵੈਸਟ ਨੂੰ ਜਿਹੜੇ ਡੀਲ ਕਰਦੇ ਆ, ਉਹਨਾਂ ਨੇ ਕਿਹਾ ਵੀ ਤੁਹਾਡੀ ਹੁਣ ਜਿਹੜੀ ਫੀਡਬੈਕ ਹੈ, ਵੀ ਆਰ ਰੈਡੀ ਗੋਟ ਇਟ, ਵੀ ਵਿਲ ਥਿੰਕਿੰਗ ਅਬਾਊਟ ਟੂ, ਵੀ ਜਿਹੜਾ ਗੋਡੇ ਦਾ ਰਿਜ਼ਲਟ ਹੋਊਗਾ। ਤਰਨਜੀਤ ਮੰਡ ਹੁਣੇ ਵੀ ਜਾਂਦੇ ਰਹੇ ਉੱਥੇ, ਇੰਨੀ ਸਾਰਿਆਂ ਦੀ ਕੋਪਰੇਸ਼ਨ ਕਰਕੇ, ਭਾਈ ਰਣਵੀਰ ਸਿੰਘ ਵੀ ਚਲੋ ਮਿਲਦੇ ਸੀਗੇ, ਜੋ ਕੀਤਾ ਸਾਰਾ ਸਤਿਗੁਰਾਂ ਦੀ ਕਿਰਪਾ ਨਾਲ ਹੋਇਆ ਹੈ। ਅਤੇ ਗਲਤੀਆਂ ਭੁੱਲਣ ਚੁੱਕਾਂ ਦੀ ਮਾਫ਼ੀ। ਸੋ ਪਲੀਜ਼, ਜੇ ਤੁਹਾਨੂੰ ਕੋਈ ਵੀ ਕੁਐਸਚਨ ਹੈ, ਇੱਥੇ ਬਾਹਰ ਇਹ ਟ੍ਰਾਂਜਿਟ ਵੱਲੋਂ ਆਏ ਵੇ ਨੇ ਪਲੈਨਿੰਗ ਡਿਪਾਰਟਮੈਂਟ ਦੇ ਸਕੈਜੂਲ ਵੱਲੋਂ, ਤੁਸੀਂ ਉਹਨਾਂ ਨੂੰ ਕੋਈ ਵੀ ਕੁਐਸਚਨ ਹੈ ਉਹ ਤੁਸੀਂ ਉੱਥੇ ਤੁਹਾਨੂੰ ਚੰਗੀ ਤਰ੍ਹਾਂ ਜਿਹੜੇ ਮੈਪ ਦੇ ਵੀ ਸਮਝਾ ਦੇਣਗੇ। 31 ਅਗਸਤ ਤੋਂ ਇਹ ਸਰਵਿਸ ਸ਼ੁਰੂ ਹੋਣ ਜਾ ਰਹੀ ਹੈ ਮੰਡੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਕੁਝ ਮਿੰਟ ਵਾਸਤੇ ਰਾਜ ਧਾਲੀਵਾਲ ਜੀ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ।
5: ਗੁਰੂ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਬਹੁਤ ਚੀਜ਼ਾਂ ਪਹਿਲਾਂ ਹੀ ਕਹਿ ਦਿੱਤੀਆਂ ਗਈਆਂ, ਅਤੇ ਕੁਝ ਵੀਕ ਪਹਿਲਾਂ ਜਦੋਂ ਸਿਟੀ ਨੇ ਮੈਨੂੰ ਦੱਸਿਆ ਕਿ ਅਸੀਂ ਨੌਰਥ ਈਸਟ ਦੇ ਵਿੱਚ ਸਰਵਿਸ ਚੇਂਜ ਕਰਨੀ ਆ, ਖਾਸ ਕਰ 60, 61, 59, ਤਾਂ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਸੀਗੀ ਕਿ ਚੇਂਜ ਕਰਨ ਤੋਂ ਪਹਿਲਾਂ, ਕਿਉਂਕਿ ਗੁਰਦੁਆਰਾ ਸਾਹਿਬ ਨੂੰ ਬਹੁਤ ਇਫੈਕਟ ਹੋਣਾ ਸੀਗਾ ਜਿਹੜੀ ਸੰਗਤ ਆਉਂਦੀ ਆ, ਵੀ ਪਹਿਲਾਂ ਇਹਨਾਂ ਨੂੰ ਪੁੱਛੋ ਕਿ ਕੀ ਚਾਹੁੰਦੇ ਨੇ ਇਹ। ਸੋ ਮੈਨੂੰ ਲੱਗਦਾ ਕੁਛ ਟਾਈਮ ਪਹਿਲਾਂ ਇਹਨਾਂ ਨੇ ਬਾਹਰ ਆ ਕੇ ਸਿਟੀ ਟ੍ਰਾਂਜ਼ਿਟ ਟੀਮ ਨੇ ਕੁਝ ਮੈਪ ਲਾਏ ਸੀਗੇ, ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਦੀ ਉੱਥੇ ਸਲਾਹ ਦਿੱਤੀ, ਅਤੇ ਜਦੋਂ ਇਹਨਾਂ ਨੇ ਜਿਹੜੀ ਰਿਪੋਰਟ ਬਣਾਉਂਦੀ ਹੁੰਦੀ ਆ ਵਟ ਵੀ ਹਰਡ ਤੁਹਾਡੇ ਤੋਂ ਕੀ ਸੁਣਿਆ, ਅਤੇ ਜਦੋਂ ਇਹਨਾਂ ਨੇ ਉਹ ਰਿਪੋਰਟ ਸਾਨੂੰ ਦਿੱਤੀ ਮੈਨੂੰ ਕਾਊਂਸ ਐਜ਼ ਅ ਕਾਊਂਸਲਰ, ਅਤੇ ਮੈਂ ਇਹਨਾਂ ਨੂੰ ਕਿਹਾ ਵੀ ਕਲੀਅਰ ਆ ਕਿ ਲੋਕ ਚਾਹੁੰਦੇ ਨੇ ਕਿ 60-61 ਦੀ ਸਰਵਿਸ ਵਧਾਈ ਜਾਵੇ, ਉਹਦੇ ਰੂਟ ਨਾ ਬਦਲੇ ਜਾਣ। ਸੋ ਪਰਮਾਤਮਾ ਦੀ ਮਿਹਰ ਨਾਲ ਜਿੱਦਾਂ ਭਾਈ ਸਾਹਿਬ ਨੇ ਕਿਹਾ ਤੁਹਾਡੀ ਆਵਾਜ਼ ਬਹੁਤ ਸਟਰੋਂਗ ਆ, ਤਾਂ ਹੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਦ ਸਿਟੀ ਤੁਹਾਡੇ ਕੋਲ ਆਉਂਦੀ ਆ ਕੁਛ ਪੁੱਛਣ, ਦੱਸੋ, ਲਿਖ ਕੇ ਦੱਸੋ, ਪੰਜਾਬੀ 'ਚ ਲਿਖ ਕੇ ਦੱਸੋ ਜੇ ਅੰਗਰੇਜ਼ੀ ਨਹੀਂ ਲਿਖ ਹੁੰਦੀ, ਤਾਂ ਜੋ ਸਾਨੂੰ ਫਿਰ ਉੱਥੇ ਜੇ ਮੈਂ ਤੁਹਾਡਾ ਉੱਥੇ ਨੁਮਾਇੰਦਾ ਅਤੇ ਮੈਨੂੰ ਉੱਥੇ ਤੁਹਾਡੇ ਲਈ ਲੜਨ ਦਾ ਮੌਕਾ ਮਿਲਦਾ। ਜੇ ਉਹ ਇਨਫੋਰਮੇਸ਼ਨ ਨਹੀਂ ਦਿੰਦੇ, ਉਹ ਮੈਨੂੰ ਸਿੱਧਾ ਕਹਿ ਦਿੰਦੇ ਕਿ ਕਾਊਂਸਲਰ ਲੋਕਾਂ ਨੇ ਤਾਂ ਸਾਨੂੰ ਕੁਛ ਦੱਸਿਆ ਨਹੀਂ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਜਗ੍ਹਾ ਪ੍ਰੋਵਾਈਡ ਕੀਤੀ, ਸਾਰੇ ਓਪਰੇਟਰ ਜਿੰਨੇ ਬੈਠੇ ਨੇ ਸਾਡਾ ਮਾਣ ਨੇ, ਇਹਨਾਂ ਕਰਕੇ ਸਿਟੀ ਮੂਵ ਹੁੰਦੀ ਆ, ਇਹਨਾਂ ਦੀ ਜਿੰਨੀ ਸੇਵਾ ਉਹਦੇ ਲਈ ਧੰਨਵਾਦ। ਅਤੇ ਜਿੱਦਾਂ ਭਾਈ ਸਾਹਿਬ ਨੇ ਕਿਹਾ ਐਕਚੁਲੀ ਆਪਣੇ ਵਾਰਡ ਦੇ ਵਿੱਚ 50 ਨਵੀਆਂ ਨੌਕਰੀਆਂ ਆਉਣਗੀਆਂ ਟਰਾਂਸਿਟ ਦੀਆਂ, ਜਿਹੜੇ ਰੂਟ ਚੇਂਜ ਹੋਏ ਆ। 38 ਨੰਬਰ ਇੱਕ ਸਾਡੇ ਬੱਚਿਆਂ ਲਈ ਨਵਾਂ ਰੂਟ ਐਡ ਕੀਤਾ ਜਾ ਰਿਹਾ, ਜਿਹੜਾ ਬੱਚਿਆਂ ਨੂੰ ਇੱਥੋਂ ਸਿੱਧਾ ਸੈਰਲ ਟਾਊਨ ਤੋਂ ਲੈ ਕੇ ਜਾਇਆ ਕਰੂਗਾ ਯੂਨੀਵਰਸਿਟੀ ਦੇ ਵਿੱਚ, ਰਾਈਟ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਜ਼ਰੂਰੀ ਆ ਸਾਡੇ ਵਾਰਡ ਦੇ ਲਈ। ਅਤੇ ਇਸ ਦੇ ਨਾਲ ਨਾਲ ਜਦੋਂ 60 ਸਟਰੀਟ ਬਣ ਗਈ, ਜਿਹੜੀ ਪਰਮਾਤਮਾ ਦੀ ਮਿਹਰ ਨਾਲ ਨਵੰਬਰ ਦੇ ਤੱਕ ਬਣ ਜੂਗੀ, ਕੰਟਰੀ ਹਿਲਸ ਤੋਂ ਲੈ ਕੇ 88 ਐਵੇਨਿਊ ਤੱਕ, ਫਿਰ ਬੱਸ ਸਰਵਿਸ ਹੋਰ ਆਪਣੀ ਜਿਹੜੀ ਇੱਥੇ ਵਧੂਗੀ। ਪਿਛਲੇ ਬਜਟ 'ਚ ਮੈਂ 5 ਮਿਲੀਅਨ ਦੀ ਅਮੈਂਡਮੈਂਟ ਇਸੇ ਕਰਕੇ ਲੈ ਕੇ ਆਇਆ ਸੀ ਵੀ ਸਾਨੂੰ ਬੱਸ ਸਰਵਿਸ ਦੀ ਬਹੁਤ ਲੋੜ ਆ, ਖਾਸ ਕਰ ਸਾਡੇ ਜਿਹੜੇ ਬਜ਼ੁਰਗ ਨੇ ਜਿਹੜੇ ਡਰਾਈਵ ਨਹੀਂ ਕਰਦੇ ਉਹਨਾਂ ਲਈ। ਸੋ ਪਰਮਾਤਮਾ ਦੀ ਬਹੁਤ ਮਿਹਰ ਹੋਈ ਆ, ਗੁਰੂ ਇਸੇ ਤਰ੍ਹਾਂ ਸਾਡੇ 'ਤੇ ਕਿਰਪਾ ਬਣਾਈ ਰੱਖੇ। ਇੱਕ ਵਾਰ ਫਿਰ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ, ਇਸੇ ਤਰ੍ਹਾਂ ਆਪਦੇ ਵਿਚਾਰ ਦਿੰਦੇ ਰਿਹਾ ਕਰੋ ਜਦੋਂ ਸਿਟੀ ਮੰਗਦੀ ਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਪ੍ਰਧਾਨ ਸਾਹਿਬ ਦਾ, ਆਪਣੇ ਗਰੇਵਾਲ ਸਾਹਿਬ ਦਾ, ਪਰਮਾਰ ਭਾਅ ਜੀ ਦਾ, ਇਹ ਆਪ ਟ੍ਰਾਂਜ਼ਿਟ ਓਪਰੇਟਰ ਨੇ, ਇਹਨਾਂ ਨੂੰ ਪਤਾ ਕਿ ਕੀ ਲੋੜਾਂ ਨੇ, ਅਤੇ ਉਸ ਤੋਂ ਬਾਅਦ ਸਾਡੇ ਜਿੰਨੇ ਵੀ ਟ੍ਰਾਂਜ਼ਿਟ ਟੀਮ ਇੱਥੇ ਆਈ ਹੋਈ ਆ। ਥੈਂਕ ਯੂ ਸੋ ਮੱਚ ਫੋਰ ਮੇਕਿੰਗ ਦਿਸ ਹੈਪਨ। ਆਮ 100% ਸ਼ਿਓਰ ਦੈਟ ਦ ਕਮਿਊਨਿਟੀ ਇਜ਼ ਗੋਇੰ ਟੂ ਮੱਚ ਐਪਰੀਸ਼ੀਏਟ ਇਟ। ਸੋ ਥੈਂਕ ਯੂ ਫੋਰ ਆਲ ਦ ਗ੍ਰੇਟ ਵਰਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
6: ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ ਟੂ ਆਲ ਟ੍ਰਾਂਜਿਸਟ ਐਂਡ ਸਕੈਜੁਅਲ ਐਂਡ ਪਲੈਨਰ ਐਵਰੀ ਵਨ। ਸਤਿਗੁਰ ਮਹਾਰਾਜ ਦੀ ਕਿਰਪਾ ਦੇ ਸਦਕਾ ਇਸੇ ਤਰ੍ਹਾਂ ਦੀਵਾਨ ਨੂੰ ਨਿਰੰਤਰ ਚਲਾਉਣ ਦੇ ਲਈ ਹੁਣ ਸਮਾਂ ਹੈ ਕਥਾ ਦਾ। ਸਤਿਕਾਰ ਜੋ ਬਾਬਾ ਮਹਿੰਦਰ ਸਿੰਘ ਜੀ ਪੜੀ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਉਣਗੇ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਨ ਸਗਲੀ ਖੋਵੇ। ਸੰਗਤ ਜੀ, ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ ਜੋ ਇੱਕ ਗੁਰਮਤਿ ਵਿਦਿਆਲੇ ਵੀ ਚਲਾਉਂਦੇ ਹਨ ਭੜੀ ਦੇ ਵਿੱਚ, ਜਿੰਨੀ ਵੀ ਆਪ ਜੀ ਕੋਲ ਭੇਟਾ ਹੁੰਦੀ ਹੈ ਉਹ ਸਾਰੀ ਹੀ, ਇੱਥੇ ਤੱਕ ਕਿ ਖੇਤੀਬਾੜੀ ਤੋਂ ਇਕੱਠੀ ਕੀਤੀ ਮਾਇਆ ਵੀ ਆਪ ਜੀ ਇਸ ਗੁਰਮਤਿ ਵਿਦਿਆਲੇ ਦੇ ਲਈ ਲਾ ਦਿੰਦੇ ਹਨ। ਆਪ ਜੀ ਦਾ ਪੰਥ ਵਿੱਚ ਬਹੁਤ ਹੀ ਸਤਿਕਾਰ ਹੈ। ਆਓ ਬੇਨਤੀ ਕਰਦੇ ਹਾਂ, ਬੜੇ ਹੀ ਪਿਆਰ ਸਤਿਕਾਰ ਦੇ ਨਾਲ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
7: ਵਾਹਿਗੁਰੂ ਜੀ, ਬਦ ਬਖਤ ਹਮ ਚੋ ਬਖੀਲ ਗਾਫਿਲ, ਬੇਨਜ਼ਰ ਬੇਬਾਕ, ਨਾਨਕ ਬਗੋਇਤ ਜਨ ਤੁਰਾ, ਤੇਰੇ ਚੱਕਰਾਂ ਪਾਖਾਕ, ਜੇਤਾ ਜੀਓ ਪਿੰਡ ਸਭ ਤੇਰਾ,

ਬਸ ਕਹੈ ਜਨ ਨਾਨਕ ਜੇਹਾ ਤੂੰ ਕਰਾ।

ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਰਹੇ ਗੁਰੂ ਸਰੂਪ ਖਾਲਸਾ ਜੀ ਗੁਰ ਫਤਿਹ ਦੀ ਹਾਜ਼ਰੀ ਲਵਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਸਜੇ ਹੋਏ ਦੀਵਾਨਾਂ ਦੇ ਅੰਦਰ ਲੰਮੇ ਸਮੇਂ ਤੋਂ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਵਡਭਾਗੇ ਹੋ ਸਤਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਕੌਮ ਦੇ ਸੇਵਾਦਾਰਾਂ ਦੇ ਵਿਚਾਰ ਜੋ ਸਾਡੀਆਂ ਸਮਾਜਿਕ ਜਾਂ ਆਰਥਿਕ ਲੋੜਾਂ ਦੇ ਨਾਲ ਸੰਬੰਧ ਰੱਖਦੇ ਨੇ ਉਹ ਆਪ ਜੀ ਸਰਵਣ ਕਰ ਰਹੇ ਸੀ। ਸਮਾਂ ਹੋਇਆ ਹੈ ਸਤਿਗੁਰੂ ਦੇ ਪਾਵਨ ਸਿਧਾਂਤ ਦੀ ਵਿਚਾਰ ਦਾ, ਆਓ ਇਕਾਗਰਤਾ ਦੇ ਸਹਿਤ ਜੁੜਨ ਦੀ ਕੋਸ਼ਿਸ਼ ਕਰੀਏ। ਰੱਬੀ ਇਬਾਦਤ ਵਾਸਤੇ ਇਕਾਗਰ ਹੋਣਾ ਬੜਾ ਜ਼ਰੂਰੀ ਹੈ। ਜੇ ਕਹੀਏ ਵੀ ਸਾਡੀ ਅੰਦਰੋਂ ਤਰੱਕੀ ਨਹੀਂ ਹੋ ਰਹੀ, ਅੰਦਰੋਂ ਕੋਈ ਫਰਕ ਮਹਿਸੂਸ ਨਹੀਂ ਹੁੰਦਾ, ਕਹਿ ਸਕਦੇ ਹਾਂ ਵੀ ਕਈ ਸਾਲਾਂ ਤੋਂ ਸੰਗਤ ਕਰ ਰਹੇ ਹਾਂ, ਜਾਂ ਕੋਈ ਸੱਜਣ ਕਹੇ ਵੀ ਇੰਨੇ ਸਾਲਾਂ ਤੋਂ ਮੈਂ ਅੰਮ੍ਰਿਤਪਾਨ ਵੀ ਕੀਤਾ ਅਤੇ ਨਿਤਨੇਮ ਵੀ ਕਰਦਾ ਪਰ ਫਰਕ ਕੋਈ ਨਹੀਂ ਪੈ ਰਿਹਾ। ਸਮਝ ਲੈਣਾ ਅਜੇ ਇਕਾਗਰ ਨਹੀਂ ਹੋਏ ਹਾਂ, ਸੁਰਤ ਟਕਾ ਵਿੱਚ ਨਹੀਂ ਆਈ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜਿਹੜਾ ਮਨ ਦਾ ਖੰਡਾ ਹੈ, ਸੰਸਾਰ ਨਾਲ ਅਟੈਚਮੈਂਟ ਹੈ, ਉਹ ਅਜੇ ਟੁੱਟਦੀ ਨਜ਼ਰ ਨਹੀਂ ਆਈ। ਇਬਾਦਤ ਵਾਸਤੇ ਇਕਾਗਰਤਾ ਦੀ ਬੜੀ ਅਹਿਮੀਅਤ ਹੈ, ਸੋ ਮੈਂ ਬੇਨਤੀ ਤਾਂ ਕੀਤੀ ਹੈ ਵੀ ਸਰੀਰ ਕਰਕੇ ਸਾਵਧਾਨ ਅਤੇ ਮਨ ਕਰਕੇ ਇਕਾਗਰ ਹੋਈਏ ਤਾਂ ਕਿ ਕੁਝ ਕਹਿਣ ਸੁਣਨ ਦਾ ਆਨੰਦ ਅਤੇ ਲਾਹਾ ਆਪਾਂ ਪ੍ਰਾਪਤ ਕਰ ਸਕੀਏ। ਕਿਉਂ ਆਉਣਾ ਧਾਰਮਿਕ ਸਥਾਨਾਂ 'ਤੇ, ਜਾਂ ਇੱਕ ਸਿੱਖ ਵਾਸਤੇ ਗੁਰਦੁਆਰੇ ਆਉਣ ਦੀ ਕਿੰਨੀ ਕੁ ਲੋੜ ਹੈ ਜਾਂ ਕਿਉਂ ਲੋੜ ਹੈ? ਗੁਰਮੁਖੋ, ਜਿਹੜਾ ਧਾਰਮਿਕ ਅਸਥਾਨ ਹੁੰਦਾ ਨਾ, ਇਹਦੇ ਨਾਂ ਦੇ ਵਿੱਚ ਹੀ ਅਰਥ ਨੇ ਵੀ ਇੱਥੇ ਕੋਈ ਧਰਮ ਦੀ ਗੱਲ ਹੋਣੀ ਹੈ ਅਤੇ ਹੋਣੀ ਚਾਹੀਦੀ ਹੈ। ਇਹ ਗੱਲ ਵੱਖਰੀ ਹੈ ਵੀ ਕੌਮ ਦੇ ਵੱਡੇ ਹਿੱਸੇ ਨੇ ਜਾਂ ਸਾਡੇ ਰਾਜਨੀਤਿਕ ਲੀਡਰਾਂ ਨੇ ਧਾਰਮਿਕ ਅਸਥਾਨਾਂ ਦੀ ਵਰਤੋਂ ਆਪਣੇ ਰਾਜਨੀਤਿਕ ਪ੍ਰਯੋਜਨ ਵਾਸਤੇ ਵੀ ਕੀਤੀ ਹੈ ਜਾਂ ਕਰੀ ਜਾ ਰਹੇ ਨੇ, ਪਰ ਨਹੀਂ, ਧਾਰਮਿਕ ਅਸਥਾਨ ਤੋਂ ਧਰਮ ਦੀ ਸਿੱਖਿਆ, ਧਰਮ ਦਾ ਗਿਆਨ ਵੰਡਣਾ ਹੀ ਇਹਦਾ ਮੁੱਖ ਮਨੋਰਥ ਹੈ। ਸਤਿਗੁਰਾਂ ਨੇ ਆਖਿਆ, ਗੁਰੂ ਦੁਆਰੇ ਹੋਏ ਸੋਝੀ ਪਾਈ ਸੀ। ਗੁਰੂ ਦਾ ਦੁਆਰ ਹੈ ਨਾ ਜਿਹੜਾ, ਇੱਥੇ ਹੋਏ ਤੋਂ ਭਾਵ ਹੈ ਆਉਣਾ, ਵੀ ਗੁਰੂ ਦੁਆਰੇ ਹੋ ਕੇ ਆਏ ਹਾਂ ਨਾ, ਆਪਾਂ ਕਹਿ ਦਿੰਦੇ ਹਾਂ ਮੱਥਾ ਟੇਕ ਕੇ ਆਏ ਹਾਂ, ਹੋ ਕੇ ਆਏ ਹਾਂ। ਗੁਰੂ ਦੁਆਰੇ ਹੋਏ ਸੋਝੀ ਪਾਈ ਸੀ, ਜੇ ਗੁਰਦੁਆਰੇ ਆਉਣਾ ਫਿਰ ਇੱਥੇ ਕੁਝ ਸਿੱਖ ਕੇ ਜਾਣਾ ਚਾਹੀਦਾ, ਇੱਥੋਂ ਸੋਝੀ ਲੈਣੀ ਚਾਹੀਦੀ ਹੈ, ਇੱਥੋਂ ਗਿਆਨ ਲੈਣਾ ਚਾਹੀਦਾ ਹੈ। ਔਰ ਗਿਆਨ ਵੀ ਧਰਮ ਦਾ, ਜਦੋਂ ਧਰਮ ਦੀ ਪਰਿਭਾਸ਼ਾ ਅਸੀਂ ਆਪਣੇ ਮਨ ਵਿੱਚ ਵਿਚਾਰਦੇ ਹਾਂ ਸਾਨੂੰ ਮਹਿਸੂਸ ਹੁੰਦਾ ਵੀ ਧਰਮ ਇੱਕ ਫਿਜ਼ੀਕਲ ਐਕਟੀਵਿਟੀ ਹੈ, ਸਰੀਰ ਦੀ ਕਿਰਿਆ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਮੁੱਢਲੀ ਰਹਿਤ ਮਰਜ਼ਾਦਾ ਹਰ ਧਰਮ ਵਿੱਚ ਸਰੀਰਕ ਹੀ ਹੁੰਦੀ ਹੈ, ਸਾਡੀ ਵੀ ਹੈ,
ਸਾਨੂੰ ਵੀ ਸਤਿਗੁਰਾਂ ਨੇ ਆਖਿਆ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਰਹਿਤ ਮਰਜ਼ਾਦਾ ਮੁੱਢਲੇ ਰੂਪ ਵਿੱਚ ਸਾਡੀਆਂ ਜਿਹੜੀਆਂ ਸਰੀਰਕ ਗਤੀ ਵਿਧੀਆਂ ਨੇ ਉਹਨਾਂ ਨੂੰ ਧਰਮ ਦੇ ਅਨੁਸਾਰ ਚਲਾਉਣਾ, ਇੱਥੋਂ ਹੀ ਧਰਮ ਦੀ ਵੈਸੇ ਤਾਂ ਸ਼ੁਰੂਆਤ ਹੈ। ਪਰ ਜ਼ਿਆਦਾਤਰ ਧਾਰਮਿਕ ਸੰਸਾਰ, ਜਾਣੀ ਕਿ ਉਹ ਲੋਕ ਜਿਹੜੇ ਧਰਮ ਵੱਲ ਝੁਕਦੇ ਨੇ, ਇਸ ਨੂੰ ਆਪਣੀ ਮੰਜ਼ਿਲ ਮੰਨ ਕੇ ਰੁਕ ਜਾਂਦੇ ਨੇ, ਬੈਠ ਜਾਂਦੇ ਨੇ, ਬਸ ਹੁਣ ਅਸੀਂ ਧਰਮੀ ਹੋ ਗਏ ਹਾਂ। ਨਹੀਂ, ਇਹ ਤਾਂ ਸ਼ੁਰੂਆਤ ਸੀ, ਕੁਛ ਅੱਗੇ ਵੀ ਹੈ। ਜਪਜੀ ਸਾਹਿਬ ਮੈਂ ਉਮੀਦ ਕਰਦਾ ਵੀ ਤੁਸੀਂ ਸਾਰਿਆਂ ਨੇ ਕਦੇ ਨਾ ਕਦੇ ਜ਼ਰੂਰ ਪੜ੍ਹਿਆ ਹੋਵੇਗਾ। ਜਪਜੀ ਸਾਹਿਬ ਦੇ ਨਿਤਨੇਮ ਹੀ ਵੀ ਆਪ ਦੇ ਵਿੱਚ ਬੈਠੇ ਹੋਣਗੇ, ਤੇ ਜਪਜੀ ਸਾਹਿਬ ਪ੍ਰਧਾਨ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪ੍ਰਮੁੱਖ ਬਾਣੀ ਹੈ। ਤੇ ਇਹਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਧਰਮ ਦੀ ਵਿਆਖਿਆ ਇੰਨੀ ਸੋਹਣੀ ਕੀਤੀ ਹੈ ਨਾ, ਵੀ ਜੇ ਕਿਤੇ ਉਹ ਸਾਨੂੰ ਸਮਝ ਆਵੇ ਜਾਂ ਵਿਚਾਰੀਏ ਸਾਨੂੰ, ਫਿਰ ਇਹ ਸੋਚਣ ਦੀ ਲੋੜ ਨਹੀਂ ਵੀ ਧਰਮ ਕੀ ਹੁੰਦਾ, ਜਾਂ ਦੂਜਿਆਂ ਵੱਲ ਝਾਕਣ ਦੀ ਲੋੜ ਨਹੀਂ ਵੀ ਸਾਨੂੰ ਕਿ ਸ਼ਾਇਦ ਦੂਜਾ ਧਰਮ ਦਾ ਗਿਆਨ ਦੇਵੇਗਾ। ਰਹਿਤ ਰੱਖਣੀ, ਮੁੱਢਲੀ ਰਹਿਤ ਰੱਖਣੀ, ਅੰਮ੍ਰਿਤ ਪਾਨ ਕਰਨਾ, ਇਹ ਸ਼ੁਰੂਆਤ ਹੈ, ਮੈਂ ਫਿਰ ਦੁਹਰਾ ਦਿਆਂ। ਪਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਦੋਂ ਧਰਮ ਦੀ ਗੱਲ ਕਰਦੇ ਨੇ, ਉਹ ਇਸ ਸੰਸਾਰ ਦੀ ਜਿਹੜੀ ਕੁਦਰਤੀ ਰਚਨਾ ਹੈ, ਭੌਤਿਕ ਰਚਨਾ ਹੈ, ਇੱਥੋਂ ਗੱਲ ਆਰੰਭ ਕਰਦੇ ਨੇ। ਕੀ ਆਖਦੇ ਨੇ ਹੁਣ ਤੁਹਾਡੇ ਪੰਕਤੀਆਂ ਜਦੋਂ ਮੈਂ ਬੋਲਣੀਆਂ, ਆਪਣੇ ਆਪ ਧਿਆਨ ਉੱਥੇ ਚਲਾ ਜਾਵੇਗਾ। ਗੁਰਦੇਵ ਕਹਿੰਦੇ ਰਾਤੀ ਰੁੱਤੀ ਥਿੱਤੀ ਵਾਰ, ਰਾਤਾਂ ਬਣਦੀਆਂ, ਹਰ ਰੋਜ਼ ਰਾਤ ਹੀ ਆਉਂਦੀ ਹੈ ਨਾ, ਦਿਨ ਵੀ ਆਉਂਦਾ ਰਾਤ ਵੀ ਆਉਂਦੀ ਹੈ, ਸਾਲ ਦੇ ਵਿੱਚ ਰੁੱਤਾਂ ਵੀ ਤਬਦੀਲ ਹੁੰਦੀਆਂ ਨੇ, ਰਾਤੀ ਰੁੱਤੀ ਥਿੱਤੀ, ਤਰੀਖਾਂ ਵੀ ਬਣਦੀਆਂ ਨੇ ਚੰਦਰਮਾ ਅਨੁਸਾਰ, ਸੂਰਜੀ ਕੈਲੰਡਰ ਵੱਖਰਾ ਹੈ 365 ਦਿਨਾਂ ਵਾਲਾ, ਚੰਦਰਮਾ ਦੀਆਂ ਦੋ ਪੱਖ ਨੇ, ਹਨੇਰ ਪੱਖ ਨੇ, ਚਾਨਣ ਪੱਖ ਹੈ ਏਕਮ ਤੋਂ ਲੈ ਕੇ ਮੱਸਿਆ ਤੱਕ, ਦੂਜਾ ਪੱਖ ਹੈ ਏਕਮ ਤੋਂ ਲੈ ਕੇ ਪੂਰਨਮਾਸੀ ਤੱਕ। ਥੋੜ੍ਹਾ ਜਿਹਾ ਜਿਹਨਾਂ ਨੂੰ ਪੁਰਾਤਨ ਕੈਲੰਡਰ ਪਤਾ ਉਹਨਾਂ ਨੂੰ ਸਮਝ ਆਉਂਦੀ ਹੈ ਗੱਲ। ਸੋ ਇਹ ਜਿਹੜਾ ਕੁਦਰਤ ਦਾ ਪਸਾਰਾ ਹੈ, ਰਾਤੀ ਰੁੱਤੀ ਥਿੱਤੀ ਤੇ ਵਾਰ, ਵਾਰ ਦਾ ਅਰਥ ਦਿਨ, ਦਿਨ ਤੋਂ ਭਾਵ ਹੈ ਇੱਥੇ ਹਫ਼ਤੇ ਦੇ 7 ਦਿਨ, ਇਹ ਵਾਰ, ਜਾਣੀ ਕਿ ਸਿਸਟਮ ਚੱਲ ਰਿਹਾ ਕੁਦਰਤ ਦਾ, ਤਬਦੀਲੀਆਂ ਆ ਰਹੀਆਂ ਨੇ, ਮੁੜ ਕੇ ਸਰਕਲ ਪੂਰਾ ਹੋਣ ਤੋਂ ਬਾਅਦ ਦੁਬਾਰਾ ਉਹ ਸ਼ੁਰੂ ਹੋ ਜਾਂਦਾ। ਸਾਲ 365 ਦਿਨਾਂ ਵਿੱਚ ਜਾਂ 65 ਦੇ ਵਿੱਚ ਸਰਕਲ ਪੂਰਾ ਕਰਕੇ ਦੁਬਾਰਾ ਚੱਲ ਪੈਂਦਾ। ਫਿਰ ਇਹਦੇ ਵਿੱਚ ਕੁਛ ਬਣਤਰ ਜਿਹੜੀ ਹੈ ਜੀਵ ਰਚਨਾ ਦੀ ਜਾਂ ਤੱਤਾਂ ਦੀ, ਕਹਿੰਦੇ ਪਵਨ ਪਾਣੀ ਅਗਨੀ, ਤਿੰਨ ਚੀਜ਼ਾਂ, 5 ਤੱਤ ਨੇ ਵੈਸੇ, 5 ਤੱਤਾਂ ਵਿੱਚ ਗਿਣਤੀ ਆਉਂਦੀ ਹੈ ਮਿੱਟੀ ਅਤੇ ਆਕਾਸ਼ ਦੀ ਵੀ, 3 ਤਾਂ ਨਾਂ ਲੈ ਦਿੱਤੇ ਨਾ ਇੱਥੇ, ਤੇ ਟੋਟਲ ਇਹ 5 ਨੇ ਜਿਹਦੇ ਵਿੱਚ ਮਿੱਟੀ ਅਤੇ ਆਕਾਸ਼ ਗਿਣੇ ਜਾਂਦੇ ਨੇ, ਪਰ ਇੱਥੇ 3 ਤੋਂ ਗੱਲ ਆਰੰਭ ਕੀਤੀ ਅੱਗੇ ਕਰਦੇ ਨੇ। ਪਵਨ ਪਾਣੀ ਅਗਨੀ ਪਾਤਾਲ, ਪਾਤਾਲ ਤੋਂ ਭਾਵ ਹੈ ਸਮੁੰਦਰ ਭਰੇ ਪਏ ਨੇ ਪਾਣੀ ਨਾਲ, ਪਾਤਾਲ ਤੋਂ ਭਾਵ ਹੈ ਪਤਾ ਨਹੀਂ ਕਿੰਨੀ ਕੁ ਅਣਗਿਣਤ ਇਹਨਾਂ ਚੀਜ਼ਾਂ ਦੀ ਰਚਨਾ ਹੈ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਪਵਨ ਪਾਣੀ ਅਗਨੀ ਪਾਤਾਲ। ਹੁਣ ਅਸਲ ਮੁੱਦੇ ਤੇ ਆਉਂਦੇ ਨੇ, ਜਿਹੜੀ ਗੱਲ ਗੁਰੂ ਸਾਹਿਬ ਕਹਿਣੀ ਚਾਹੁੰਦੇ ਨੇ, ਕਹਿੰਦੇ ਇਸ ਸਾਰੇ ਸਿਸਟਮ ਦੇ ਵਿੱਚ, ਕੁਦਰਤੀ ਪਸਾਰੇ ਦੇ ਵਿੱਚ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਡੀਆਂ ਨਜ਼ਰਾਂ ਵਿੱਚ ਇੱਕ ਗੁਰਦੁਆਰਾ ਧਾਰਮਿਕ ਸਥਾਨ ਹੈ, ਕਿਸੇ ਹਿੰਦੂ ਵੀਰ ਦੀਆਂ ਨਜ਼ਰਾਂ ਵਿੱਚ ਮੰਦਰ ਧਾਰਮਿਕ ਸਥਾਨ ਹੈ, ਮੁਸਲਮਾਨ ਵਾਸਤੇ ਮਸੀਤ ਇੱਕ ਧਾਰਮਿਕ ਸਥਾਨ ਹੈ, ਕਿਸੇ ਵਾਸਤੇ ਚਰਚ ਇੱਕ ਧਾਰਮਿਕ ਸਥਾਨ ਹੈ। ਪਰ ਸਤਿਗੁਰੂ ਦਾ ਨਜ਼ਰੀਆ ਕਿੰਨਾ ਵਿਸ਼ਾਲ ਹੈ, ਉਹ ਕਿਸੇ ਚਾਰ ਦੀਵਾਰੀ ਦੇ ਅੰਦਰ ਧਰਮ ਨੂੰ ਨਹੀਂ ਮੰਨਦੇ,
ਉਹ ਕਹਿੰਦੇ ਸਾਰੀ ਧਰਤੀ ਜਿੱਥੇ ਜਨ ਜੀਵਨ ਹੈ ਇਹ ਸਾਰਾ ਹੀ ਧਾਰਮਿਕ ਸਥਾਨ ਹੈ, ਧਰਮਸ਼ਾਲਾ ਹੈ। ਇਹਦਾ ਭਾਵ ਅਰਥ ਕੀ ਹੋਇਆ? ਇਹਦਾ ਭਾਵ ਅਰਥ ਹੈ ਗੁਰਮੁਖੋ ਵੀ ਧਰਮ ਦੀ ਕੋਈ ਹੱਦ ਨਹੀਂ ਹੁੰਦੀ, ਧਰਮ ਦਾ ਕੋਈ ਸੰਖੇਪ ਦਾਇਰਾ ਨਹੀਂ ਹੁੰਦਾ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਧਾਰਮਿਕ ਜੀਵਨ ਲਕੀਰਾਂ ਦੇ ਅੰਦਰ ਨਹੀਂ ਜਿਉਂਿਆ ਜਾ ਸਕਦਾ। ਧਰਮ ਇੰਨਾ ਵਿਸ਼ਾਲ ਹੈ ਤੂੰ ਦੁਨੀਆਂ ਵਿੱਚ ਕਿਤੇ ਵੀ ਹੋਵੇਂ ਉੱਥੇ ਵੀ ਧਰਮ ਹੈ, ਭਾਵ ਤੈਨੂੰ ਉੱਥੇ ਵੀ ਧਰਮ ਕਮਾਉਣਾ ਚਾਹੀਦਾ, ਧਾਰਮਿਕ ਕਰੈਕਟਰ ਵਿੱਚ ਵਿਚਰਨਾ ਚਾਹੀਦਾ। ਇਹ ਨਹੀਂ ਅੰਦਰ ਕੁਛ ਹੋਰ ਹੈ ਅਤੇ ਬਾਹਰ ਕੁਛ ਹੋਰ ਹੈ। ਅਸੀਂ ਮੰਨ ਲੈਂਦੇ ਹਾਂ ਕਈ ਵਾਰੀ, ਕਿਵਾਂ ਕਰਿਓ, ਅਸੀਂ ਧਰਮ ਨੂੰ ਗੁਰਦੁਆਰੇ ਦੇ ਅੰਦਰ ਵੇਖ ਰਹੇ ਹਾਂ। ਕਈਆਂ ਨੂੰ ਲੱਗਦਾ ਹੋਵੇਗਾ ਵੀ ਬਾਹਰ ਕੋਈ ਗੱਲ ਨਹੀਂ, ਬਾਹਰ ਜੋ ਮਰਜ਼ੀ ਕਰੋ, ਅਤੇ ਕਈ ਵਾਰੀ ਇਹ ਸੋਚਦੇ ਹਾਂ ਵੀ ਗੁਰਦੁਆਰੇ ਝੂਠ ਨਹੀਂ ਬੋਲਣਾ ਚਾਹੀਦਾ। ਇਹਦਾ ਅਰਥ ਕੀ ਹੋਇਆ? ਬਾਹਰ ਜਿੰਨਾ ਮਰਜ਼ੀ ਬੋਲੋ, ਇਹੀ ਬਣ ਗਿਆ ਨਾ ਵੀ ਜੇ ਗੁਰਦੁਆਰੇ ਝੂਠ ਨਹੀਂ ਬੋਲਣਾ ਤਾਂ ਬਾਹਰ ਜਿੰਨਾ ਮਰਜ਼ੀ ਬੋਲੋ। ਔਰ ਇਹ ਨਹੀਂ ਅਸੀਂ ਸਮਾਜਿਕ ਤੌਰ 'ਤੇ ਵੀ ਪ੍ਰਵਾਨ ਕੀਤਾ, ਚਲੋ ਇੱਥੇ ਤਾਂ ਪੰਚਾਇਤੀ ਸਿਸਟਮ ਦੀ ਲੋੜ ਘੱਟ ਪੈਂਦੀ ਹੈ, ਕਿਤੇ ਕਿਤੇ ਪੈ ਜਾਂਦੀ ਹੈ ਵੀ ਚਾਰ ਭਰਾ ਜੁੜਦੇ ਨੇ ਕਿਸੇ ਸਮੱਸਿਆ ਨੂੰ ਲੈ ਕੇ, ਝਗੜੇ ਨੂੰ ਲੈ ਕੇ। ਪਰ ਆਪਾਂ ਪੰਜਾਬ ਵਿੱਚ ਅਤੇ ਇਹ ਪਿੰਡਾਂ ਦੇ ਵਿੱਚ ਮਾਹੌਲ ਆਮ ਹੀ ਵੇਖਦੇ ਹਾਂ ਨਾ ਵੀ ਕੋਈ ਝਗੜਾ ਹੋ ਗਿਆ ਅਤੇ ਪੰਚਾਇਤ ਕਰੋ ਜੀ ਇਕੱਠੀ, ਅਤੇ ਪੰਚਾਇਤ ਵਿੱਚ ਨਿਰਣਾ ਲਿਆ ਜਾਵੇ, ਸਭ ਦੇ ਬਿਆਨ ਲਏ ਜਾਣ, ਪਤਾ ਲੱਗੇ ਵੀ ਕਿਹਦਾ ਪੱਖ ਸਹੀ ਹੈ, ਕਿਹਦਾ ਝੂਠ ਹੈ, ਕਿਹਦਾ ਸੱਚ ਹੈ। ਮਾਫ ਕਰਨਾ, ਕਈ ਵਾਰੀ ਨਿਰਣੇ ਤੱਕ ਪਹੁੰਚਣ ਵਾਸਤੇ ਪੰਚਾਇਤ ਵੀ ਕਹਿ ਦਿੰਦੀ ਹੈ ਇਹਨੂੰ ਗੁਰਦੁਆਰੇ ਲੈ ਕੇ ਚੱਲੋ। ਹੁਣ ਸੋਚੋ ਇਸ ਗੱਲ ਨੂੰ, ਪੰਚਾਇਤੀ ਤੌਰ 'ਤੇ, ਸਮਾਜਿਕ ਤੌਰ 'ਤੇ ਅਸੀਂ ਇਹ ਪ੍ਰਵਾਨ ਕਰ ਲਿਆ ਵੀ ਅਗਰ ਗੁਰਦੁਆਰੇ ਲੈ ਕੇ ਜਾਵਾਂਗੇ ਤਾਂ ਫਿਰ ਉੱਥੇ ਬੰਦਾ ਜ਼ਰੂਰ ਸੱਚ ਬੋਲੂਗਾ, ਆਪਣੀ ਸਟੇਟਮੈਂਟ ਸਹੀ ਦਊਗਾ। ਅੱਜ ਆਧੁਨਿਕ ਸੰਸਾਰ ਹੈ, ਡੈਮੋਕਰੇਟਿਕ ਦੁਨੀਆ ਹੋ ਚੁੱਕੀ ਹੈ, ਅਤੇ ਆਧੁਨਿਕ ਸਮੇਂ ਦੇ ਵਿੱਚ ਕੋਰਟਾਂ ਫੈਸਲੇ ਕਰਦੀਆਂ ਨੇ। ਮਾਫ ਕਰਨਾ, ਕੋਰਟ ਵੀ ਕਹਿ ਦਿੰਦੀ ਹੈ ਇਹਦੇ ਧਰਮ ਅਨੁਸਾਰ, ਇਹਦਾ ਕੋਈ ਧਰਮ ਗ੍ਰੰਥ ਜਿਵੇਂ ਗੁਰਬਾਣੀ ਦਾ ਗੁਟਕਾ ਹੀ ਕਹਿ ਲਵੋ, ਇਹਦੇ ਹੱਥ 'ਚ ਫੜਾਓ, ਫਿਰ ਇਹਦੀ ਸਟੇਟਮੈਂਟ ਲਵਾਂਗੇ। ਹੱਦ ਹੋ ਗਈ, ਮਨੁੱਖ ਧਰਮ ਦੀ ਵਰਤੋਂ ਕਿੱਥੇ ਕਰ ਰਿਹਾ ਹੈ, ਧਰਮ ਨੂੰ ਯੂਜ ਕਿਸ ਤਰ੍ਹਾਂ ਕਰ ਰਿਹਾ ਹੈ? ਨਹੀਂ ਗੁਰਮੁਖੋ, ਧਰਮ ਗੁਰਦੁਆਰੇ ਦੇ ਅੰਦਰ ਹੀ ਨਹੀਂ, ਧਰਮ ਤੇ ਸਾਰੀ ਦੁਨੀਆਂ ਵਿੱਚ ਹੈ। ਜੇ ਇੱਥੇ ਝੂਠ ਨਹੀਂ ਬੋਲਣਾ, ਮਾਫ ਕਰਨਾ ਗੁਰੂ ਕੇ ਸਿੱਖਾ, ਤੇ ਕਿਤੇ ਵੀ ਝੂਠ ਨਹੀਂ ਬੋਲਣਾ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ, ਗੁਰੂ ਦੇ ਰਸਤੇ ਤੇ ਚੱਲ, ਮੁਰੀਦ ਬਣ ਜਾ। ਧਰਮ ਦੇ ਵਿੱਚ ਸੱਚ ਹੀ ਸੱਚ ਹੈ, ਇੱਥੇ ਕੋਈ ਪਖੰਡ ਨਹੀਂ, ਕੋਈ ਝੂਠ ਨਹੀਂ ਚੱਲਦਾ। ਹੁਣ ਗੁਰਦੁਆਰੇ ਝੂਠ ਨਹੀਂ ਬੋਲਣਾ, ਮੈਂ ਸਿੱਖ ਵਾਸਤੇ ਕਹਿ ਦਿਆਂ, ਹੁਣ ਦੂਜਿਆਂ ਦੀ ਗੱਲ ਛੱਡ ਦਈਏ, ਨੇੜੇ ਮੋੜ ਲੈਂਦੇ ਹਾਂ। ਜੇ ਸਿੱਖ ਨੇ ਗੁਰਦੁਆਰੇ ਝੂਠ ਨਹੀਂ ਬੋਲਣਾ ਤੇ ਬਾਹਰ ਵੀ ਨਹੀਂ ਬੋਲਣਾ, ਇਹ ਵੀ ਯਾਦ ਰੱਖਿਓ, ਜੇ ਗੁਰਦੁਆਰੇ ਨਸ਼ਾ ਕਰਕੇ ਨਹੀਂ ਆਉਣਾ ਤੇ ਕਰਨਾ ਬਾਹਰ ਵੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੋ ਇੱਥੇ ਮਰਜ਼ਾਦਾ ਸਮਝਾਈ ਜਾਂਦੀ ਹੈ, ਸਿਖਾਈ ਜਾਂਦੀ ਹੈ, ਉਹ ਤੇ ਇੰਪਲੀਮੈਂਟ ਤੇ ਬਾਹਰ ਦੁਨੀਆਂ ਵਿੱਚ ਕਰਨਾ ਨਾ, ਪ੍ਰੈਕਟੀਕਲ ਤੇ ਬਾਹਰ ਜਾ ਕੇ ਪਤਾ ਲੱਗਣਾ। ਆਪਣੇ ਪੰਜਾਬ ਦੇ ਸਕੂਲਾਂ ਦੇ ਗੇਟ ਦੇ ਅੱਗੇ ਕੁਝ ਅੱਖਰ ਲਿਖੇ ਹੁੰਦੇ ਨੇ, ਕਮ ਟੂ ਲਰਨ ਗੋ ਟੂ ਸਰਵ, ਸਿੱਖਣ ਲਈ ਆਓ, ਸੇਵਾ ਲਈ ਜਾਓ। ਗੁਰਦੁਆਰਾ ਇੱਕ ਸਿੱਖੀ ਦਾ ਸਕੂਲ ਵੀ ਹੈ। ਜੇ ਸਕੂਲ ਤੋਂ ਵਿੱਦਿਆ ਪੜ੍ਹ ਕੇ ਸਮਾਜ ਵਿੱਚ ਸੇਵਾ ਕਰਨੀ ਹੈ ਤੇ ਗੁਰਮੁਖਾ, ਗੁਰਦੁਆਰੇ ਦੀ ਸਿੱਖਿਆ ਲੈ ਕੇ ਸਿੱਖੀ ਸਾਰੇ ਸੰਸਾਰ ਵਿੱਚ ਕਮਾਉਣੀ ਹੈ। ਕਮਾਈ ਹੈ ਸਾਡੇ ਵਡੇਰਿਆਂ ਨੇ, ਇਸ ਧਰਤੀ ਤੇ ਆ ਕੇ ਜਦੋਂ ਸਿੱਖ ਹੈ ਹੀ ਨਹੀਂ ਸੀ, ਸਿੱਖ ਆਏ ਸ਼ੁਰੂਆਤ ਦੇ ਵਿੱਚ ਤੇ ਇੱਥੇ ਆ ਕੇ ਵੀ ਸਿੱਖੀ ਕਮਾਈ ਸੀ। ਸ਼ੁਰੂਆਤ ਉਹਨਾਂ ਦੀ ਦੇਣ ਹੈ ਇੱਥੋਂ ਦੀ ਸਿੱਖੀ ਦੇ ਵਿੱਚ। ਐਬਟਸਫੋਰਡ ਦੇ ਅੰਦਰ ਕੈਨੇਡਾ ਦਾ ਪਹਿਲਾ ਗੁਰਦੁਆਰਾ ਸਾਡੇ ਵਡੇਰਿਆਂ ਨੇ ਬਣਾਇਆ ਨਾ,
ਉਹਨਾਂ ਨੇ ਇਸ ਪੱਛਮੀ ਦੇਸ਼ਾਂ ਦੇ ਵਿੱਚ ਸਿੱਖੀ ਨੂੰ ਪ੍ਰਫੁੱਲਿਤ ਕੀਤਾ ਤੇ ਅੱਜ ਤਾਂ ਹੀ ਤੇ ਸਾਡੇ ਬੱਚੇ ਜਦੋਂ ਲੈਂਡ ਕਰਦੇ ਨੇ ਜਹਾਜ਼ ਤੇ ਉਹਨਾਂ ਦਾ ਪਹਿਲਾ ਜਿਹੜਾ ਡੈਸਟੀਨੇਸ਼ਨ ਹੁੰਦਾ ਆਮ ਕਰਕੇ ਗੁਰਦੁਆਰਾ ਹੁੰਦਾ ਹੈ। ਸੋਚੋ ਇਹਨਾਂ ਗੱਲਾਂ ਨੂੰ, ਸਮਝਾਈਏ ਆਪਣੇ ਰਿਸ਼ਤੇਦਾਰਾਂ ਬੱਚਿਆਂ ਨੂੰ ਵੀ ਗੁਰਦੁਆਰੇ ਦੀ ਅਹਿਮੀਅਤ ਕੀ ਹੈ। ਸੋ ਜੇ ਜੋ ਇੱਥੇ ਸਿੱਖਿਆ ਉਹ ਸਮਾਜ ਵਿੱਚ ਜਾ ਕੇ ਕਮਾਉਣਾ ਹੈ, ਇੱਥੋਂ ਧਰਮ ਦੀ ਸ਼ੁਰੂਆਤ ਹੋਣੀ ਹੈ। ਧਰਮ ਗੱਲਾਂ ਦਾ ਵਿਸ਼ਾ ਨਹੀਂ, ਧਰਮ ਵਿਖਾਵੇ ਦਾ ਵਿਸ਼ਾ ਨਹੀਂ, ਧਰਮ ਪਹਿਰਾਵੇ ਦਾ ਵਿਸ਼ਾ ਵੀ ਨਹੀਂ। ਪਰ ਇਹਦਾ ਅਰਥ ਇਹ ਮਤ ਜਾਣਨਾ ਵੀ ਪਹਿਰਾਵੇ ਦੀ ਲੋੜ ਨਹੀਂ, ਪਹਿਰਾਵੇ ਦੀ ਲੋੜ ਹੈ। ਖਾਲਸਾ ਇੱਕ ਫੌਜ ਹੈ ਅਕਾਲ ਪੁਰਖ ਦੀ, ਤੇ ਹਰ ਫੌਜ ਦੀ ਯੂਨੀਫਾਰਮ ਹੁੰਦੀ ਹੈ ਨਾ, ਸਿੱਖ ਦੀ ਵੀ ਕੋਈ ਯੂਨੀਫਾਰਮ ਹੈ। ਸਾਬਤ ਸੂਰਤ ਹੋਣਾ ਇਹਦੀ ਯੂਨੀਫਾਰਮ ਦਾ ਹੀ ਪਾਰਟ ਹੈ, ਤੇ ਸਿੱਧਾ ਦਾੜਾ ਹੋਣਾ, ਸਿਰ ਤੇ ਦਸਤਾਰ ਹੋਣੀ, ਇਹ ਮੁੱਢਲੀ ਯੂਨੀਫਾਰਮ ਹੈ। ਘੱਟੋ ਘੱਟ ਤੇ ਇਹ ਹਰ ਸਿੱਖ ਨੇ ਪਾਉਣੀ ਹੈ। ਅਗਲਾ ਬਾਣਾ ਕੋਈ ਕਿੰਨਾ ਕੁ ਪਾ ਸਕਦਾ ਹੈ, ਸਾਦਗੀ ਵਿੱਚ ਕਿੰਨਾ ਕੁ ਰਹਿ ਸਕਦਾ, ਇਹ ਅਗਲਾ ਵਿਸ਼ਾ ਹੈ। ਸੋ ਇੱਥੋਂ ਜੋ ਸਿੱਖਿਆ ਹੈ, ਗੁਰਦੇਵ ਕਹਿੰਦੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ। ਹੁਣ ਇਸੇ ਧਰਮ ਦੀ ਵਿਆਖਿਆ ਥੋੜ੍ਹੀ ਜਿਹੀ ਅੱਗੇ ਲੈ ਕੇ ਤੁਰਦੇ ਨੇ, ਕੀ ਆਖਦੇ ਨੇ

ਇੱਕ ਕੈਟਾਗਰੀ ਵੱਲ ਧਿਆਨ ਦੇਵਾਂਗੇ, ਉਹ ਵੀ ਅਣਗਿਣਤ ਹੈ। ਪੰਛੀਆਂ ਦੀ ਕੋਈ ਜਾਤੀ ਵੇਖਾਂਗੇ, ਅਣਗਿਣਤ ਹੈ। ਜਾਨਵਰਾਂ ਵਿੱਚੋਂ ਕਿਸੇ ਜਾਨਵਰ ਵੱਲ ਵੇਖਾਂਗੇ, ਅਣਗਿਣਤ ਹੈ। ਕੋਈ ਵੀ ਚੀਜ਼ ਸੀਮਿਤ ਗਿਣਤੀ ਵਿੱਚ ਨਹੀਂ, ਖਾਸ ਕਰਕੇ ਜੀਵ ਜੰਤੂ। ਤਿੰਨਕੇ ਨਾਮ ਅਨੇਕ ਅਨੰਤ। ਫਿਰ ਹੁਣ ਦੁਆਰਾ ਧਰਮ ਤੇ ਆਉਂਦੇ ਨੇ, ਕਹਿੰਦੇ ਕਰਮੀ ਕਰਮੀ ਹੋਏ ਵਿਚਾਰ। ਕਰਮ ਸ਼ਬਦ ਦੋ ਵਾਰੀ ਆਇਆ ਇਕੱਠਾ ਹੀ, ਕਰਮੀ ਕਰਮੀ। ਔਰ ਧਿਆਨ ਦੇਣਾ, ਇਹਦੇ ਅਰਥ ਵੀ ਦੋਏ ਨੇ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ, ਜਿਹੜੇ ਰੂਟੀਨ ਵਿੱਚ ਗੁਰਬਾਣੀ ਨਾਲ ਜੁੜੇ ਹੋਏ ਗੁਰਮੁਖ ਪਿਆਰੇ ਨੇ, ਉਹਨਾਂ ਨੂੰ ਇਹਦੇ ਬਾਰੇ ਕਾਫੀ ਕੁਛ ਪਤਾ ਵੀ ਹੁੰਦਾ। ਮੇਰੇ ਸਾਹਮਣੇ ਭਾਈ ਸੁਖਜਿੰਦਰ ਸਿੰਘ ਜੀ ਬੈਠੇ ਨੇ, ਗੁਰਮਤ ਨਾਲ ਗੁਰਬਾਣੀ ਨਾਲ ਬੜਾ ਪ੍ਰੇਮ ਹੈ ਇਹਨਾਂ ਦਾ, ਇਹ ਜ਼ਰੂਰ ਸਮਝਦੇ ਹੋਣਗੇ ਇਸ ਗੱਲ ਨੂੰ। ਕਰਮੀ ਕਰਮੀ ਦੋ ਵਾਰੀ। ਜਦੋਂ ਕਰਮ ਸ਼ਬਦ ਦੇ ਅਰਥ ਅਸੀਂ ਸੰਸਕ੍ਰਿਤ ਵਿੱਚ ਕਰਦੇ ਹਾਂ, ਗੁਰਬਾਣੀ ਅੰਦਰ ਸੰਸਕ੍ਰਿਤ ਭਾਸ਼ਾ ਵੀ ਵਰਤੀ ਗਈ ਹੈ। 70 ਦੇ ਕਰੀਬ ਭਾਸ਼ਾਵਾਂ ਵਿਦਵਾਨਾਂ ਨੇ ਹੁਣ ਤੱਕ ਗਿਣ ਲਈਆਂ ਵੀ ਗੁਰਬਾਣੀ ਵਿੱਚ ਵਰਤੀਆਂ ਗਈਆਂ ਨੇ। ਸੰਸਕ੍ਰਿਤ ਵਰਤੀ ਗਈ ਹੈ, ਦੂਸਰੀ ਇੱਕ ਹੋਰ ਪ੍ਰਮੁੱਖ ਭਾਸ਼ਾ ਫਾਰਸੀ ਵੀ ਵਰਤੀ ਗਈ ਹੈ। ਜਦੋਂ ਕਰਮ ਸ਼ਬਦ ਦੇ ਅਸੀਂ ਸੰਸਕ੍ਰਿਤ ਵਿੱਚ ਅਰਥ ਕਰਦੇ ਹਾਂ, ਕਰਮ ਦਾ ਅਰਥ ਕੰਮ ਕਿਰਿਆ ਜਿਹੜਾ ਆਪਾਂ ਰੂਟੀਨ ਵਿੱਚ ਕੰਮ ਕਰਦੇ ਹਾਂ, ਭਾਵੇਂ ਉਹ ਧਾਰਮਿਕ ਹੋਵੇ, ਜਦੋਂ ਕਰਮ ਦੇ ਅਰਥ ਅਸੀਂ ਫਾਰਸੀ ਵਿੱਚ ਜਾ ਕੇ ਕਰਨੇ ਨੇ, ਉੱਥੇ ਕਰਮ ਦਾ ਅਰਥ ਹੈ ਬਖਸ਼ਿਸ਼, ਰਹਿਮਤ, ਉਸ ਵਾਹਿਗੁਰੂ ਦੀ ਕਹਿ ਲਈਏ। ਕਰਮੀ ਕਰਮੀ ਦੋ ਚੀਜ਼ਾਂ, ਇੱਕ ਤੇ ਤੇਰੇ ਜਿਹੜੇ ਕਰਮ ਨੇ ਉਹ ਜ਼ਰੂਰ ਧਿਆਨ ਵਿੱਚ ਰੱਖੇ ਜਾਣੇ ਨੇ, ਹੋਏ ਵਿਚਾਰ, ਤੇਰੇ ਕਰਮਾਂ ਦੀ ਵਿਚਾਰ ਜ਼ਰੂਰ ਹੋਵੇਗੀ, ਭੁਲੇਖੇ ਵਿੱਚ ਨਾ ਰਹੀ ਵੀ ਸ਼ਾਇਦ ਤੇਰਾ ਕੋਈ ਕਰਮ ਅਣਗੌਲਿਆ ਰਹਿ ਜਾਣਾ। ਕਰਮ ਬੁਰਾ ਤਾਂ ਵੀ ਵਿਚਾਰ ਵਿੱਚ ਆਵੇਗਾ, ਕਰਮ ਪਵਿੱਤਰ ਹੈ ਤਾਂ ਵੀ ਵਿਚਾਰ ਵਿੱਚ ਆਵੇਗਾ, ਨਾਪਿਆ ਤੋਲਿਆ ਜਾਵੇਗਾ, ਅਨੈਲਿਸਿਸ ਹੋਵੇਗਾ, ਕੈਲਕੂਲੇਸ਼ਨ ਹੋਵੇਗੀ। ਕਰਮਾਂ ਦੀ ਵਿਚਾਰ, ਇਹ ਭਰੋਸਾ ਜਦੋਂ ਬੰਦੇ ਦੇ ਮਨ ਵਿੱਚ ਬਣੇਗਾ, ਸਮਝ ਲੈਣਾ ਉਹਨੇ ਧਰਮ ਦੀ ਦੁਨੀਆਂ ਵਿੱਚ ਇੱਕ ਕਦਮ ਹੋਰ ਅੱਗੇ ਤੁਰ ਲਿਆ। ਇਹ ਵਿਸ਼ਵਾਸ ਜੇ ਬਣਿਆ ਵੀ ਮੇਰੇ ਕਰਮਾਂ ਦਾ ਲੇਖਾ ਹੋਣ ਵਾਲਾ, ਮੈਂ ਜਵਾਬਦੇਹ ਹੋਣਾ ਆਪਣੇ ਹਰ ਕਰਮ ਦੇ ਪ੍ਰਤੀ, ਇਹ ਆਪਣੇ ਭਰੋਸੇ ਦੀ ਗੱਲ ਹੈ, ਇੰਟਰਨਲ ਗੱਲ ਹੈ, ਦੂਜਿਆਂ ਨੂੰ ਨਹੀਂ ਪਤਾ ਲੱਗਣਾ, ਨਾ ਦੱਸਣ ਦੀ ਲੋੜ ਹੈ। ਸੋ ਜਦੋਂ ਅੰਦਰ ਵਿਸ਼ਵਾਸ ਬਣਿਆ ਬਈ ਮੇਰੇ ਹਰ ਕਰਮ ਦੀ ਵਿਚਾਰ ਹੈ, ਇਹ ਹੋਣੀ ਹੈ ਤੇ ਇਹਦਾ ਜਵਾਬ ਦੇ ਮੈਂ ਹੋਣਾ। ਅਸਾ ਦੀ ਵਾਰ ਦੇ ਅੰਦਰ ਸਤਿਗੁਰਾਂ ਨੇ ਦੋ ਸ਼ਬਦ ਇਕੱਠੇ ਵਰਤੇ ਨੇ, ਪੌੜੀ ਪੜਿਓ ਕਦੇ ਧਿਆਨ ਦੇ ਨਾਲ। ਕਹਿੰਦੇ ਅੱਗੇ, ਅੱਗੇ ਤੋਂ ਭਾਵ ਹੈ ਪਰਲੋਕ, ਅਗਲੀ ਦੁਨੀਆ। ਕਰਨੀ ਕੀਰਤ ਵਾਚੀ ਹੈ, ਦੋ ਚੀਜ਼ਾਂ ਇਕੱਠੀਆਂ ਵਾਹਿਗੁਰੂ ਦੀ ਦਰਗਾਹ ਵਿੱਚ ਤੇਰੀਆਂ ਵਾਚੀਆਂ ਜਾਣੀਆਂ, ਪਰਖੀਆਂ ਜਾਣੀਆਂ ਨੇ, ਲੇਖਾ ਹੋਣਾ, ਇੱਕ ਕਰਨੀ ਦਾ ਇੱਕ ਕੀਰਤ ਦਾ। ਭਾਵ ਤੇਰੇ ਕਰਮ ਕਰਨੀ ਕਿਹੋ ਜਿਹੀ ਰਹੀ, ਕੰਮ ਕਿਹੋ ਜਿਹੇ ਕੀਤੇ ਸੰਸਾਰ ਵਿੱਚ, ਤੇ ਨਾਲ ਦੀ ਨਾਲ ਆਖਿਆ ਕੋਈ ਕੀਰਤ ਕੀਤੀ ਕਿ ਨਹੀਂ ਕੀਤੀ, ਨਾਮ ਜਪਿਆ ਕਿ ਨਹੀਂ ਜਪਿਆ, ਇਹਦੀ ਵਿਚਾਰ ਵੀ ਹੋਣ ਵਾਲੀ ਹੈ। ਕਦੇ ਕਿਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਭਾਵ ਇੰਟਰਨਲ ਤੂੰ ਵਾਹਿਗੁਰੂ ਨਾਲ ਕੋਈ ਸਾਂਝ ਬਣਾਈ, ਕੋਈ ਪ੍ਰੇਮ ਬਣਾਇਆ ਕਿ ਨਹੀਂ ਬਣਾਇਆ, ਉਹਦੀ ਯਾਦ ਤੇਰੇ ਹਿਰਦੇ ਵਿੱਚ ਵਸੀ ਕਿ ਨਹੀਂ ਵਸੀ, ਇਹ ਹੈ ਗੁਰਮੁਖੋ ਕੀਰਤ। ਅੱਗੇ ਕਰਨੀ ਕੀਰਤ ਆਖੀ ਹੈ, ਔਰ ਬੜੀ ਤਸੱਲੀ ਦੇ ਨਾਲ ਬਹਿ, ਜਿਵੇਂ ਆਪਾਂ ਕੋਈ ਲੰਮੀ ਗੱਲ ਕਰਨੀ ਹੁੰਦੀ ਹੈ ਨਾ, ਇੱਥੇ ਖੜੇ ਖੜੇ ਸਾਨੂੰ ਕਰੋਸ ਕਰਦਿਆਂ ਕੋਈ ਬੰਦਾ ਮਿਲ ਗਿਆ, ਉਹਨੇ ਕੋਈ ਗੱਲ ਪੁੱਛੀ, ਕੋਈ ਸਵਾਲ ਪੁੱਛਿਆ, ਤੇ ਜੇ ਉਹਦਾ ਜਵਾਬ ਲੰਮਾ ਹੈ, ਗੱਲ ਲੰਮੀ, ਆਪਾਂ ਕਹਿੰਦੇ ਆਪਾਂ ਸਾਈਡ ਤੇ ਬੈਠ ਕੇ ਗੱਲ ਕਰਦੇ ਹਾਂ, ਭਾਵ ਜੇ ਗੱਲ ਵਿੱਚ ਪੂਰੀ ਤਸੱਲੀ ਕਰਨੀ ਹੈ, ਡੀਪ ਜਾਣਾ ਹੈ, ਫਿਰ ਅਕਸਰ ਬੈਠ ਕੇ ਗੱਲਾਂ ਕੀਤੀਆਂ ਜਾਂਦੀਆਂ। ਲਗਭਗ ਦੁਨੀਆਂ ਦੀਆਂ ਵਿਸ਼ੇਸ਼ ਮੀਟਿੰਗਸ ਨੇ ਜਿਹੜੀਆਂ ਨਾ, ਉਹ ਬੈਠ ਕੇ ਕੀਤੀਆਂ ਜਾਂਦੀਆਂ, ਟੇਬਲ ਟਾਕ ਕੀਤੀ ਜਾਂਦੀ ਹੈ। ਸਤਿਗੁਰੂ ਇੱਥੇ ਉਸੇ ਗੱਲ ਨੂੰ ਸਮਝਾਉਂਦੇ ਨੇ, ਕਹਿੰਦੇ ਤੇਰੇ ਲੇਖੇ ਵੇਲੇ, ਤੇਰਾ ਹਿਸਾਬ ਕਿਤਾਬ ਕਰਨ ਵੇਲੇ, ਤੇਰੇ ਕਰਮਾਂ ਨੂੰ ਨਾਪਣ ਤੋਲਣ ਵੇਲੇ ਕੋਈ ਕਾਲੀ ਨਹੀਂ ਹੋਵੇਗੀ, ਔਰ ਤਸੱਲੀ ਕਰਵਾਈ ਜਾਵੇਗੀ ਤੇਰੀ ਬਹਿ।

0: ਕਰ ਸਮਝਾਇਆ। ਸਮਝਾਇਆ ਜਾਵੇਗਾ ਆਹ ਦੇਖ ਲੈ ਭਾਈ ਕਿਤੇ ਇਹਦੇ ਵਿੱਚ ਕੋਈ ਫਰਕ ਤਾਂ ਨਹੀਂ, ਆਹ ਕੁਛ ਤਾਂ ਕੀਤਾ ਹੋਇਆ ਨਾ ਉੱਥੇ, ਜਿਹੜੀ ਕਹੀਏ ਵੀ ਸਾਡੇ ਜੀਵਨ ਦੀ ਮੂਵੀ ਰਿਪੀਟ ਹੋ ਜਾਣੀ ਹੈ ਔਰ ਸਮੇਂ ਤੋਂ ਬਿਨਾਂ ਹੋ ਜਾਣੀ ਹੈ। ਸਮਾਂ ਨਹੀਂ ਲੱਗਣਾ ਉਹਨੂੰ, ਇਹ ਨਹੀਂ ਵੀ 70 ਸਾਲ ਜਿਉਂ ਕੇ ਗਿਆ ਉੱਥੇ 70 ਸਾਲ ਲੱਗਣੇ ਨੇ, ਛਿੰਨ ਪਲ ਦੇ ਵਿੱਚ ਉਹ ਸਾਰੇ ਸੀਨ ਸਾਹਮਣੇ ਆ ਜਾਣੇ ਨੇ। ਇਹ ਸਤਿਗੁਰੂ ਸਮਝਾ ਰਹੇ ਨੇ, ਮੈਂ ਗੱਲ ਧਰਮ ਤੇ ਕਰ ਰਿਹਾ, ਧਿਆਨ ਰੱਖਣਾ ਇਸ ਗੱਲ ਨੂੰ। ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ। ਔਰ ਇੱਥੇ ਵੀ ਇਹ ਵੀ ਸਪਸ਼ਟ ਕਰ ਦਿੱਤਾ, ਕਹਿੰਦੇ ਜੇ ਕਿਤੇ ਤੇਰਾ ਬੈਲੈਂਸ ਹੋ ਗਿਆ ਡੈਬਿਟ, ਕਹਿ ਲਈਏ ਵੀ ਘਾਟੇ ਵਾਲਾ ਪੱਖ ਚਲਾ ਗਿਆ, ਪਾਪਾਂ ਦੀ ਪੰਡ ਨਿਕਲੀ ਉੱਥੇ ਭਾਰੀ, ਫਿਰ ਅਗਲੀ ਗੱਲ ਵੀ ਕਹਿੰਦੇ ਸੁਣ ਲੈ। ਥੋ ਨਾ ਹੋਵੀ ਪਾਉਂਦੀ, ਪਾਉਂਦੀ ਦਾ ਅਰਥ ਹੁੰਦਾ ਕੁੱਟ ਪੈਣੀ, ਛਿੱਤਰ ਪਰੇ ਢੋਣੀ। ਥੋ ਨਾ ਹੋਵੀ, ਜਿਵੇਂ ਕਈ ਵਾਰੀ ਨਾ ਕੋਈ ਚੋਰ ਕੋਈ ਜੇਬ ਕਤਰਾ ਭੀੜ ਵਿੱਚ ਪਕੜਿਆ ਜਾਂਦਾ ਤੇ ਇੰਨੇ ਕੁ ਬੰਦੇ ਉਹਨੂੰ ਕੁੱਟਣ ਵਾਲੇ ਹੁੰਦੇ ਨੇ, ਉਹਦੇ ਥੱਪੜ ਮਾਰਨ ਨੂੰ ਥਾਂ ਨਹੀਂ ਲੱਭਦੀ ਵੀ ਮਾਰੀਏ ਕਿੱਥੇ, ਕਿੰਨੇ ਪੈਂਦੇ ਹੁੰਦੇ ਨੇ। ਕਹਿੰਦੇ ਪਰਲੋਕ ਵਿੱਚ ਜੇ ਤੇਰਾ ਬੈਲੈਂਸ ਡੈਬਿਟ ਹੋ ਗਿਆ, ਫਿਰ ਯਾਦ ਰੱਖੀ ਕੁੱਟ ਇੰਨੀ ਕੁ ਪੈਣੀ ਹੈ ਵੀ ਥੋ ਨਾ ਹੋ ਵੀ ਪਾਓ ਦੀ, ਥਾਂ ਨਹੀਂ ਲੱਭਣੀ ਕੁੱਟ ਪਾਉਣ। ਹੁਣ ਸੁਣੀਏ ਕਿਆ ਰੁਆਇਆ, ਰੋਈ ਜਾ ਜਿੰਨਾ ਮਰਜ਼ੀ, ਪਿੱਟੀ ਜਾ ਜਿੰਨਾ ਮਰਜ਼ੀ, ਉੱਥੇ ਤੇਰੀ ਕੂਕ ਪੁਕਾਰ ਨਾ ਕੋ ਸੁਣਿਆ, ਕਿਸੇ ਨੇ ਸੁਣਨੀ ਕੋਈ ਨਹੀਂ। ਆਖਿਰ ਵਿੱਚ ਆਖਿਆ ਮਨ ਅੰਧਾ ਜਨਮ ਗਵਾਇਆ, ਅਕਲ ਦਿਆ ਅੰਨਿਆ ਜਨਮ ਬਹੁਤ ਕੀਮਤੀ ਸੀ ਪਰ ਗਵਾ ਲਿਆ। ਆਓ ਵਾਪਸ ਉਸੇ ਪੰਕਤੀ ਤੇ ਆਈਏ, ਕਰਮੀ ਕਰਮੀ ਹੋਏ ਵਿਚਾਰ, ਪਹਿਲਾ ਕਰਮ ਵੀ ਤਾਂ ਕਰਤੂਤ ਕੀ ਕੀਤੀ, ਕਰਮ ਕੀ ਕੀਤੇ ਇਹਨਾਂ ਦੀ ਵਿਚਾਰ, ਦੂਸਰਾ ਕਰਮ ਵਾਹਿਗੁਰੂ ਦੀ ਖੁਸ਼ੀ ਲਈ ਕਿ ਨਹੀਂ ਲਈ, ਗੁਰੂ ਦੀ ਪ੍ਰਸੰਨਤਾ ਲਈ ਕਿ ਨਹੀਂ ਲਈ, ਭਾਵ ਕਰਮ ਬਖਸ਼ਿਸ਼ ਮਿਲੀ ਕਿ ਨਹੀਂ ਮਿਲੀ, ਤੈਨੂੰ ਖੁਸ਼ੀ ਮਿਲੀ ਕਿ ਨਹੀਂ ਮਿਲੀ, ਇਹ ਦੋਨੇ ਪੱਖ ਵਿਚਾਰੇ ਜਾਣੇ ਨੇ ਵਾਹਿਗੁਰੂ ਦੇ ਦੇਸ਼ ਜਾਂ ਦਰਗਾਹ ਕਹੋ ਪਰਲੋਕ ਕਹੋ। ਇਹ ਗੁਰੂ ਨਾਨਕ ਦੇਵ ਸਾਹਿਬ ਸਮਝਾ ਰਹੇ ਨੇ, ਅੱਜ ਦਾ ਤੇ ਸਿੱਖ ਵੀ ਕਹਿ ਰਿਹਾ, ਮੈਂ ਦੂਜਿਆਂ ਦੀ ਤਰਕਵਾਦੀਆਂ ਦੀ ਗੱਲ ਨਹੀਂ ਕਰਦਾ, ਅੱਜ ਦਾ ਸਿੱਖ ਗੁਰਬਾਣੀ ਦੇ ਸਿਧਾਂਤ ਨੂੰ ਕੰਡੈਮ ਕਰਦਾ ਜਾ ਰਿਹਾ। ਕਦੇ ਕਹਿ ਦਿੰਦਾ ਜੀ ਪਰਲੋਕ ਕਿਸੇ ਨੇ ਨਹੀਂ ਦੇਖਿਆ, ਸਿੱਖ ਪ੍ਰਚਾਰਕ ਕਹਿ ਰਹੇ ਨੇ ਜੀ ਅਗਲਾ ਜਨਮ ਪੁਨਰ ਜਨਮ ਹੁੰਦਾ ਕੋਈ ਨਹੀਂ। ਇਹਨਾਂ ਸਟੇਜਾਂ ਤੇ, ਧਾਰਮਿਕ ਸਟੇਜਾਂ ਤੇ ਬੈਠ ਕੇ ਪੱਗਾਂ ਵਾਲੇ ਵੀਰ ਇਹ ਗੱਲ ਕਹਿਣ ਤੇ ਕਿੰਨਾ ਦੁਖਾਂਤ ਹੈ ਵੀ ਗੁਰਬਾਣੀ ਤੋਂ ਮੁਨਕਰ ਹੋ ਰਹੇ ਨੇ ਸਾਡੇ ਪ੍ਰਚਾਰਕ ਕੀ। ਇਹ ਦੁਖਾਂਤ ਦੀ ਗੱਲ ਹੈ, ਤੁਹਾਨੂੰ ਸੰਗਤ ਨੂੰ ਵਿਚਾਰਨੀ ਪਵੇਗੀ। ਸੋ ਕਰਮੀ ਕਰਮੀ ਹੋਏ ਵਿਚਾਰ, ਜਦੋਂ ਦੋਨੇ ਪੱਖ ਵਿਚਾਰੇ ਜਾਣੇ ਨੇ, ਅਰ ਵਿਚਾਰੇ ਕਿੱਥੇ ਜਾਣੇ ਨੇ ਹੁਣ ਹੋਰ ਕਲੀਅਰ ਕਰ ਦਿੱਤਾ, ਸੱਚਾ ਆਪ ਸੱਚਾ ਦਰਬਾਰ, ਜਿਹੜਾ ਸੱਚ ਵਾਹਿਗੁਰੂ ਆਦਿ ਸੱਚ ਹੈ ਜੁਗਾਦ ਸੱਚ ਹੈ, ਉਹਦੇ ਦਰਬਾਰ ਅੰਦਰ ਉਹਦੀ ਦਰਗਾਹ ਦੇ ਅੰਦਰ ਇਹ ਤੇਰੇ ਦੋਨੇ ਪੱਖ ਵਿਚਾਰੇ ਜਾਣਗੇ। ਫਿਰ ਅਗਲੀ ਗੱਲ, ਤਿੱਥੇ ਉੱਥੇ ਹੋਰ ਕੀ ਹੋਵੇਗਾ। ਮੈਂ ਫਿਰ ਧਿਆਨ ਦਵਾ ਦਿਆਂ, ਇਹ ਜਪਜੀ ਸਾਹਿਬ ਦੀ ਵਿਚਾਰ ਕਰ ਰਹੇ ਆਪਾਂ, ਲਗਭਗ ਸਾਰੀ ਸਿੱਖ ਸੰਗਤ ਜਪਜੀ ਸਾਹਿਬ ਨਾਲ ਤੇ ਘੱਟੋ ਘੱਟ ਜੁੜੀ ਹੋਈ ਹੈ ਨਾ। ਵਿਚਾਰਿਆ ਕਰੋ ਇਹਨਾਂ ਅੱਖਰਾਂ ਨੂੰ, ਤਿੱਥੇ ਸੋਹਨ, ਸੋਹਨ ਤੋਂ ਭਾਵ ਹੈ ਸੋਹਦੇ ਨੇ, ਸੋਹਣੇ ਲੱਗਦੇ ਨੇ, ਉਹਨਾਂ ਦਾ ਔਰਾ ਉੱਥੇ ਬੜਾ ਹੀ ਪਵਿੱਤਰ ਹੈ। ਤਿੱਥੇ ਸੋਹਨ ਪੰਚ ਪਰਵਾਨ ਤੇ ਬਾਅਦ ਵਿੱਚ ਆਉਣਾ, ਪਹਿਲਾਂ ਪੰਚ ਤੇ ਵਿਚਾਰ ਕਰ ਲਈਏ। ਪੰਚ ਕੀ ਹੈ? ਤੁਸੀਂ ਬੜੀ ਵਾਰੀ ਸ਼ਬਦ ਵਰਤਦੇ ਹੋ ਪੰਚ ਪ੍ਰਧਾਨੀ ਮਰਜ਼ਾਦਾ, ਕੋਈ ਸ਼ੱਕ ਨਹੀਂ ਖਾਲਸੇ ਦੀ ਪੰਚ ਪ੍ਰਧਾਨੀ ਮਰਜ਼ਾਦਾ ਹੀ ਹੈ। ਇਹਦਾ ਬਾਹਰੀ ਪੱਖ ਕੀ ਹੈ ਵੀ ਸਾਡੇ ਕਕਾਰ ਪੰਜ ਨੇ, ਇਹਦਾ ਬਾਹਰੀ ਪੱਖ ਨੇ ਸਾਰੀ ਤੇ ਗੁਰਮੁਖ ਪਿਆਰਿਓ ਸਾਡੀ ਰਹਿਤ ਪੰਚ ਪ੍ਰਧਾਨੀ ਹੈ। ਅੰਮ੍ਰਿਤ ਛਕਾਇਆ ਮੇਰੇ ਸਤਿਗੁਰਾਂ ਨੇ, ਪੰਚ ਪ੍ਰਧਾਨੀ ਅੰਮ੍ਰਿਤ ਛਕਾਇਆ, ਗਿਣ ਲਿਓ ਉਂਗਲ ਦੇ ਪੋਟਿਆਂ ਦੇ ਉੱਤੇ, ਬਾਟਾ ਲਿਆ, ਦੂਜਾ ਖੰਡਾ ਲਿਆ, ਤੀਸਰਾ ਜਲ ਪਾਇਆ, ਚੌਥੇ ਪਤਾਸੇ ਪਾਏ ਤੇ ਪੰਜਵੀਂ ਬਾਣੀ ਪਾਈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੰਚ ਪ੍ਰਧਾਨੀ ਅੰਮ੍ਰਿਤ ਹੈ, ਕੜਾ ਪ੍ਰਸ਼ਾਦ ਤੁਸੀਂ ਹੁਣ ਲੈਣਾ ਗੱਫਾ, ਪੰਚ ਪ੍ਰਧਾਨੀ ਹੈ। ਅਰਦਾਸੀਆ ਐਵੇਂ ਨਹੀਂ ਕਹਿੰਦਾ ਵੀ ਅੰਮ੍ਰਿਤ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਹੈ ਹੀ ਪੰਚਮ ਹੈ, ਕਦੇ ਗਿਣ ਲਿਓ ਇਸ ਨੂੰ ਵੀ, ਇਹ ਪੰਚ ਪ੍ਰਧਾਨੀ ਕਿਵੇਂ ਹੈ। ਪਹਿਲਾ ਪੈ ਗਿਆ ਕੜਾਹੀ ਦੇ ਵਿੱਚ ਘਿਓ, ਦੂਜਾ ਪੈ ਗਿਆ ਉਹਦੇ ਵਿੱਚ ਆਟਾ, ਤੀਸਰਾ ਪੈ ਗਿਆ ਗੁਰਮੁਖ ਪਿਆਰਿਓ ਮਿੱਠਾ, ਅਤੇ ਚੌਥਾ ਪੈ ਗਿਆ ਪਾਣੀ ਜਲ। ਹੁਣ ਪੰਜਵਾਂ ਤੁਸੀਂ ਦੱਸ ਦਿਓ ਕੀ ਹੈ। ਪੰਜਵਾਂ ਵੀ ਕੁਛ ਹੈ, ਪੰਜਵੀਂ ਹੈ ਅੱਗ। ਅੱਗ ਤੋਂ ਬਿਨਾਂ ਕੜਾਹ ਪ੍ਰਸ਼ਾਦ ਨਹੀਂ ਬਣਦਾ, ਦੁਨੀਆਂ 'ਚ ਕਿਤੇ ਚਲੇ ਜਾਇਓ। ਤਪਸ਼ ਚਾਹੀਦੀ ਹੈ। ਸਾਡਾ ਬਾਹਰੀ ਪੱਖ ਵੀ ਪੰਚ ਪ੍ਰਧਾਨੀ ਹੈ, ਪਰ ਮੈਂ ਅੰਦਰ ਲੈ ਜਾਵਾਂ। ਅੰਦਰ ਪੰਚ ਪ੍ਰਧਾਨੀ ਕੀ ਹੈ? ਭਗਤ ਕਬੀਰ ਜੀ ਕਹਿ ਰਹੇ ਨੇ, ਤੁਸੀਂ ਇਹ ਨਾ ਸਮਝਣੋ ਵੀ ਕਬੀਰ ਜੀ ਦਾ ਪਿਛੋਕੜ ਹੋਰ ਹੈ, ਉਹ ਹੋਰ ਨੇ, ਗੁਰੂ ਸਾਹਿਬ ਹੋਰ ਨੇ, ਐਸਾ ਕੁਝ ਵੀ ਨਹੀਂ। ਭਗਤ ਕਬੀਰ ਜੀ ਕਹਿੰਦੇ, ਮੈਂ ਪੰਚ ਪ੍ਰਧਾਨੀ ਮਰਜ਼ਾਦਾ ਧਾਰਨ ਕੀਤੀ, ਤੇ ਜਦੋਂ ਕੀਤੀ ਮੈਂ ਰੱਬ ਨੂੰ ਮਿਲ ਗਿਆ, ਪ੍ਰਾਪਤੀ ਹੋ ਗਈ ਮੈਨੂੰ। ਘੜੀ ਨੇ ਤਾਂ ਨਹੀਂ ਆਗਿਆ ਦੇਣੀ ਮੈਂ ਇਸ ਗੱਲ ਨੂੰ ਪੂਰਾ ਖੋਲਾਂਗਾ, ਪਰ ਮੈਂ ਗਿਣਤੀ ਦੇ ਤੌਰ ਤੇ ਪੰਜ ਪੂਰੇ ਕਰ ਦਿੰਦਾ। ਉਹ ਪੰਚ ਪ੍ਰਧਾਨੀ ਕੀ ਦੱਸਦੇ ਨੇ? ਆਪ ਜਾਣੀ ਕਿ ਪਾਣੀ, ਗਿਣਿਆ ਤੁਸੀਂ ਕਰੋ, ਤੇਜ ਜਾਣੀ ਕਿ ਅੱਗ, ਬਾਏ ਭਾਵ ਹੈ ਹਵਾ, ਪ੍ਰਿਥਵੀ ਜਾਣੀ ਕਿ ਮਿੱਟੀ, ਤੇ ਅਕਾਸਾ ਆਕਾਸ਼ ਸਪੇਸ, ਇਹ ਪੰਜ ਤੱਤਾਂ ਦੇ ਨਾਮ ਲਏ ਨੇ। ਕਹਿੰਦੇ ਮੈਂ ਪੰਜ ਤੱਤਾਂ ਦੀ ਪੰਚ ਪ੍ਰਧਾਨੀ ਰਹਿਤ ਧਾਰਨ ਕੀਤੀ ਹੈ, ਤੇ ਇਹ ਰਹਿਤ ਧਾਰਨ ਕਿਵੇਂ ਕੀਤੀ ਹੈ? ਪੰਜ ਤੱਤਾਂ ਦਾ ਜਿਹੜਾ ਸੁਭਾਅ ਏ ਗੁਣ ਹੈ ਨਾ, ਉਹ ਮੈਂ ਆਪਣੇ ਜੀਵਨ ਵਿੱਚ ਲਾਗੂ ਕਰ ਲਿਆ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਹੜਾ ਕਿਹੜਾ? ਪਾਣੀ ਦਾ ਕੀ ਸੁਭਾਅ ਏ? ਪਾਣੀ ਦਾ ਸੁਭਾਅ ਏ ਨਿਰਮਲ, ਜਮਾਂਦਰੂ ਗੁਣ ਹੈ ਪਾਣੀ ਦਾ। ਪਾਣੀ ਕਦੇ ਮੈਲਾ ਨਹੀਂ ਹੁੰਦਾ। ਫਿਰ ਖੋਲਾਂਗੇ, ਪਾਣੀ ਦਾ ਸੁਭਾਅ ਲੈ ਲਿਆ ਮੈਂ, ਹਿਰਦੇ ਨੂੰ ਨਿਰਮਲ ਕਰ ਲਿਆ। ਤੇਜ, ਅੱਗ ਬੜੀ ਤੇਜ ਵਾਲੀ ਹੈ, ਤੇਜ ਪ੍ਰਤਾਪ ਵਾਲੀ ਹੈ, ਪਰ ਅੱਗ ਵਿੱਚ ਸਹਿਜ ਬਹੁਤ ਹੈ। ਲੱਕੜ ਭਾਵੇਂ ਹਜ਼ਾਰਾਂ ਮਣ ਪਈ ਹੈ, ਬਾਹਰੋਂ ਅੱਗ ਨਾ ਲਾਓ ਤੇ ਅੰਦਰ ਅੱਗ ਟਿਕੀ ਪਈ ਹੈ। ਇੰਧਨ ਜਿੰਨਾ ਮਰਜ਼ੀ ਹੈ, ਬਾਹਰੋਂ ਅੱਗ ਨਾ ਲਾਓ ਤੇ ਸ਼ਾਂਤ ਹੈ ਅੱਗ। ਕਹਿੰਦੇ ਤਾਕਤ ਜਿੰਨੀ ਮਰਜ਼ੀ ਹੋਵੇ, ਪਰ ਮੈਂ ਸੁਭਾਅ ਵਿੱਚ ਇਹ ਗੁਣ ਧਾਰਨ ਕਰ ਲਿਆ, ਅੱਗ ਤੋਂ ਸਹਿਜ ਲੈ ਲਿਆ ਹੈ, ਟਕਾ ਲੈ ਲਿਆ ਵੀ ਸ਼ਾਂਤ ਕਿਵੇਂ ਰਹਿਣਾ। ਤੇ ਬਾਏ ਹਵਾ, ਹਵਾ ਦੇ ਵਿੱਚ ਸਮ ਦ੍ਰਿਸ਼ਟੀ ਹੈ, ਸਭ ਨੂੰ ਇੱਕੋ ਜਿਹੀ ਸ਼ੋਅ ਦਿੰਦੀ ਹੈ। ਜਿੰਨਾ ਕੁ ਟੈਂਪਰੇਚਰ ਹਵਾ ਦਾ, ਸਾਰਿਆਂ ਨੂੰ ਲਗਭਗ ਉਹੀ ਮਹਿਸੂਸ ਹੁੰਦਾ ਹੈ। ਜੇ ਠੰਡੀ ਹੈ ਸਾਰਿਆਂ ਨੂੰ ਠੰਡੀ ਲੱਗ ਰਹੀ ਹੈ ਨਾ, ਜੇ ਹਵਾ ਗਰਮ ਹੈ ਤੇ ਸਾਰਿਆਂ ਨੂੰ ਲੱਗ ਰਹੀ ਹੈ। ਸਮ ਦ੍ਰਿਸ਼ਟੀ ਹੈ ਹਵਾ ਦੀ, ਮੈਂ ਇਹ ਤੀਜੀ ਰਹਿਤ ਧਾਰਨ ਕਰ ਲਈ ਹੈ, ਆਪਣੀ ਦ੍ਰਿਸ਼ਟੀ ਵਿੱਚ ਵੀ ਦਿਵਤਾ ਲਿਆਉਂਦੀ, ਹੁਣ ਮੈਨੂੰ ਉੱਚਾ ਨੀਵਾਂ ਨਹੀਂ ਕੋਈ ਦਿਸਦਾ, ਸਾਰੇ ਬਰਾਬਰ ਦਿਸਦੇ ਨੇ। ਪ੍ਰਿਥਵੀ ਧਰਤੀ, ਧਰਤੀ ਵਰਗਾ ਧੀਰਜ ਨਹੀਂ, ਧਰਤੀ ਦੇ ਉੱਤੇ ਕੋਈ ਗੰਦਗੀ ਪਾਵੇ, ਭਾਵੇਂ ਇਹਨੂੰ ਲਿੱਪੀ ਪੋਚੀ ਜਾਵੇ, ਭਾਵੇਂ ਪਰਫਿਊਮ ਛਿੜਕੇ, ਅਤਰ ਛਿੜਕੇ, ਇੱਕੋ ਜਿਹੀ ਉਹ ਰਹਿੰਦੀ ਹੈ। ਤੇ ਇਹਦੇ ਧਰਤੀ ਵਰਗਾ ਧੀਰਜ ਨਹੀਂ, ਮੈਂ ਧਰਤੀ ਤੋਂ ਧੀਰਜ ਸਿੱਖ ਲਿਆ ਵੀ ਧੀਰਜ ਕਿਵੇਂ ਰੱਖੀਦਾ। ਕੋਈ ਬੁਰਾ ਵੀ ਬੋਲ ਗਿਆ, ਨਿੰਦਾ ਵੀ ਕਰ ਗਿਆ ਤੇ ਕਹਿ ਦਿੱਤਾ ਨਿੰਦੋ ਨਿੰਦੋ ਲੋਕ ਮੋਕੋ ਨਿੰਦੋ, ਜਿੰਨਾ ਮਰਜ਼ੀ ਨਿੰਦਾ ਕਰੋ ਮੈਨੂੰ ਗੁੱਸਾ ਹੀ ਨਹੀਂ ਆਉਂਦਾ। ਇਹ ਰਹਿਤ ਮੈਂ ਧਰਤੀ ਤੋਂ ਸਿੱਖ ਲਈ। ਚੌਥੀ ਰਹਿਤ ਅਕਾਸਾ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ। ਆਕਾਸ਼ ਦੀ ਚਾਦਰ ਕਿੰਨੀ ਕੁ ਫੈਲੀ ਹੋਈ ਹੈ ਕੋਈ ਨਹੀਂ ਜਾਣਦਾ। ਚੀਰਾ ਦਾ ਅਰਥ ਕੱਪੜਾ ਹੁੰਦਾ, ਚਾਦਰ ਹੁੰਦਾ। ਤੇਰੀ ਪਗੜੀ ਰੂਪੀ ਚਾਦਰ ਕਿੰਨੀ ਕੁ ਫੈਲੀ ਹੋਈ ਹੈ ਨਹੀਂ ਕੋਈ ਜਾਣਦਾ। ਉਹ ਜਿਹੜੀ ਆਕਾਸ਼ ਦੀ ਵਿਸ਼ਾਲਤਾ ਹੈ, ਕਹਿ ਲਈਏ ਵੀ ਆਕਾਸ਼ ਨੇ ਆਪਣੇ ਕਲਾਵੇ ਵਿੱਚ ਸਭ ਕੁਝ ਲਿਆ ਹੋਇਆ। ਸੌਰ ਮੰਡਲ ਲਾਏ ਹੋਏ ਨੇ ਤਾਰੇ, ਪਤਾ ਨਹੀਂ ਕਿੰਨੇ ਕਿੰਨੇ ਗਲੈਕਸੀਆਂ ਤਾਰਿਆਂ ਦੀਆਂ ਕਿੰਨੀਆਂ ਕਿੰਨੇ, ਅਣਗਿਣਤ ਹੈ ਨਾ ਸਭ ਕੁਛ। ਕਹਿੰਦੇ ਜਿਵੇਂ ਆਕਾਸ਼ ਵਿਸ਼ਾਲ ਹੈ ਨਾ, ਤੇ ਮੈਂ ਆਪਣਾ ਹਿਰਦਾ ਵਿਸ਼ਾਲ ਕਰ ਲਿਆ। ਮੇਰੇ ਹਿਰਦੇ ਵਿੱਚ ਊਚ ਨੀਚ ਦਾ ਭੇਦ ਨਹੀਂ, ਮੈਂ ਸਾਰਿਆਂ ਨੂੰ ਪਿਆਰ ਕਰਦਾ, ਹੁਣ ਸਭ ਨੂੰ ਗਲਬੱਕੜੀ ਪਾਉਣਾ। ਅਵਸਥਾ ਐਸੀ ਬਣ ਗਈ ਹੈ। ਇਹ ਪੰਜਵੀਂ ਰਹਿਤ ਮੈਂ ਸਿੱਖ ਲਈ ਹੈ, ਧਾਰਨ ਕਰ ਲਈ ਹੈ। ਇਹ ਪੰਜ ਤਰ੍ਹਾਂ ਦੀ ਰਹਿਤ ਸਾਡੀ ਇੰਟਰਨਲ ਹੈ, ਮਾਨਸਿਕ ਹੈ। ਇਹ ਜਿਹੜੇ ਪੰਚ ਨੇ, ਪੰਚ ਪ੍ਰਧਾਨੀ ਨੂੰ ਧਾਰਨ ਕਰਨ ਵਾਲੇ, ਹੁਣ ਧਿਆਨ ਦੇਣਾ ਜੀ, ਤਿੱਥੈ ਸੋਹਨ ਪੰਚ। ਇਹ ਪੰਜ ਜਨ ਉੱਥੇ ਸੋਭਾ ਪਾਉਂਦੇ ਨੇ ਪਰਲੋਕ ਦੇ ਵਿੱਚ, ਤੇ ਫਿਰ ਹੁੰਦੇ ਨੇ ਪਰਵਾਨ, ਵਾਹਿਗੁਰੂ ਦੀਆਂ ਨਜ਼ਰਾਂ ਵਿੱਚ ਪਰਵਾਨ ਚੜ ਜਾਂਦੇ ਨੇ, ਉਹ ਸਫਲੇ ਹੋ ਜਾਂਦੇ ਨੇ ਉਹਨਾਂ ਦੇ ਜੀਵਨ। ਤੇ ਅਗਲੀ ਗੱਲ ਹੁਣ ਥੋੜੀ ਜਿਹੀ ਫੇਰ ਚੁੰਡੀ ਵੱਢਣ ਵੀ ਕਹਿਤੀ ਮੇਰੇ ਸਤਿਗੁਰਾਂ ਨੇ, ਕਹਿੰਦੇ ਕੱਚ ਪਕਾਈ ਉੱਥੇ ਪਾਏ। ਕੌਣ ਧਰਮ ਵਿੱਚ ਕੱਚਾ ਕੌਣ ਪੱਕਾ ਇਹ ਤੇ ਉੱਥੇ ਹੀ ਪਤਾ ਲੱਗਦਾ। ਇੱਥੇ ਤੇ ਸਾਰੇ ਦਾਅਵੇ ਕਰਦੇ ਨੇ ਮੈਂ ਵੱਡਾ ਧਰਮੀ ਹਾਂ, ਮੇਰੇ ਵਰਗਾ ਰਹਿਤਬਾਨ ਕੋਈ ਨਹੀਂ ਹੋਣਾ, ਮੈਂ ਗੁਰਬਾਣੀ ਵੱਧ ਪੜ੍ਹ ਲੈਂਦਾ, ਮੈਨੂੰ ਗੁਰਬਾਣੀ ਦੀਆਂ ਬਰੀਕੀਆਂ ਦੀ ਸੋਝੀ ਹੈ, ਮੈਂ ਪਾਠੀ ਬਹੁਤ ਵਧੀਆ, ਮੈਂ ਸੇਵਾਦਾਰ ਬੜਾ ਚੰਗਾ, ਮੈਂ ਤੇ ਲੰਗਰ ਦੇ ਭਾਂਡੇ ਵੀ ਮਾਂਜ ਲੈਂਦਾ, ਮੈਂ ਝਾੜੂ ਪੋਚੇ ਵੀ ਕਰਦਾ, ਬੈਕਮ ਵੀ ਕਰਦਾ, ਮੈਂ ਸਮਾਜ ਸੇਵੀ ਵੀ ਹਾਂ। ਪਤਾ ਨਹੀਂ ਕਿੰਨੀਆਂ ਕੁ ਪੰਡਾਂ ਚੁੱਕੀ ਫਿਰਦਾ ਮਨੁੱਖ, ਔਰ ਉਹਦਾ ਕ੍ਰੈਡਿਟ ਲੈਣ ਲੱਗਿਆਂ ਵੀ ਦੇਰ ਨਹੀਂ ਲਾਉਂਦਾ, ਦੁਨੀਆਂ ਵਿੱਚ ਹੀ ਸੌਦੇਬਾਜ਼ੀਆਂ ਕਰ ਲੈਂਦਾ। ਇੱਥੇ ਤਾਂ ਮੈਨੂੰ ਬਹੁਤਾ ਪਤਾ ਨਹੀਂ, ਪਰ ਆਪਣੇ ਇੰਡੀਆ ਪਤਾ ਕੀ ਸਿਸਟਮ ਚੱਲਦਾ ਬਹੁਤੇ ਪਿੰਡਾਂ ਦੇ ਵਿੱਚ, ਵੀ ਪਹਿਲਾਂ ਗੁਰਦੁਆਰਾ ਕਮੇਟੀ ਦਾ ਮੈਂਬਰ ਬਣੋ, ਦੁਨੀਆਂ ਦੀਆਂ ਨਜ਼ਰਾਂ ਵਿੱਚ ਆ ਜਾਓ, ਬੰਦਾ ਵਧੀਆ, ਅਗਲੀ ਵਾਰੀ ਸਰਪੰਚੀ ਦੀ ਚੋਣ ਲੜਾਂਗੇ। ਆਖੋ ਸਤਨਾਮ ਸ੍ਰੀ ਵਾਹਿ, ਧਰਮ ਨੂੰ ਪੌੜੀ ਬਣਾਇਆ ਹੋਇਆ ਹੈ, ਦੁਨੀਆਂ ਦੀਆਂ ਤਰੱਕੀਆਂ ਵਾਸਤੇ ਮਨੁੱਖ ਧਰਮ ਨੂੰ ਵਰਤ ਲੈਂਦਾ, ਇੱਕ ਨਹੀਂ ਅਨੇਕਾਂ ਰਸਤੇ ਨੇ ਇਸ ਦੇ, ਬਿਜ਼ਨਸ ਧਰਮ ਦੇ ਨਾਂ ਤੇ ਕਰਕੇ ਧਰਮ ਨੂੰ ਵੇਚ ਜਾਂਦਾ ਹੈ। ਆ ਜਿਹੜਾ ਝੂਠੇ ਸੌਦੇ ਵਾਲਾ ਨਾ, ਉਹਨੇ ਕੰਟੀਨਾਂ ਖੋਲੀਆਂ ਹੋਈਆਂ, ਤੁਹਾਨੂੰ ਪਤਾ ਹੋਣਾ ਹੈ, ਮੈਂ ਸ਼ਾਇਦ ਇੱਥੇ ਗੱਲ ਪਹਿਲਾਂ ਵੀ ਦੱਸੀ ਹੋਣੀ ਹੈ, ਉਹ ਕੰਟੀਨਾਂ ਦੇ ਵਿੱਚ ਫਿਰ ਧਰਮ ਕਿਵੇਂ ਵਿਕਦਾ। ਤੇ ਸਾਡੇ ਖੰਨੇ ਦੇ ਕੋਲ ਇੱਕ ਡੇਰਾ ਹੈ, ਤੇ ਉੱਥੋਂ ਦੀ ਇਹ ਗੱਲ ਹੈ, ਮਲਕਪੁਰ ਪਿੰਡ ਦੀ ਜੂਝ ਪੈਂਦਾ, ਨਾਲ ਹੀ ਹੈ ਬਿਲਕੁਲ। ਤੇ ਇੱਕ ਵਿਚਾਰਾ ਟਰੱਕ ਡਰਾਈਵਰ, ਛੋਟਾ ਟਰੱਕ ਸੀ ਉਹਦਾ, 6 ਟਾਇਰਾਂ ਵਾਲਾ, ਤੇ ਉਹ ਨਾ ਆਪਣੀ ਘਰਵਾਲੀ ਨੂੰ ਕਹਿੰਦਾ ਬਈ ਆਹ 5,000 ਰੁਪਈਆ ਸੰਭਾਲ ਲੈ, ਮੈਂ ਅਗਲੇ ਗੇੜੇ ਆਵਾਂਗਾ, ਇਹ ਵਿੱਚ ਪਾ ਕੇ ਮੈਂ ਇਹਦੀ EMI ਭਰਨੀ ਹੈ, ਕਿਸ਼ਤ ਭਰਨੀ ਹੈ ਟਰੱਕ ਦੀ। ਮੈਨੂੰ ਇਹ ਗੱਲ ਤਾਂ ਪਤਾ ਲੱਗੀ ਵੀ ਮੇਰੇ ਕਰੀਬੀ ਗੁਰਮੁਖ ਪਿਆਰੇ ਨੇ, ਉਹ ਟਰੱਕ ਰਿਪੇਅਰ ਦਾ ਉਹਨਾਂ ਦਾ ਖੰਨੇ 'ਚ ਕੰਮ ਹੈ, ਉਹਨਾਂ ਕੋਲ ਆਇਆ ਸੀ ਵਿਚਾਰਾ, ਤੇ ਆਪਣਾ ਦੁੱਖ ਰੋ ਰਿਹਾ ਸੀ ਅਸਲ ਵਿੱਚ। ਸੁਣਿਓ ਗੱਲ ਧਿਆਨ ਦੇ ਨਾਲ, ਧਰਮ ਵਿਕਦਾ ਕਿਵੇਂ ਹੈ। ਤੇ ਉਹ ਟਰੱਕ ਡਰਾਈਵਰ ਕਹਿੰਦਾ ਜਦੋਂ ਮੈਂ ਗੇੜਾ ਲਾ ਕੇ 15 ਕੁ ਦਿਨ ਬਾਅਦ ਮੁੜਿਆ, ਉੱਧਰ ਤਾਰੀਖ ਨੇੜੇ ਆ ਗਈ ਕਿਸ਼ਤ ਭਰਨੀ ਸੀ, ਕਹਿੰਦਾ ਮੈਂ ਸਵੇਰੇ ਸਵੇਰੇ ਅਗਲੀ ਸਵੇਰ ਘਰਵਾਲੀ ਨੂੰ ਕਿਹਾ ਵੀ ਉਹ 5,000 ਰੁਪਇਆ ਦੇ ਮੈਨੂੰ, ਕੁਛ ਮੈਂ ਲਾਇਆ, ਕਿਸ਼ਤ ਪੂਰੀ ਹੋ ਗਈ ਆ, ਮੈਂ ਅੱਜ ਭਰਾਂ ਵਾਂ। ਕਹਿੰਦਾ ਉਹ ਭੁੱਲੀ ਫਿਰੇ ਮੈਨੂੰ, ਕਹਿੰਦੀ ਕਿਹੜਾ 5,000? ਤੇ ਕਹਿੰਦਾ ਮੈਂ ਤੈਨੂੰ ਪਿਛਲੇ ਗੇੜੇ ਫੜਾ ਕੇ ਨਹੀਂ ਗਿਆ ਵੀ ਕਿਸ਼ਤ ਵਾਸਤੇ ਵੱਖਰੇ ਸੰਭਾਲ ਕੇ ਰੱਖਣੇ ਨੇ। ਸੋਚ ਸੋਚ ਕੇ ਕਹਿੰਦੀ ਅੱਛਾ ਅੱਛਾ ਉਹ 5,000। ਕਹਿੰਦੀ ਉਹ 5,000 ਤਾਂ ਮੈਂ ਨਾ ਆਪਣੇ ਆ ਡੇਰੇ ਵਿੱਚ ਬਾਬੇ ਦੀ ਕਿਰਪਾ ਵਾਲੀ ਸਬਜ਼ੀ ਆਈ ਸੀ, ਤੇ ਇੱਕ ਕੱਦੂ 5,000 ਦਾ ਵਿਕਿਆ ਸੀ, ਮੈਂ ਉਹ ਖਰੀਦ ਲਿਆਈ ਸੀ, ਤੇ ਛੱਕ ਗਈ 5,000, ਅਸੀਂ ਪਰਿਵਾਰ ਨੇ ਖਾ ਲਿਆ। ਜਿਹੜੇ ਕਿਸਾਨ ਵੀਰ ਨੇ, ਮੈਂ ਖੁਦ ਕਿਸਾਨ ਹੈ, ਅੱਜ ਵੀ ਖੇਤੀ ਨਾਲ ਜੁੜਿਆ ਹੋਇਆ, ਕਿਸਾਨ ਦਾ ਕੱਦੂ ਸ਼ਾਇਦ ਉਹ 5 ਰੁਪਈਏ ਦੇ ਨਾਲ ਮਾਰਕੀਟ ਵਿੱਚ ਵਿਕੇ, ਪਰ ਧਰਮ ਦੀ ਸਟੈਂਪ ਲਾ ਕੇ 5,000 ਦਾ ਵੇਚ ਗਿਆ ਬੰਦਾ। ਸੋਚੋ ਜਰਾ, ਆਮ ਬੰਦਿਆਂ ਦੀ ਗੱਲ ਨਹੀਂ ਹੈਗੀ, ਜਿਹਦੇ ਅੜਿੱਕੇ ਆਉਂਦਾ ਧਰਮ ਤੇ ਜੂਝ ਕਰ ਜਾਂਦਾ। ਇਹ ਨਹੀਂ ਕਿ ਵੀ ਅਸੀਂ ਬਹੁਤੇ ਧਰਮੀ ਹੈ, ਸਾਡੇ ਅੜਿੱਕੇ ਆ ਵੀ ਸ਼ਾਇਦ ਅਸੀਂ ਵੀ ਕਰ ਜਾਈਏ, ਕੰਮ ਹੋ ਰਿਹਾ। ਤੇ 100-100 ਰੁਪਏ ਦੀ ਮਿਰਚ ਵਿਕ ਰਹੀ ਹੈ ਉਹਨਾਂ ਦੀ ਦੁਕਾਨ ਦੇ ਉੱਤੇ, ਕਿਉਂਕਿ ਬਾਬੇ ਦੀ ਕਿਰਪਾ ਦੀ ਸਟੈਂਪ ਲੱਗੀ ਹੋਈ ਹੈ। ਚਲੋ ਇਹ ਤੇ ਮਿਰਚਾਂ ਨੇ, ਸਬਜ਼ੀਆਂ ਨੇ, ਖਾਣ ਵਾਲੀਆਂ ਚੀਜ਼ਾਂ ਨੇ, ਇੱਕ ਬਾਬਾ ਤੇ ਗਊਆਂ ਦਾ ਪਿਸ਼ਾਬ ਹੀ ਵੇਚੀ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸਾਨ ਦਾ ਦੁੱਧ ਨਹੀਂ ਵਿਕਦਾ 40 ਰੁਪਈਏ ਲੀਟਰ ਕਿਸੇ ਗਾਂ ਦਾ ਚੱਜ ਨਾਲ, ਤੇ ਉਹਦਾ ਪਿਸ਼ਾਬ 100 ਰੁਪਈਏ ਲੀਟਰ ਵਿਕ ਜਾਂਦਾ, ਵੱਧ ਹੀ ਵੇਚ ਜਾਂਦਾ ਹੋਣਾ। ਇਹ ਹੈ ਧਰਮ ਦੀ ਵਰਤੋਂ, ਦੁਰਵਰਤੋਂ। ਤੇ ਸਤਿਗੁਰੂ ਅਗਲੀ ਗੱਲ ਕਹਿੰਦੇ ਨੇ, ਕਹਿੰਦੇ ਇੱਥੇ ਧਰਮ ਦੇ ਦਾਅਵੇ ਬਹੁਤ ਨੇ, ਸਾਡਾ ਧਰਮ ਵਧੀਆ, ਸਾਡਾ ਡੇਰਾ ਵਧੀਆ, ਵਿਅਕਤੀਗਤ ਤੌਰ ਤੇ ਅਸੀਂ ਵੀ ਕਹਿ ਲੈਂਦੇ ਹਾਂ ਮੈਂ ਵਧੀਆ ਧਰਮੀ ਹਾਂ, ਪਰ ਸਤਿਗੁਰੂ ਕਹਿੰਦੇ ਸਭ ਕੋ ਪੂਰਾ ਆਪੇ ਹੋਵੇ। ਗੱਲੀ ਬਾਤੀ ਆਪਣੇ ਆਪ ਪੂਰੇ ਹੋਏ ਫਿਰਦੇ ਨੇ ਵੀ ਅਸੀਂ ਧਰਮ ਵਿੱਚ ਪੂਰੇ ਹਾਂ, ਸਾਡੀ ਪਰਫੈਕਟ ਲਾਈਫ ਹੈ, ਘੱਟ ਨਾ ਕੋਈ ਆਖ ਹੈ, ਕਹਾਉਂਦਾ ਕੋਈ ਘੱਟ, ਕਿਸੇ ਨੂੰ ਕਹਿ ਤਾ ਦੋ ਵੀ ਤੂੰ ਘੱਟ ਹੈ, ਜਾਂ ਕਿਸੇ ਨੂੰ ਕੋਈ ਗੱਲ ਸਮਝਾਓ ਵੀ ਭਰਾਈ ਭਾਈ ਆ ਰਹੇ ਤਾਂ ਏਦਾਂ ਰੱਖੀ ਦੀ ਹੁੰਦੀ ਹੈ, ਲੰਗਰ ਏਦਾਂ ਵਰਤਾਈ ਦਾ, ਕਿਸੇ ਨੂੰ ਕਹਿ ਕੇ ਤਾਂ ਵੇਖੋ ਜੇ ਡਾਂਗ ਨਾ ਚੁੱਕ ਲਵੇ ਤੈਨੂੰ ਬਹੁਤਾ ਪਤਾ ਹੈ, ਮੈਂ ਵੀ ਜਾਣਦਾ। ਇਹੀ ਕੁਛ ਚੁੱਕੀ ਫਿਰਦੇ ਹਾਂ ਆਪਾਂ ਹੋਮੈਂ ਦੀਆਂ ਪੰਡਾਂ। ਤੇ ਗੁਰਮੁਖ ਪਿਆਰਿਓ ਮੈਂ ਬੇਨਤੀ ਕਰ ਰਿਹਾ, ਕਹਿੰਦੇ ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੈ, ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ। ਤੱਕੜੀ ਵਿੱਚ ਪਿਆ ਪਤਾ ਲੱਗਦਾ ਵੀ ਕਿਹੜੀ ਚੀਜ਼ ਭਾਰੀ ਹੈ, ਨਹੀਂ ਤੇ ਪਤਾ ਹੀ ਨਹੀਂ ਲੱਗਣਾ, ਅੱਖਾਂ ਦੇ ਅੰਦਾਜ਼ੇ ਨਹੀਂ ਦੱਸ ਸਕਦੇ ਵੀ ਕਿਹੜੀ ਚੀਜ਼ ਕਿੰਨਾ ਕੁ ਭਾਰ ਹੋ ਸਕਦਾ, ਕਿਹੜਾ ਵਸਤੂ ਕਿੰਨੀ ਭਾਰ ਰੱਖਦੀ ਹੈ। ਕਹਿੰਦੇ ਨਾਨਕ ਗਇਆ ਜਾਪੈ ਜਾਏ, ਪਰ ਲੋਕ ਵਿੱਚ ਜਦੋਂ ਤੇਰੀ ਰੂਹ ਨੇ ਜਾਣਾ, ਉੱਥੇ ਤੈਨੂੰ ਪੱਲੜੇ ਵਿੱਚ ਪਾ ਕੇ ਤੇਰੇ ਕਰਮ ਤੇਰੇ ਜੀਵਨ ਨੂੰ ਤੋਲਿਆ ਨਾਪਿਆ ਜਦੋਂ ਗਿਆ ਨਾ, ਫਿਰ ਪਤਾ ਲੱਗਣਾ ਵੀ ਕੌਣ ਕਿੰਨਾ ਕੁ ਧਰਮੀ ਹੈ। ਦੁਬਾਰਾ ਫਿਰ ਧਰਮ ਸ਼ਬਦ ਵਰਤਿਆ, ਭਾਵੇਂ ਅਗਲੀ ਪੌੜੀ ਵਿੱਚ ਵਰਤਿਆ। ਸਤਿਗੁਰੂ ਕਹਿੰਦੇ ਧਰਮ ਖੰਡ ਕਾ ਇਹੋ ਧਰਮ, ਧਰਮ ਦੇ ਖੇਤਰ ਖੰਡ ਖੇਤਰ ਹੁੰਦਾ, ਆਪਾਂ ਖੇਤਰ ਅਰਥ ਤੱਕ ਹੀ ਸੀਮਿਤ ਗੱਲ ਕਰ ਲੈਂਦੇ ਹਾਂ। ਕਹਿੰਦੇ ਧਰਮ ਦੇ ਖੇਤਰ ਦੇ ਵਿੱਚ ਆਹ ਧਰਮ ਹੈ ਅਸਲੀ ਜਿਹੜਾ ਅਸੀਂ ਬਿਆਨ ਕੀਤਾ, ਤੇ ਬਾਕੀ ਦੀਆਂ ਗੱਲਾਂ ਤੇ ਵਿਖਾਵੇ ਦੀਆਂ ਰਹਿ ਜਾਣਗੀਆਂ, ਪਖੰਡ ਰਹਿ ਜਾਵੇਗਾ, ਕਰਮ ਕਾਂਡ ਬਣ ਜਾਵੇਗਾ। ਇੱਕ ਪ੍ਰਮਾਣ ਦੇ ਕੇ ਮੈਂ ਸਮਾਪਤੀ ਵੱਲ ਨੂੰ ਚਲੇ ਜਾਣਾ ਤਾਂ ਕਿ ਗੱਲ ਸਮਝ ਆ ਜਾਵੇ। ਪੰਚਮ ਪਾਤਸ਼ਾਹ ਦਾ ਸ਼ਬਦ ਹੈ, ਹਾਂਜੀ ਕਿੰਨੇ ਵਜੇ ਤੱਕ ਟਾਈਮ ਦਾ ਫਰਕ ਤਾਂ ਨਹੀਂ, ਸਾਢੇ ਗਿਆਰਾਂ, ਠੀਕ ਹੈ। ਗੁਰੂ ਅਰਜਨ ਦੇਵ ਸਾਹਿਬ ਕਹਿ ਰਹੇ ਨੇ, ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸਹਿ, ਤਿੰਨ ਜਮ ਜਾਗਾਤੀ ਲੁੱਟ ਹੈ। ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ, ਕਰਮ ਧਰਮ ਅੱਖਰ ਉਹੀ ਨੇ, ਪਰ ਜੇ ਅੱਖਰ ਸ਼ਬਦ ਦੀ ਤਰਤੀਬ ਉਲਟੀ ਕਰਦੀ ਹੈ ਨਾ, ਅਰਥ ਬਦਲ ਜਾਂਦੇ ਨੇ। ਬੜੇ ਪ੍ਰਮਾਣ ਨੇ ਗੁਰਬਾਣੀ ਵਿੱਚ, ਪਰ ਮੈਂ ਇੱਥੇ ਇੱਕ ਤੱਕ ਸੀਮਤ ਰਹਾਂ, ਘੜੀ ਹੁਣ ਨੇੜੇ ਹੈ ਬਹੁਤ। ਧਰਮ ਸ਼ਬਦ ਪਿੱਛੇ ਚਲਾ ਗਿਆ, ਕਰਮ ਸ਼ਬਦ ਅੱਗੇ ਆ ਗਿਆ, ਕਰਮ ਧਰਮ ਬਣ ਗਿਆ। ਜਦੋਂ ਕਰਮ ਧਰਮ ਸ਼ਬਦ ਬਣਦਾ ਨਾ, ਇਹਦੇ ਅਰਥ ਹੋਰ ਨੇ। ਜਦੋਂ ਧਰਮ ਅੱਗੇ ਬੋਲੀਏ, ਧਰਮ ਕਰਮ ਕਹੀਏ ਨਾ, ਫਿਰ ਇਹਦੇ ਅਰਥ ਹੋਰ ਹੋ ਜਾਂਦੇ ਨੇ। ਜਿਵੇਂ ਇਹਨਾਂ ਦਾ ਤਰਤੀਬ ਬਦਲ ਰਹੀ ਹੈ, ਅਰਥ ਵੀ ਉਦਾਂ ਹੀ ਬਦਲ ਰਹੇ ਨੇ। ਜੇ ਧਰਮ ਅੱਗੇ ਹੈ ਤੇ ਕਰਮ ਪਿੱਛੇ ਹੈ, ਸਮਝ ਲੈਣਾ ਵੀ ਕਰਮ ਧਰਮ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਹੈ। ਜੇ ਤੇ ਕਰਮ ਧਰਮ ਦੀ ਅਗਵਾਈ ਵਿੱਚ ਚੱਲ ਰਿਹਾ ਹੈ, ਫਿਰ ਉਹ ਧਰਮ ਕਰਮ ਹੈ, ਉਹ ਪ੍ਰਵਾਨ ਹੈ। ਤੇ ਜੇ ਕਰਮ ਸ਼ਬਦ ਅੱਗੇ ਆ ਗਿਆ, ਫਿਰ ਸਮਝ ਲੈਣਾ ਧਰਮ ਪਿੱਛੇ ਚਲਾ ਗਿਆ ਤੇ ਕਰਮ ਅੱਗੇ ਆ ਚੁੱਕਿਆ, ਹੁਣ ਕਰਮ ਪ੍ਰਧਾਨ ਹੋ ਗਿਆ। ਕਰਮ ਵਿੱਚ ਕੱਟੜਤਾ ਆ ਗਈ ਹੈ, ਕਠੋਰਤਾ ਆ ਗਈ ਹੈ। ਹੁਣ ਕਰਮ ਧਰਮ ਵੱਲ ਨਹੀਂ ਵੇਖ ਰਿਹਾ ਵੀ ਮੈਂ ਕਿੱਧਰ ਨੂੰ ਚੱਲਣਾ, ਭਾਵ ਕਰਮ ਕਮਾਉਣ ਲੱਗਿਆ ਬੰਦਾ ਧਰਮ ਨੂੰ ਭੁੱਲ ਜਾਂਦਾ। ਜਦੋਂ ਧਰਮ ਭੁੱਲ ਕੇ ਕਰਮ ਕਰਦਾ ਨਾ, ਭਾਵੇਂ ਉਹ ਧਰਮ ਦੇ ਨਾਂ ਤੇ ਕਰ ਰਿਹਾ ਹੋਵੇ, ਇਹਨੂੰ ਕਰਮ ਕਾਂਡ ਜਾਂ ਪਖੰਡ ਵੀ ਕਹਿ ਦਿੱਤਾ ਜਾਂਦਾ। ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੁੱਟ ਹੈ। ਇਸ ਤਰ੍ਹਾਂ ਦੀ ਜਿਹੜੀ ਲਾਈਫ ਹੈ ਬੰਦੇ ਦੀ ਨਾ, ਧਰਮ ਦੇ ਨਾਂ ਤੇ ਹੀ ਜਿਉਂ ਰਿਹਾ ਦੁਨੀਆਂ ਦੇ ਸਾਹਮਣੇ, ਪਰ ਧਰਮ ਹੁਣ ਪਿੱਛੇ ਹਟ ਚੁੱਕਿਆ, ਹਿਰਦੇ ਵਿੱਚ ਧਰਮ ਨਹੀਂ ਰਿਹਾ। ਤੇ ਸਮਝ ਲੈਣਾ ਜਮਾਂ ਨੇ ਲੁੱਟ ਲੈਣੇ ਨੇ ਕਰਮ ਤੇਰੇ, ਜਿਹੜੇ ਮਾੜੇ ਮੋਟੇ ਕਰੇਗਾ ਵੀ। ਪੁੰਨ ਦਾਨ ਜੋ ਬੀਜਦੇ ਤੇ ਸਭ ਧਰਮ ਰਾਏ ਕਹਿ ਜਾਹੀਂ। ਆ ਪੁੰਨ ਦਾਨ ਥੋੜੇ ਬਹੁਤੇ ਕਰ ਲਏ ਨਾ, ਤੈਨੂੰ ਧਰਮ ਰਾਜ ਦੇ ਅੱਗੇ ਪੇਸ਼ ਹੋਣਾ ਪੈਣਾ। ਸੱਚਖੰਡ ਵਾਲਾ ਰਾਹ ਨਹੀਂ ਹੈ ਪੁੰਨ ਦਾਨ ਦਾ, ਬੜਾ ਛੋਟਾ ਜਿਹਾ ਰਸਤਾ ਹੈ। ਤਾਂ ਹੁਣ ਇਹਨੂੰ ਉਲਟਾ ਕਰੀਏ, ਅਨਵੈ ਕਰੀਏ, ਧਰਮ ਅੱਗੇ ਆਵੇ, ਕਰਮ ਪਿੱਛੇ ਚਲਾ ਜਾਵੇ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬੜਾ ਹੀ ਰੂਹਾਨੀਅਤ ਭਰਿਆ ਇੱਕ ਬਚਨ ਕਿਹਾ, ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਜ਼ਰੂਰ ਧਿਆਨ ਵਿੱਚ ਹੋਣਾ ਚਾਹੀਦਾ। ਕੀ ਆਖਦੇ ਨੇ ਗੁਰਦੇਵ? ਕਹਿੰਦੇ ਕੇਵਲ ਕਰਮ, ਅੱਖਰ ਅੱਖਰ ਨੋਟ ਕਰਿਆ ਕਰੋ ਗੁਰਬਾਣੀ ਪੜ੍ਹਨ ਲੱਗੇ। ਸ਼ਾਮ ਨੂੰ ਪਾਠ ਬੋਧ ਸਮਾਗਮ ਚੱਲਦਾ, ਉੱਥੇ ਇਹ ਬਰੀਕੀਆਂ ਦੱਸੀਆਂ ਜਾਂਦੀਆਂ ਵੀ ਕਿੱਥੇ ਕੌਮਾ ਲੱਗਣਾ, ਕਿੱਥੇ ਹਾਫ ਕੌਮਾ ਲੱਗਣਾ, ਕਾਹਲੀ ਨਾਲ ਨਹੀਂ ਪੜ੍ਹਨਾ। ਇੱਥੇ ਵੀ ਧਿਆਨ ਦਿਓ, ਕੇਵਲ ਕਰਮ, ਇੱਥੇ ਕੌਮਾ ਲਾ ਦਿਓ। ਇਹਨੂੰ ਜਮ ਕੀ ਕਿਹਾ ਜਾਂਦਾ ਗੁਰਮਤਿ ਦੀ ਬੋਲੀ ਵਿੱਚ। ਕਹਿੰਦੇ ਇਕੱਲਾ ਕਰਮ ਹੀ ਰਹਿ ਗਿਆ ਨਾ ਜ਼ਿੰਦਗੀ ਵਿੱਚ, ਭਰਮ ਸਿਹ ਚੀਨੋ, ਇਹਨੂੰ ਭਰਮ ਜਾਣੋ, ਹੋਰ ਕੁਛ ਵੀ ਨਹੀਂ। ਭਰਮ ਵਿੱਚ ਫਿਰਦੇ ਹੋ ਅਜੇ, ਜਿਹੜੇ ਕੇਵਲ ਕਰਮਾਂ ਵਿੱਚ ਉਲਝੇ ਪਏ ਨੇ। ਫਿਰ ਧਰਮ ਕਰਮ ਕੀ ਆ? ਅੱਗੇ ਆਖਿਆ ਧਰਮ ਕਰਮ ਅਨੁਰਾਗੋ, ਅਨੁਰਾਗ ਹੁੰਦਾ ਵਿਸ਼ੇਸ਼ ਪ੍ਰੇਮ। ਪ੍ਰੇਮ ਵਿੱਚ ਆ ਕੇ ਵਾਹਿਗੁਰੂ ਨਾਲ ਸਾਂਝ ਪਾਉਣੀ ਤੇ ਕਰਮ ਕਮਾਉਣੇ, ਇਹ ਧਰਮ ਕਰਮ ਹੁੰਦਾ। ਧਰਮ ਕਰਮ ਅਨੁਰਾਗੋ, ਕਰੋ ਇਹ ਕਰਮ, ਇਹ ਧਰਮ ਨੂੰ ਇਸ ਤਰ੍ਹਾਂ ਕਮਾਓ। ਅੱਗੇ ਕੀ ਆਖਿਆ, ਸੰਗ੍ਰਹਿ ਕਰੋ ਸਦਾ ਸਿਮਰਨ ਕਾ, ਨਾਮ ਧਨ ਸਿਮਰਨ ਇਕੱਠਾ ਕਰੋ, ਇਹ ਧਰਮ ਕਰਮ ਹੈ। ਪਰਮ ਪਾਪ ਤਜ ਭਾਗੋ, ਪਾਪਾਂ ਨੂੰ ਵਿਸ਼ੇਸ਼ ਤੌਰ ਤੇ ਤਿਆਗ ਦਿਓ ਜ਼ਿੰਦਗੀ ਵਿੱਚੋਂ, ਫਿਰ ਤੁਸੀਂ ਧਰਮੀ ਬਣ ਸਕਦੇ ਹੋ। ਧਰਮ ਖੰਡ ਕਾ ਇਹੋ ਧਰਮ, ਭੁੱਲਾਂ ਚੁੱਕਾਂ ਦੀ ਖਿਮਾ, ਰੋਮ ਰੋਮ ਸ਼ੁਕਰਾਨਾ ਕਰੀਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਧੰਨਵਾਦ ਸਰਬ ਸੰਗਤਾਂ ਦਾ, ਪ੍ਰਬੰਧ ਦਾ, ਗੁਰਮੁਖ ਪਿਆਰਿਆਂ ਦਾ, ਸਾਰਿਆਂ ਦਾ ਧੰਨਵਾਦ। ਸੋ ਗੁਰੂ ਪਿਆਰਿਓ, ਅਗਲਾ ਸਮਾਂ ਆਪ ਜੀ ਸਰਵਣ ਕਰੋਗੇ, ਅਸੀਸ ਬਖਸ਼ਿਸ਼ ਕਰੋ ਜੀ। ਦੇਹ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਓ ਮੇਲ, ਫਤਿਹ ਬੁਲੰਦ ਕਰਿਓ। ਢਿੱਲੀ ਜੀ ਨਾ ਬੁਲਾਇਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਅਤਿ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ। ਬਾਬਾ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਬਾਬਾ ਜੀ ਦਾ ਪੂਰਾ ਜੀਵਨ ਪੰਥ ਸੇਵਾ ਵਿੱਚ ਹੀ ਗੁਜ਼ਰ ਰਿਹਾ ਹੈ। ਮਹਾਰਾਜ ਇਸੇ ਤਰ੍ਹਾਂ ਹੀ ਆਪ ਜੀ 'ਤੇ ਕਿਰਪਾ ਬਣਾਈ ਰੱਖਣ। ਸੰਗਤ ਜੀ ਅੱਜ ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ, ਜੋ ਸ਼ਬਦ ਗੁਰੂ ਸੇਵਾ ਸੁਸਾਇਟੀ ਨੂੰ ਚਲਾਉਂਦੇ ਹਨ। ਅੱਜ ਆਪ ਜੀ ਦੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ। ਜਿਸ ਤਰ੍ਹਾਂ ਇਸ ਦਾ ਕਾਰਨ ਇਹ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਤਿਕਾਰ ਅਤੇ ਸੇਵਾ ਸੰਭਾਲ ਵਿੱਚ ਕਿਸ ਤਰ੍ਹਾਂ ਕਰਨੀ ਹੈ ਉਹ ਆਪ ਜੀ ਦੇ ਨਾਲ ਸਾਂਝ ਪਾਉਣਗੇ। ਨਾਲ ਹੀ ਆਪ ਜੀ ਦੇ ਲਈ ਪੁਰਾਤਨ ਪੋਥੀਆਂ ਬਾਰ ਸੁਜੋਭਿਤ ਕੀਤੀਆਂ ਹਨ, ਆਪ ਜੀ ਨੇ ਜ਼ਰੂਰ ਦਰਸ਼ਨ ਕਰਨੇ। ਆਮ ਅਸੀਂ ਦੇਖਦੇ ਹਾਂ ਕਿ ਜਦੋਂ ਪੁਰਾਤਨ ਸਰੂਪ ਹੋ ਜਾਂਦੇ ਹਨ, ਅਗਨ ਭੇਟ ਦੇ ਲਈ ਦੇ ਦਿੱਤੇ ਜਾਂਦੇ ਹਨ ਅਤੇ ਨਵੇਂ ਸਰੂਪ ਲੈ ਜਾਂਦੇ ਹਨ, ਪਰ ਭਾਈ ਸਾਹਿਬ ਬਹੁਤ ਹੀ ਇੱਕ ਇੱਕ ਅੰਗ ਦੀ ਆਪ ਜੀ ਨੂੰ ਵਿਸਥਾਰ ਦੇ ਨਾਲ ਦੱਸਣਗੇ ਕਿਸ ਤਰ੍ਹਾਂ ਸੇਵਾ ਕਰਦੇ ਹਨ। ਜਿਸ ਤਰ੍ਹਾਂ ਕਈ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਘਰਾਂ ਵਿੱਚ ਤੋਂ ਆਏ ਹਨ, ਇਸ ਗੁਰੂ ਘਰ ਵਿੱਚ ਦਿੱਤੇ ਗਏ, ਬਹੁਤ ਹੀ ਸੇਵਾ ਦੀ ਲੋੜ ਸੀ, ਬਹੁਤ ਹੀ ਕਮੀਆਂ ਸਨ, ਉਹਨਾਂ ਦੀਆਂ ਜਿਲਦਾਂ ਤੱਕ ਸਾਰਾ ਕੁਛ ਖਰਾਬ ਹੋ ਚੁੱਕਾ ਸੀ। ਮੈਂ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾਵਾਂਗਾ, ਬਸ ਇੰਨੀ ਕੁ ਬੇਨਤੀ ਹੈ ਆਪ ਜੀ ਨੂੰ ਕਿ ਆਪ ਭਾਈ ਗੁਰਵਿੰਦਰ ਸਿੰਘ ਜੀ ਦੇ ਵਿਚਾਰਾਂ ਨੂੰ ਜ਼ਰੂਰ ਸੁਣ ਕੇ, ਆਪ ਜੀ ਦੇ ਨਾਲ ਸਲਾਈਡ ਸ਼ੋਅ ਵੀ ਚੱਲੇਗਾ, ਜ਼ਰੂਰ ਦੇਖਣਾ, ਇਸ ਚੀਜ਼ ਦੀ ਸਾਰੇ ਹੀ ਪੰਥ ਨੂੰ ਲੋੜ ਹੈ। ਹੁਣ ਬੇਨਤੀ ਕਰਦਾ ਹਾਂ ਭਾਈ ਗੁਰਵਿੰਦਰ ਸਿੰਘ ਜੀ ਹੁਣਾਂ ਨੂੰ ਕਿ ਆਪ ਜੀ ਨੂੰ ਅਤੇ ਆਪਣੀ ਸੰਸਥਾ ਦੇ ਬਾਰੇ ਅਤੇ ਗੁਰੂ ਸਾਹਿਬ ਦੀ ਸੇਵਾ ਸੰਭਾਲ ਵਾਲੇ ਸੰਗਤਾਂ ਦੇ ਨਾਲ ਵਿਚਾਰ ਵਟਾਂਦਰਾ ਅਤੇ ਚਾਨਣਾ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਡ ਦੇ ਵਿੱਚ ਜੁੜ ਬੈਠੀ ਸੱਜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਆਓ ਸ਼ੁਰੂਆਤ ਕਰੀਏ ਗੁਰੂ ਸਾਹਿਬ ਦੀ ਫਤਿਹ ਤੋਂ। ਗੱਜ ਵੱਜ ਕੇ ਸਾਰੀ ਸੰਗਤ ਫਤਿਹ ਦਾ ਜਵਾਬ ਫਤਿਹ ਵਿੱਚ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀਆਂ ਦਾ ਬਹੁਤ ਬਹੁਤ ਸ਼ੁਕਰਾਨਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ। ਸਮੂਹ ਕਮੇਟੀ ਦਾ, ਭਾਈ ਦਲਜੀਤ ਸਿੰਘ ਹੋਣਾ ਦਾ, ਜਿਹੜੇ ਸੈਕਟਰੀ ਇੱਥੇ ਹੈਗੇ ਉਹਨਾਂ ਦਾ ਕੋਟਾਨ ਕੋਟ ਧੰਨਵਾਦ। ਜਿਹੜਾ ਦੱਸ ਰਿਹਾ ਨੂੰ ਆਪ ਸੰਗਤ ਦੇ ਚਰਨ ਪਰਸਨ ਵਾਸਤੇ ਇੱਥੇ ਬੋਲਣ ਵਾਸਤੇ ਮੌਕਾ ਦਿੱਤਾ। ਸਾਧ ਸੰਗਤ ਜੀ, ਪਿਛਲੇ ਲੰਮੇ ਸਮੇਂ ਤੋਂ ਜਦੋਂ ਸਤਿਗੁਰੂ ਆਪਣੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਕਰਵਾਉਂਦੇ ਸੀ ਤੇ ਬਹੁਤ ਮਨ ਦੁਖਦਾ ਸੀ ਕਿ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਜਿਹੜਾ ਰਾਜੇ ਬਣਾਉਣ ਵਾਲਾ ਹੈ, ਰਾਜਾਨ ਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਉੱਪਰ, ਜਿਨ੍ਹਾਂ ਵਾਸਤੇ ਬਹੁਤ ਸੋਹਣੇ ਚੰਦੋਆ ਸਾਹਿਬ, ਬੜੇ ਸੋਹਣੇ ਰੁਮਾਲਾ ਸਾਹਿਬ ਲੱਗਦੇ ਹੈ, ਕਿਉਂ ਨਾ ਲੱਗਣ। ਸਤਿਗੁਰੂ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਹੈ, ਬੜੇ ਸੋਹਣੇ ਗੁਰਦੁਆਰਾ ਸਾਹਿਬ ਦੇ ਬਿਲਡਿੰਗਾਂ ਬਣੀਆਂ, ਲੰਗਰ ਹਾਲ ਬਣੇ, ਸੰਗਤ ਨੇ ਬਹੁਤ ਲੰਗਰ ਲਾਏ। ਗੁਰੂ ਨਾਨਕ ਸਾਹਿਬ ਦਾ ਲੰਗਰ ਹੈ ਬਹੁਤ, ਇਹ ਸਦੀਵ ਕਾਲ ਚੱਲਦੇ ਰਹਿਣ। ਹੋਰ ਬਹੁਤ ਕਾਰਜ ਕੀਤੇ ਪੰਥ ਨੇ, ਪਰ ਇੱਕ ਕਾਰਜ ਪਿੱਛੇ ਰਹਿ ਗਿਆ। ਜਿਹੜੇ ਕਾਰਜ ਦੀ ਬਖਸ਼ਿਸ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਰਨੀ ਸੀ, ਉਹ ਕਾਰਜ ਸਾਡੀ ਸਿੱਖ ਕੌਮ ਤੋਂ ਰਹਿ ਗਿਆ। ਮਾਫੀ ਦੇਣਾ, ਜਿਹੜੇ ਸਤਿਗੁਰਾਂ ਕੋਲ ਅਸੀਂ ਰੋਜ਼ ਮੰਗਤੇ ਬਣ ਕੇ ਮੰਗਣ ਆ ਜਾਂਦੇ ਹਾਂ, ਦਾਸ ਵੀ ਉਹਨਾਂ 'ਚੋਂ ਹੀ ਹੈ, ਕਿਉਂਕਿ ਪਿਓ ਆ ਸਾਡਾ। ਸਤਿਗੁਰੂ ਬਖਸ਼ਿਸ਼ ਕਰੋ ਸਾਨੂੰ ਦੁੱਧ ਦੀ, ਪੁੱਤ ਦੀ, ਜ਼ਮੀਨਾਂ ਦੀ, ਬਿਲਡਿੰਗਾਂ ਦੀ, ਹੋਰ ਅਨੇਕਾਂ ਬਖਸ਼ਿਸ਼ਾਂ ਮੰਗਦੇ ਹਾਂ ਸਤਿਗੁਰੂ ਤੋਂ, ਕਿਉਂ ਨਾ ਮੰਗੀਏ। ਪਰ ਸਾਡੇ ਮਨ ਦੇ ਵਿੱਚ ਕਦੇ ਇਹ ਨਾ ਆਇਆ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਸਰੂਪ ਕਿਹੜੇ ਹਾਲਾਤਾਂ 'ਚ। ਇਹ ਜਾਗਤ ਜੋਤ ਹੈ ਤਾਂ ਇਸ ਕਰਕੇ ਅਸੀਂ ਇਹਨਾਂ ਦੇ ਪੰਨਿਆਂ ਨੂੰ ਅੰਗ ਕਹਿੰਦੇ ਹਾਂ, ਕਿਉਂਕਿ ਜਾਗਤ ਜੋਤ ਆ ਸਤਿਗੁਰੂ। ਜਾਗਤ ਜੋਤ ਜਪੈ ਨਿਤ ਬਸ, ਇਹ ਜੁਗੋ ਜੁਗ ਅਟਲ ਹੈ। ਉਹਨਾਂ ਦੀਆਂ ਜਿਲਤਾਂ, ਉਹਨਾਂ ਦੇ ਅੰਗ ਕਿੰਨੇ ਜ਼ਖਮੀ ਹੈ, ਕਿੰਨੇ ਪੁਰਾਤਨ ਸਰੂਪ ਸੰਸਕਾਰ ਹੋ ਗਏ, ਅਸੀਂ ਸੋਚ ਵੀ ਨਹੀਂ ਸਕਦੇ। ਸੰਗਤ ਜੀ, ਸਾਡੇ ਪਿਤਾ ਦੀ ਬਹੁਤ ਜ਼ਿਆਦਾ ਮਾੜੀ ਹਾਲਤ ਹੋ ਗਈ ਮਹਾਰਾਜ ਦੇ ਪਾਵਨ ਸਰੂਪਾਂ ਦੀ। ਅਸੀਂ ਇੱਕ ਜੋਦੜੀ ਲੈ ਕੇ, ਇੱਕ ਨਿਮਰਤਾ ਸਹਿਤ ਅਰਦਾਸ ਬੇਨਤੀ ਲੈ ਕੇ ਆਪ ਜੀ ਸੰਗਤ ਦੇ ਚਰਨ ਪਰਸਮਨ ਵਾਸਤੇ ਆਏ ਹਾਂ। ਆਪ ਜੀ ਦੇ ਬੱਚੇ ਹੈ, ਨਿਮਾਣੇ ਹੈ, ਨਿਤਾਣੇ ਹੈ। ਸੰਗਤ ਜੀ, ਆਪ ਜੀ ਤਰਸ ਕਰਨਾ ਆਪਣੇ ਜੋੜੇ अपने दासरियां दे सिरां दे उत्ते चाड़ देना। कृपा करनी संगत जी, असीस बख्शिश करनी, ताकि आप जी दे बच्चे अखीरले श्वास तक इदां ही सतगुरां दी सेवा संभाल करन विच योगदान पा सकन। कर नहीं सकते संगत जी, आप दी असीस दी लोड़ है। सो इह सारे कारणां करके शब्द गुरु सेवा सोसाइटी होंद विच आई 2024 दे विच। गुरमुख प्यारे ने मता कीता भी तुसी भाई सोसाइटी बनाओ तां कि उहदे विच जिहड़ा हैगा सेवा च वाधा हो सकदा। सो अज आप जी दे चरण परसन वास्ते बच्चे आए है, पढ़न वाले भी है, बड़ी मेहनत कीती है। सो एको बेनती करनी है तां उदू बाद फिर इह शुरू कर देणगे बच्चे आप जी नूं दसण वास्ते। ਇਹ ਕੋਈ ਮਰਿਆਦਾ ਲਾਗੂ ਕਰਨ ਵਾਸਤੇ ਨਹੀਂ ਆਇਆ ਸੀ। ਜੋ ਪਿਛਲੇ ਸਮੇਂ ਤੋਂ ਸਤਿਗੁਰਾਂ ਦੀ ਸੇਵਾ ਸੰਭਾਲ ਦੇ ਵਿੱਚ ਜੋ ਸਾਨੂੰ ਪਤਾ ਲੱਗਿਆ, ਅਸੀਂ ਸਿਰਫ ਉਹ ਇਨਫੋਰਮੇਸ਼ਨ, ਉਹ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨ ਵਾਸਤੇ ਆਏ ਹਾਂ ਵੀ ਕਿੱਦਾਂ, ਕਿਹੜੇ ਕਿਹੜੇ ਕਾਰਨ ਹੈ ਜਿਹਦੇ ਕਰਕੇ ਸਤਿਗੁਰਾਂ ਦੇ ਪਾਵਨ ਸਰੂਪ ਪੁਰਾਤਨ ਪੋਥੀ ਸਾਹਿਬ ਜਾਂ ਘਰਾਂ ਦੇ ਵਿੱਚ ਪਏ ਗੁਟਕਾ ਸਾਹਿਬ ਕਿੱਦਾਂ ਉਹ ਬਿਰਧ ਹੋ ਜਾਂਦੇ ਹੈ, ਕਿੱਦਾਂ ਅਸੀਂ ਅਗਨ ਭੇਂਟ ਕਰਦੇ ਹਾਂ, ਕੋਈ ਮਰਿਆਦਾ ਨਹੀਂ ਹੈ। ਬਸ ਅਸੀਂ ਦੱਸਣ ਵਾਸਤੇ, ਜਾਣਕਾਰੀ ਸਾਂਝੀ ਕਰਨ ਵਾਸਤੇ ਆਏ ਹਾਂ ਵੀ ਤਾਂ ਕਿ ਤੁਸੀਂ ਉਹ ਬੈਟਰ ਕਰ ਸਕੋ। ਤਾਂ ਸੇਵਾ ਸੰਭਾਲ ਗੁਰੂ ਸਾਹਿਬ ਦੇ ਪਾਵਨ ਸਰੂਪ, ਲੰਮੇ ਸਮੇਂ ਤੱਕ ਸੇਵਾ ਦੀ ਲੋੜ ਨਾ ਪਵੇ, ਉਹਨਾਂ ਦਾ ਬਣਦਾ ਸਤਿਕਾਰ ਜਿਹੜਾ ਹੋਣਾ ਚਾਹੀਦਾ ਉਹ ਸੰਗਤ ਦੇ ਸਕੇ ਸਤਿਗੁਰਾਂ ਨੂੰ। ਕਿਉਂਕਿ ਸਾਨੂੰ ਸਾਰਿਆਂ ਨੂੰ ਆਪਣਾ ਸਤਿਕਾਰ ਬੜਾ ਜ਼ਰੂਰੀ ਹੈ, ਉੱਦਾਂ ਹੀ ਸਤਿਗੁਰਾਂ ਦਾ ਸਤਿਕਾਰ ਬਹੁਤ ਜ਼ਰੂਰੀ ਹੈ। ਆਪ ਜੀ ਦਾ ਬਹੁਤਾ ਸਮਾਂ ਨਾ ਲੈਂਦਾ ਹੋਇਆ, ਖਿਮਾ ਦਾ ਜਾਚਕ ਹੈ। ਹੁਣ ਬੱਚਿਆਂ ਨੂੰ ਬੇਨਤੀ ਕਰਦੇ ਹਾਂ ਜੋ ਸ਼ਬਦ ਗੁਰੂ ਸੇਵਾ ਸੁਸਾਇਟੀ ਦੇ ਵਿੱਚ ਨਿਰੰਤਰ ਹਰ ਵੇਲੇ ਹਰ ਦਿਨ ਸੇਵਾ ਲਈ ਤਤਪਰ ਹੁੰਦੇ ਆ ਔਰ ਸੇਵਾ ਕਰਦੇ ਆ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਪ ਜੀ ਕੋਈ ਵੀ ਗਲਤੀ ਚਿਤਾਰਨੀ ਨਾ, ਸੰਗਤ ਜੀ ਬਖਸ਼ਿੰਦ ਹੋ ਆਪ ਜੀ। ਆਪ ਜੀ ਤਰਸ ਕਰਨਾ ਬਖਸ਼ ਲੈਣਾ ਆਪਣੇ ਬੱਚਿਆਂ ਤੋਂ ਜੇ ਕੋਈ ਗਲਤੀ ਨਾਲ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਜਾਂ ਅੱਗੇ ਬੋਲਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਮਹਾਰਾਜ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਧਰਤੀ ਦੀ ਪੁਕਾਰ ਸੁਣ ਕੇ ਦੁਨੀਆਂ ਦੇ ਤਾਈਂ ਸਿੱਧੇ ਰਸਤੇ ਲਾਉਣ ਵਾਸਤੇ, ਸ਼ੁਭ ਗੁਣਾਂ ਦਾ ਪ੍ਰਚੁਰ ਕਰਨ ਵਾਸਤੇ, ਮੁਕਤੀ ਦਾ ਸ੍ਰੇਸ਼ਟ ਮਾਰਗ ਦੱਸਣ ਵਾਸਤੇ, ਪਾਪੀਆਂ ਦਾ ਉਧਾਰ ਕਰਨ ਵਾਸਤੇ, ਭਗਤਾਂ ਦੀ ਸਹਾਇਤਾ ਕਰਨ ਵਾਸਤੇ ਅਤੇ ਗਰੀਬਾਂ ਨੂੰ ਰੱਖਿਆ ਕਰਨ ਵਾਸਤੇ, ਧਰਤੀ ਦਾ ਭਾਰ ਘਟਾਉਣ ਵਾਸਤੇ, ਪਾਪੀਆਂ ਦਾ ਨਾਸ ਕਰਨ ਵਾਸਤੇ, ਅਕਾਲ ਪੁਰਖ ਨੇ ਆਪ ਨਾਰਾਇਣ ਕਲਾਤਾਰ ਜਗ ਮਹਿ ਪਰਵਰਿਓ ਗੁਰੂ ਨਾਨਕ ਰੂਪ ਹੋ ਕਰਕੇ ਆਪ ਅਵਤਾਰ ਧਾਰਿਆ ਅਤੇ ਦਸ ਰੂਪ ਜੋਤ ਉਹਾਂ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ ਧਾਰ ਕੇ ਸ੍ਰਿਸ਼ਟੀ ਨੂੰ ਸਿੱਧੇ ਰਸਤੇ ਲਾਇਆ। ਸਤਿਗੁਰੂ ਮਹਾਰਾਜ ਜੀਆਂ ਨੇ ਸਾਨੂੰ ਜੋ ਜੋ ਉਪਦੇਸ਼ ਦੱਸੇ ਆ ਸੰਗਤ ਜੀ, ਜੋ ਜੋ ਮਰਿਆਦਾ ਦੱਸੀਆਂ, ਗੁਣ ਦੱਸੇ, ਉਪਦੇਸ਼ ਦਿੱਤੇ, ਉਹ ਸਾਰੇ ਹੀ ਸੰਸਾਰਕ ਅਤੇ ਪਰਮਾਰਥ ਦੋਵੇਂ ਰੂਪਾਂ ਵਿੱਚ ਸਿੱਧ ਹਨ ਜੀ। ਮਹਾਰਾਜ ਨੇ ਸਾਡੇ 'ਤੇ ਐਸੀ ਕਿਰਪਾ ਕੀਤੀ ਆ।
2: ਮਹਾਰਾਜ ਜੀ ਨੇ ਜੋ ਵੀ ਸਿੱਖਿਆਵਾਂ, ਜੋ ਵੀ ਉਪਦੇਸ਼ ਆਪਣੇ ਗੁਰਸਿੱਖਾਂ ਨੂੰ, ਸਿੱਖਾਂ ਸੇਵਕਾਂ ਸੰਗਤਾਂ ਨੂੰ ਬਖਸ਼ਿਸ਼ ਕੀਤੇ, ਜਿਵੇਂ ਸੇਵਾ, ਨਾਮ, ਦਾਨ, ਇਸ਼ਨਾਨ, ਭਜਨ ਬੰਦਗੀ, ਸਿਮਰਨ ਕਰਨਾ, ਸ਼ਹੀਦੀ ਪ੍ਰਾਪਤ ਕਰਨੀ ਔਰ ਖਾਲਸੇ ਦੇ ਸਾਰੇ ਪੰਜੇ ਹੀ ਸੰਸਕਾਰ ਇਤਆਦਿਕ, ਜੋ ਵੀ ਸਿੱਖਿਆਵਾਂ ਮਹਾਰਾਜ ਨੇ ਆਪਣੇ ਸਿੱਖਾਂ ਸੇਵਕਾਂ ਨੂੰ ਬਖਸ਼ੀਆਂ, ਉਹ ਕੇਵਲ ਦੂਸਰੇ ਨੂੰ ਸਮਝਾਇਆ ਹੀ ਨਹੀਂ, ਖੁਦ ਵੀ ਸਾਰਾ ਜੀਵਨ ਉਸ ਦੇ ਉੱਪਰ ਤਤਪਰ ਰਹਿ ਕਰਕੇ ਉਸ ਦੇ ਉੱਪਰ ਪਹਿਰਾ ਦਿੱਤਾ। ਇਹਨਾਂ ਸਿੱਖਿਆਵਾਂ ਦੇ ਵਿੱਚੋਂ ਹੀ ਮਹਾਰਾਜ ਨੇ ਇੱਕ ਸਿੱਖਿਆ ਆਪਣੇ ਸਿੱਖਾਂ ਸੇਵਕਾਂ ਦੀ ਝੋਲੀ ਪਾਈ ਕਿ ਤੁਹਾਡਾ ਗੁਰੂ ਸ਼ਬਦ ਹੈ, ਸ਼ਬਦ ਗੁਰੂ, ਸੁਰਤ ਧੁਨ ਚੇਲਾ, ਕਿ ਸਿੱਖਾਂ ਦਾ ਗੁਰੂ ਕੇਵਲ ਕੋਈ ਦੇਹ ਨਹੀਂ ਹੈ, ਮਹਾਰਾਜ ਜਿਹੜੇ ਨੇ ਉਹ ਸ਼ਬਦ ਰੂਪ ਹੋ ਪਾ ਕਰਕੇ ਵਿਚਰ ਰਹੇ ਨੇ। ਇਸੇ ਪ੍ਰਕਾਰ ਜਦੋਂ ਮਹਾਰਾਜ ਨੇ ਸਿੱਧੰਦ ਨਾਲ ਵੀ ਗੋਸ਼ਟੀ ਕੀਤੀ ਤਾਂ ਉੱਥੇ ਵੀ ਸਿੱਧੰਦ ਨੂੰ ਇਹੀ ਸਮਝਾਉਣਾ ਕੀਤਾ ਕਿ ਭਾਈ ਸਾਡਾ ਗੁਰੂ ਜੋ ਹੈ ਉਹ ਸ਼ਬਦ ਹੈ, ਸ਼ਬਦ ਗੁਰੂ, ਸੁਰਤ ਧੁਨ ਚੇਲਾ। ਇਹੀ ਪਰੰਪਰਾ ਸੀਨੇ ਪਸੀਨੇ ਚੱਲਦੀ ਆਉਂਦੀ, ਚੌਥੇ ਪਾਤਸ਼ਾਹ ਨੇ ਵੀ ਅਸੀਂ ਉੱਪਰ ਮੋਹਰ ਲਗਾਈ ਹੈ ਕਿ ਬਾਣੀ ਗੁਰੂ, ਗੁਰੂ ਹੈ ਬਾਣੀ। ਫਿਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੰਚਮ ਨਾਨਕ ਰੂਪ ਹੋ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਰਾਮਸਰ ਦੇ ਅਸਥਾਨ ਵਿਖੇ ਇਸ ਆਦਿ ਬੀੜ ਦਾ ਮਹਾਰਾਜ ਨੇ ਤਿਆਰਾ ਕਰਵਾਇਆ। ਇਸ ਦੀ ਉਪਮਾ ਵਿੱਚ ਮਹਾਰਾਜ ਸਾਹਿਬ ਨੇ ਬਚਨ ਕੀਤੇ ਕਿ ਜੋ ਵੀ ਭਾਈ ਗੁਰਸਿੱਖ ਇਸ ਦੀ ਬਾਣੀ ਦਾ ਜਾਪ ਨਿਸ਼ਚੇ ਭੈ ਭਾਵ ਨੇ ਪ੍ਰੇਮ ਦੇ ਸਹਿਤ ਕਰੇਗਾ ਉਹ ਸੁਖੈਨ ਹੀ ਇਸ ਭਾਵ ਸਾਗਰ ਤੋਂ ਤਰ ਜਾਏਗਾ। ਮਹਾਰਾਜ ਜੀ ਨੇ 1604 ਈਸਵੀ ਦੇ ਵਿੱਚ ਧੰਨ ਬਾਬਾ ਬੁੱਢਾ ਸਾਹਿਬ ਨੂੰ ਗ੍ਰੰਥੀ ਨਿਯੁਕਤ ਕਰਕੇ ਗ੍ਰੰਥੀ ਦੀ ਸੇਵਾ ਬਖਸ਼ ਕਰਕੇ ਦਰਬਾਰ ਸਾਹਿਬ ਵਿਖੇ ਉਸ ਆਦਿ ਬੀੜ ਦਾ ਪ੍ਰਕਾਸ਼ ਕੀਤਾ। ਫਿਰ 1708 ਈਸਵੀ ਦੇ ਵਿੱਚ ਜਿਸ ਸਮੇਂ ਸਾਹਿਬ ਸਤਿਗੁਰੂ ਦੀਨ ਦੁਨੀਆਂ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਉਤਾਰਦੇ ਹੋਏ ਨਾਂਦੇੜ ਧਰਤੀ ਵਿਖੇ ਵਿਚਰ ਰਹੇ ਸਨ ਤਾਂ ਮਹਾਰਾਜ ਜੀ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਆਪਣੀ ਗੁਰਤਾ ਗੱਦੀ ਜੋ ਹੈ ਉਹ ਸਾਹਿਬ ਸਤਿਗੁਰੂ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਸ਼ ਕਰ ਦਿੱਤੀ ਔਰ ਸਭਨਾ ਸਿੱਖਾਂ ਨੂੰ ਇਹ ਹੁਕਮ ਕੀਤਾ ਕਿ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿ ਭਾਈ ਸਿੱਖੋ ਅੱਜ ਤੋਂ ਸਾਡੇ ਸਭਨਾ ਦੇ ਗੁਰੂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਣਗੇ।
3: ਆਪਣੇ ਹੱਥ ਅਤੇ ਆਪਣੇ ਪੈਰ ਚੰਗੀ ਤਰ੍ਹਾਂ ਧੋਤੇ ਹੋਣ ਤੇ ਸੁਕਾਏ ਹੋਣ। ਦੇਗ ਛਕਣ ਤੋਂ ਬਾਅਦ ਵੀ ਧਿਆਨ ਰੱਖਣਾ ਵੀ ਦੇਗ ਛਕਣ ਤੋਂ ਬਾਅਦ ਵੀ ਆਪਣੇ ਹੱਥ ਚੰਗੀ ਤਰ੍ਹਾਂ ਧੋ ਕੇ ਆਉਣੇ। ਕਈ ਥਾਵਾਂ ਤੇ ਦੇਖਿਆ ਗਿਆ ਹੈ ਵੀ ਦੇਗ ਛਕਣ ਤੋਂ ਬਾਅਦ ਕਈ ਜਾਣੇ ਭੁੱਲ ਜਾਂਦੇ ਵੀ ਹੱਥ ਧੋਣੇ ਹੁੰਦੇ ਆ ਤੇ ਉਹੀ ਮਹਾਰਾਜ ਦੇ ਅੰਗਾਂ ਨੂੰ ਉਹ ਥੰਧਿਆਈ ਵਾਲੇ ਹੱਥ ਮਹਾਰਾਜ ਦੇ ਅੰਗਾਂ ਨੂੰ ਲਾ ਦਿੰਦੇ ਆ। ਜਿਵੇਂ ਕਿ ਤੁਸੀਂ ਉੱਪਰ ਵਾਲੀ ਫੋਟੋ ਦੇ ਵਿੱਚ ਦੇਖ ਸਕਦੇ ਹਾਂ ਸਾਰੀ ਥੰਧਿਆਈ ਜਿਹੜੇ ਹੱਥਾਂ ਨੂੰ ਲੱਗੀ ਹੋਈ ਹੈ ਦੇਖ ਕਰਕੇ ਸਾਰੀ ਮਹਾਰਾਜ ਦੇ ਅੰਗਾਂ ਨੂੰ ਲੱਗ ਕੇ ਤੇ ਸਾਰਾ ਅੰਗ ਪੀਲਾ ਪੈ ਗਿਆ। ਅੱਗੇ ਧਿਆਨ ਰੱਖਣਾ ਵੀ ਜਦ ਵੀ ਆਪਾਂ ਮਹਾਰਾਜ ਜੀ ਦੇ ਤਾਬਿਆਂ ਦੇ ਵਿੱਚ ਬਹਿਣਾ ਬਾਣੀ ਪੜ੍ਹਨੀ ਹੈ ਹਮੇਸ਼ਾ ਹਜ਼ੂਰੀਆ ਇੱਕ ਸਾਫ਼ ਹਜ਼ੂਰੀਆ ਗੱਲ ਵਿੱਚ ਲੈ ਕੇ ਰੱਖਣਾ। ਜਦੋਂ ਵੀ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਮੱਥਾ ਟੇਕਣਾ ਹਮੇਸ਼ਾ ਉਹ ਹਜ਼ੂਰੀਏ ਦੀ ਵਰਤੋਂ ਕਰਕੇ ਹਜ਼ੂਰੀਏ ਥੱਲੇ ਰੱਖ ਕੇ ਫੇਰ ਮੱਥਾ ਟੇਕਣਾ ਕਦੇ ਵੀ ਆਪਣੇ ਹੱਥ ਥੱਲੇ ਨਹੀਂ ਲਾਉਣੇ। ਜਦੋਂ ਵੀ ਗੁਰੂ ਸਾਹਿਬ ਜੀ ਦੇ ਤਾਬਿਆਂ ਦੇ ਵਿੱਚ ਆਪਾਂ ਉੱਠਣਾ ਆ ਜਾਂ ਬਹਿਣਾ ਆ ਹਮੇਸ਼ਾ ਹਜ਼ੂਰੀਏ ਦੇ ਸਹਾਰੇ ਉੱਠਣਾ ਬਹਿਣਾ ਕਦੇ ਵੀ ਆਪਣੇ ਹੱਥ ਧਿਆਨ ਰੱਖੇ ਵੀ ਕਦੇ ਵੀ ਥੱਲੇ ਨਾ ਲੱਗਣ। ਜਦੋਂ ਆਪਾਂ ਗੁਰੂ ਸਾਹਿਬ ਜੀ ਦੇ ਤਾਬਿਆਂ ਦੇ ਵਿੱਚ ਬੈਠੇ ਬਾਣੀ ਪੜ੍ਹਦੇ ਹੁੰਦੇ ਹਾਂ ਚੰਗਾ ਹੋਊਗਾ ਜੇ ਤੁਸੀਂ ਆਪਣਾ ਹਜ਼ੂਰੀਆ ਮੂੰਹ ਨੂੰ ਆਪਣੇ ਹਜ਼ੂਰੀਆਂ ਨਾਲ ਢਕੋ ਤਾਂ ਕਿ ਜਿਹੜਾ ਥੁੱਕ ਆਪਣੇ ਮੂੰਹ 'ਚੋਂ ਡਿੱਗਦਾ ਗੁਰੂ ਸਾਹਿਬ ਜੀ ਦੇ ਸਰੂਪਾਂ ਦੇ ਉੱਤੇ ਨਾ ਡਿੱਗੇ। ਜਦੋਂ ਵੀ ਆਪਾਂ ਮਾਰੇ ਦੇ ਤਾਬਿਆਂ ਦੇ ਵਿੱਚ ਬਾਣੀ ਪੜ੍ਹਨੀ ਹੈ ਧਿਆਨ ਰੱਖਿਆ ਜਾਵੇ ਵੀ ਕਦੇ ਵੀ ਆਪਣੇ ਹੱਥ ਆਪਣੇ ਪੈਰਾਂ ਨੂੰ ਨਾ ਲੱਗਣ ਕਦੇ ਵੀ ਅਤੇ ਜਾਂ ਆਪਣੇ ਜਿਹੜੀ ਚਾਦਰ ਜਿਹੜੇ ਥੱਲੇ ਉੱਤੇ ਬੈਠੇ ਹੁੰਦੇ ਆ ਉਹਤੇ ਨਾ ਲੱਗਣ।
4: ਸੰਗਤ ਜੀ, ਜਦੋਂ ਭਾਈ ਨੰਦ ਲਾਲ ਜੀ ਨੇ ਰਹਿਤਨਾਮਾ ਲਿਖਿਆ ਉਹਦੇ ਵਿੱਚ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਪ੍ਰਸ਼ਨ ਕੀਤੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਪ੍ਰਸ਼ਨਾਂ ਦਾ ਉੱਤਰ ਦਿੱਤਾ। ਗੁਰੂ ਸਾਹਿਬ ਜੀ ਜਦੋਂ ਰਹਿਤਨਾਮਾ ਉਚਾਰ ਰਹੇ ਸੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਜੋ ਵੀ ਮੇਰਾ ਗੁਰਸਿੱਖ ਆ ਉਹ ਸਵੇਰੇ ਤੜਕੇ ਦਰਸ਼ਨ ਕਰਨ ਲਈ ਆਵੇ। ਅਤੇ ਫਿਰ ਭਾਈ ਨੰਦ ਲਾਲ ਜੀ ਨੇ ਪ੍ਰਸ਼ਨ ਕੀਤਾ, ਗੁਰੂ ਸਾਹਿਬ ਜੀ ਤੁਹਾਡੇ ਦਰਸ਼ਨ ਕਿਵੇਂ ਕਰਨੇ ਆ? ਤਾਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਕਿ ਤੀਨ ਰੂਪ ਹੈ ਮੋਹ ਕੇ, ਨਿਰਗੁਣ, ਸਰਗੁਣ ਅਤੇ ਗੁਰਸਬਦ। ਨਿਰਗੁਣ ਰੂਪ ਉਹ ਹੈ ਜੋ ਸਾਨੂੰ ਆਪਣੀਆਂ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ, ਜਦੋਂ ਤੱਕ ਆਪਣੇ ਗਿਆਨ ਦੇ ਪਰਦੇ ਨਹੀਂ ਖੋਲ੍ਹਦੇ ਗੁਰੂ ਸਾਹਿਬ ਉਦੋਂ ਤੱਕ ਆਪਾਂ ਉਹ ਦੇਖ ਨਹੀਂ ਸਕਦੇ। ਜਿਹੜੇ ਵੇਦ ਨੇ ਉਹ ਇਹਨੂੰ ਨੇਤੀ ਨੇਤੀ ਕਰਕੇ ਕਹਿੰਦੇ ਆ, ਜੋ ਘੱਟ ਘੱਟ ਦੇ ਵਿੱਚ ਵੱਸਦਾ ਹੈ ਉਹ ਨਿਰਗੁਣ ਸਰੂਪ ਹੈ। ਅਤੇ ਜਿਹੜਾ ਸਰਗੁਣ ਸਰੂਪ ਹੈ ਉਹ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਆ, ਖਾਲਸੇ ਨੂੰ ਬਖਸ਼ਿਆ, ਖਾਲਸਾ ਮੇਰੋ ਰੂਪ ਹੈ ਖਾਸ। ਸਰਗੁਣ ਰੂਪ ਉਹ ਹੈ ਜੋ ਸਾਨੂੰ ਦਿਖਾਈ ਦਿੰਦਾ ਹੈ। ਅਤੇ ਤੀਜਾ ਰੂਪ ਗੁਰੂ ਸਾਹਿਬ ਜੀ ਕਹਿੰਦੇ ਆ ਗੁਰਸ਼ਬਦ। ਗੁਰੂ ਸਾਹਿਬ ਜੀ ਕਹਿੰਦੇ ਆ ਜੋ ਸਿੱਖ ਗੁਰਦਰਸ਼ਨ ਕੇ ਚਾਹੇ ਦਰਸ਼ਨ ਕਰੇ ਗ੍ਰੰਥ ਜੀ ਆਹੇ, ਕਿ ਜਿਹਨੇ ਮੇਰੇ ਦਰਸ਼ਨ ਕਰਨੇ ਆ ਉਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੇ ਅਤੇ ਉਹਨੂੰ ਮੇਰੇ ਦਰਸ਼ਨ ਹੋ ਜਾਣਗੇ। ਗੁਰੂ ਸਾਹਿਬ ਜੀ ਕਹਿੰਦੇ ਆ ਕਿ ਮੇਰਾ ਰੂਪ ਗ੍ਰੰਥ ਜੀ ਜਾਨ ਇਸਮੇ ਭੇਦ ਨਾ ਰੰਚਕ ਮਾਨ, ਕਿ ਆਪਾਂ ਨੂੰ ਕਦੇ ਵੀ ਡਾਊਟ ਵੀ ਨਹੀਂ ਕਰਨਾ ਚਾਹੀਦਾ ਕਿ ਗੁਰੂ ਸਾਹਿਬ ਜੀ ਦਾ ਜਿਹੜਾ ਸਰੂਪ ਆ ਉਹ ਦਸਾਂ ਗੁਰੂਆਂ ਦੀ ਜੋਤ ਨਹੀਂ ਹੈਗੀ, ਆਪਾਂ ਡਾਊਟ ਵੀ ਨਹੀਂ ਕਰਨਾ ਕਦੇ ਵੀ। ਚਲੋ ਆਪਾਂ ਅੱਜ ਦੇ ਵਿਸ਼ੇ ਵੱਲ ਅੱਗੇ ਵੱਧਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਚਰਨ ਸਰਨ ਗੁਰ ਏਕ ਪੈਂਡਾ ਚੱਲ ਆਏ, सतगुर कोट पेंडा आगे हुए लेत हैं कि जे मेरा सिख मेरे बच्चे मेरे वल एक कदम भी पुटते हैं ना तो गुरु साहब जी करोड़ कदम पुट के उन्होंने आपकी गल वकड़ी चला लेंगे। गुरु साहब जी अपने नाल इन्ना ज़्यादा प्यार करते हैं तो आपां नूं नहीं अपना फर्ज नहीं बनता कि आप गुरु साहब जी का सत्कार करिए उन्हां दी सेवा संभाल करिए। जदों भी आप गुरु साहब जी की हजूरी में आना आप चौर साहब जी की सेवा करनी है तो आपां नूं गल दे विच हजूरिया पा के आप फिर चौर साहब जी की सेवा करनी है। तो बच्चों नूं भी बेनती है कि जो आप चौर साहब जी की सेवा करनी है तो हमेशा आप चौर साहब गुरु साहब जी के उपरों की करना ना कि जो कोई भी ग्रंथी सिंह मूहरे बैठा उन्हां उपर चौर करना। तो एक गल का होर ध्यान देना कि जोड़ा चौर साहब आ वह गुरु साहब जी के सरूपा ते ना वजने आप चीज़ का ध्यान रखना संगत जी। अगली गल जो भी आप सहज पाठ अखंड पाठ साहब करना उदों रूटीन दे विच आप गुरु महाराज महाराज जी के अंगा का इशनान की सेवा कर सकते हैं। उहदे लई आप एक साफ चिट्टा कोई भी मुलायम बस्तर यूज कर सकते हैं या कोई साफ सॉफ्ट ब्रश लैके गुरु साहब जी जिहड़ी बचाले वाले अंगा की जगह होंदी आ उत्थे आप उहनूं फेर के कोई भी धूड़ मिट्टी आ उहनूं आप ला सकते हैं। तो घट्टो घट एक गुरसिख गुरु साहब जी की हजूरी विच तैयार बर तैयार रहना चाहिए है।
2: सो संगत जी हुण आपां इत्थे इक गल दा ध्यान रखना जदों भी असीं बस्तर दे नाल महाराज साहब दे अंगां दे इशनान दी सेवा करनी आ तां आपां इक चीज़ दा हमेशा ध्यान रखना कि आपां उह बस्तर नूं बहुत ज़्यादा हथ नाल प्रैस नप नप के सेवा नहीं करनी। उहदे नाल की है कि कई वार स्याही फिक्की पैण दा डर हुंदा कि जदों आपां बस्तरां नूं वार वार आपां इक्को जदों आपां रूटीन च सेवा करदे बाणी पढ़दे हाँ जदों फिर आपां सेवा करदे इशनान दी तां उह उपरों स्याही घसदी आ। तो कई बार ये भी गल हो सकती है कि जो तुम ज़्यादा नप के सेवा करोगे तो जोड़ा अंग आ जो बाणी के जिते बाणी लिखी है वह अंग बाइंडिंग तो बहर आजूगा जिन्हें धागे के नाल वह अंग बन्ने हुए आ जो तुम ज़्यादा नप के खिचोगे तो अंग पिछे खिंचया जाऊगा। सो संगत जी हुण असीं जाणांगे कि महाराज साहब के सरूपां की संभाल की जरूरत क्यों पै रही है। सो पिछले समय के जिमें सेवा करदे दौरान जो जो गल्लां महाराज जी ने सिखाईयां की कारण है गया कि महाराज जी के अंग जख्मी हो रहे ने कि क्यों महाराज की जिल्दां जड़ियां टुट जांदियां ने। सो असीं उहदे बारे आप जी नाल विचार सांझे करांगे। सो समय दे नाल नाल
1: साध संगत जी समय दे नाल नाल ते रोज़ जदों गुरु महाराज जी के सूप प्रकाश हुंदे आ उदों आपां उदों गुरु साहब जी की बाइंडिंग ते जिहड़े गुरु साहब के अंग हुंदे आ उह जख्मी हो जाते कई बार खराब हो जाते आ। जे असीं सही तरीके नाल इशनान की सेवा नहीं करते गुरु महाराज जी दे इशनान करदे टाइम जिहड़ा कपड़ा आ सौ नरम नहीं हुंदा जां फिर असीं जोर नाल उहनूं दब दब के वरतदे हाँ जां फिर ब्रश उन्ना सॉफ्ट नहीं हुंदा तां गुरु साहिब जी दे जिहड़े अंगां उपर पंक्तियां लिखियां उहनां दी शाही फिक्की पै जांदी है जी। ते शाही फिक्की पैण नाल फिर उह लिखत पढ़न योग नहीं रहिंदी फिर आपां उत्थे पेन वरत लैंदे हाँ कई वार जां होर आपां उणताईयां कर दिंदे हाँ कई वारी अंग मुड़ के जख्मी हो जांदे साडे कोलों असीं सही तरीके नाल अंग थलण वेले असीं ध्यान नहीं रखदे हैगे। फिर साध संगत जी मौसम इत्थे बहुत प्रभाव पाउंदा हैगा जे कि नमी गर्मी जां धूड़ मिट्टी जिहड़ी आ उह गुरु साहिब जी दे अंगां दे जिहड़े पेपर वरते आ जिहड़ा कागज़ वरते आ उहनां ते लग जांदी आ फिर उह कागज़ दा भी नुकसान करदी आ अंग फिर जिहड़े आ हौली हौली भुरपरे हो जांदे आ जिल्दां दा नुकसान हुंदा जी शाही जिहड़ी आ उह फिक्की पै जांदी आ कई वारी ते उह जिहड़ी लिखत आ उह पढ़न योग नहीं रहिंदी। पुरातन कागज़ जिहड़ा हुंदा गुरु साहिब जी दे अंगां ते वरते आ ਉਹ ਟਾਈਮ ਦੇ ਨਾਲ ਨਾਲ ਹੌਲੀ ਹੌਲੀ ਉਹ ਸੰਭਾਲ ਤੋਂ ਬਿਨਾਂ ਟੁੱਟਣ ਲੱਗ ਜਾਂਦਾ ਜੀ।
2: ਸੋ ਸੰਗਤ ਜੇ ਜਿਵੇਂ ਸਮੇਂ ਸਿਰ ਰਹਿੰਦੇ ਸਮੇਂ ਦੇ ਵਿੱਚ ਜੇ ਉਹ ਸੇਵਾ ਨਾ ਕੀਤੀ ਜਾਵੇ ਉਹਦੇ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਸਮੇਂ ਦੇ ਪ੍ਰਭਾਵ ਹੇਠ ਆ ਕੇ ਉਹ ਜਿਹੜਾ ਕਾਗਜ਼ ਆ ਉਹ ਜਿਹੜੀ ਸਿਆਹੀ ਆ ਜਾਂ ਉਹ ਜੇਲ੍ਹਾਂ ਜਿਹੜੀਆਂ ਉਹ ਹੋਰ ਜ਼ਿਆਦਾ ਡੈਮੇਜ ਹੋ ਸਕਦਾ ਜ਼ਖਮ ਵੱਡੇ ਹੋ ਸਕਦੇ ਨੇ ਜਾਂ ਇੱਕ ਸਟੇਜ 'ਤੇ ਆ ਕੇ ਉਹਨਾਂ ਨੂੰ ਰਿਵਰਸ ਕਰਨਾ ਬਹੁਤ ਮੁਸ਼ਕਲ ਹੋ ਸਕਦਾ ਜਿਹਦੇ ਵਾਸਤੇ ਸਾਨੂੰ ਬਹੁਤ ਸਮਾਂ ਜਾਂ ਬਹੁਤ ਜ਼ਿਆਦਾ ਐਫਰਟ ਲਾਉਣ ਦੀ ਲੋੜ ਪਊਗੀ। ਸੋ ਕਈ ਵਾਰਾਂ ਕੀ ਹੁੰਦਾ ਕਿ ਖਾਸ ਕਰਕੇ ਜਦੋਂ ਜਿਹੜੇ ਪ੍ਰਿੰਟਡ ਸਰੂਪ ਨੇ ਮਹਾਰਾਜ ਜੀ ਦੇ ਸਮੇਂ ਦੇ ਨਾਲ ਉੱਥੇ ਸਿਆਹੀ ਫਿੱਕੀ ਪੈ ਜਾਂਦੀ ਆ ਅਤੇ ਆਪਾਂ ਕੀ ਕਰਦੇ ਆਮ ਮਾਰਕੀਟ 'ਚੋਂ ਪੈੱਨ ਲੈ ਕੇ ਡੋਲਰ ਸਟੋਰ ਜਾਂ ਜਿੱਥੋਂ ਆਪਾਂ ਨੂੰ ਪੈੱਨ ਮਿਲਦੇ ਉੱਥੋਂ ਆਪਾਂ ਪੈੱਨ ਲੈ ਕੇ ਉਹਨਾਂ ਪੈੱਨ ਦੇ ਨਾਲ ਹੀ ਆਪਾਂ ਉਹ ਅੱਖਰ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਜਿਹੜਾ ਉਹ ਪੈੱਨ ਹੁੰਦਾ ਜਿਹੜਾ ਆਪਾਂ ਆਮ ਮਾਰਕੀਟ 'ਚ ਬਾਲ ਜਾਂ ਜੈਲ ਪੈੱਨ ਜਾਂ ਫਾਊਂਟਨ ਕੋਈ ਵੀ ਪੈੱਨ ਯੂਜ ਕਰਦੇ ਹਾਂ ਉਹ ਜਿਹੜੀ ਸਿਆਹੀ ਹੁੰਦੀ ਆ ਉਹ ਬਹੁਤ ਜ਼ਿਆਦਾ ਐਸਿਡਿਕ ਹੁੰਦੀ ਆ ਜਿਹੜੀ ਕਿ ਕਾਗਜ਼ ਨੂੰ ਕੁਝ ਸਾਲਾਂ ਦੇ ਵਿੱਚ ਹੀ ਅੰਦਰੋਂ ਅੰਦਰੀ ਖਾ ਜਾਂਦੀ ਆ, ਕਾਗਜ਼ ਨੂੰ ਪੀਲਾ ਕਰ ਦਿੰਦੀ ਆ, ਜਾਂ ਕਾਗਜ਼ ਜਿਹੜਾ ਜਿਵੇਂ ਸੁੱਕੇ ਪੱਤੇ ਹੁੰਦੇ ਨਾ, ਉਹਨਾਂ ਨੂੰ ਤੁਸੀਂ ਹੱਥ ਲਾਓਗੇ ਮੁੜਨਗੇ ਟੁੱਟ ਜਾਣਗੇ, ਤੋ ਇਸੇ ਪ੍ਰਕਾਰ ਜਿਹੜਾ ਕਾਗਜ਼ ਉਹ ਵੀ ਇੱਕ ਸਮੇਂ 'ਤੇ ਆ ਕੇ ਬ੍ਰਿਟਲ ਹੋ ਜਾਂਦਾ, ਕਿਉਂਕਿ ਕਾਗਜ਼ ਵੀ ਰੁੱਖ ਤੋਂ ਬਣਿਆ, ਤੋ ਜਿਹੜਾ ਪੱਤਿਆਂ ਦਾ ਅਤੇ ਕਾਗਜ਼ ਦਾ ਜਿਹੜਾ ਉਹ ਤਾਲਮੇਲ ਇਹ ਸੇਮ ਹੁੰਦਾ। ਅਤੇ ਜਦੋਂ ਫਿਰ ਆਪਾਂ ਬਾਈਂਡਿੰਗ ਕਰਦੇ ਹਾਂ, ਜਿਹੜੀ ਫੈਵੀਕੋਲ ਜਾਂ ਕੋਈ ਹੋਰ ਗੂੰਦ ਵਰਤੀ ਹੁੰਦੀ ਆ, ਉਹ ਵੀ ਸਮੇਂ ਦੇ ਨਾਲ ਆਪਣਾ ਪ੍ਰਭਾਵ ਦਿਖਾਉਂਦੀ ਆ। ਜੇ ਅਸੀਂ ਉਹਦੀ ਜਗ੍ਹਾ 'ਤੇ ਐਸਿਡ ਫਰੀ ਗਲੂ ਯੂਜ਼ ਕਰਾਂਗੇ ਜਿਹਦੇ ਵਿੱਚ ਕੋਈ ਜ਼ਿਆਦਾ ਕੈਮੀਕਲ ਨਾ ਹੋਣਗੇ, ਤਾਂ ਉਹ ਬਹੁਤ ਲੰਬੇ ਸਮੇਂ ਤੱਕ ਜਿਹੜੀ ਉਹਨਾਂ ਸਰੂਪਾਂ ਦੀ ਜਿਹੜੀ ਉਮਰ ਹੈ ਉਹ ਵੱਧ ਜਾਊਗੀ, ਜਿਹੜੀ ਲਿਖਤ ਹੈ ਉਹ ਬਹੁਤ ਸਮੇਂ ਤੱਕ ਸੇਫ ਰਹੂਗੀ। ਸੋ ਇਸੇ ਪ੍ਰਕਾਰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਕਈ ਵਾਰ ਸਾਡੇ ਕੋਲੋਂ ਖੁਦ ਹੀ ਹੱਥਾਂ ਦੇ ਨਾਲ ਜਦੋਂ ਅੰਗ ਥਾਲਦੇ ਹਾਂ ਤਾਂ ਗਲਤੀ ਦੇ ਨਾਲ ਅੰਗ ਜ਼ਖਮੀ ਹੋ ਜਾਂਦੇ ਆ, ਤੋ ਕਈ ਵਾਰੀ ਅਸੀਂ ਕੀ ਕਰ ਜਿਹੜੀ ਵੀ ਟੇਪ ਸਾਡੇ ਕੋਲ ਘਰੇ ਮੌਜੂਦ ਹੁੰਦੀ ਹੈ ਜਾਂ ਆਮ ਮਾਰਕੀਟ 'ਚੋਂ ਲੈ ਕੇ ਅਸੀਂ ਉਹੀ ਟੇਪ ਲਾ ਦਿੰਦੇ ਹਾਂ, ਪਰ ਜਿਹੜੀਆਂ ਉਹ ਟੇਪਾਂ ਉਹ ਬਹੁਤ ਜ਼ਿਆਦਾ ਖਤਰਨਾਕ ਹੁੰਦੀਆਂ ਨੇ। ਜਿਹੜੀਆਂ ਟੇਪਾਂ ਦੇ ਨਾਲ ਜਿਹੜੀ ਗਲੂ ਹੁੰਦੀ, ਜਿਹੜੀ ਗੂੰਦ ਹੁੰਦੀ ਹੈ, ਜਿਹੜੀ ਕਾਗਜ਼ ਨਾਲ ਪਕੜ ਕਰਕੇ ਰੱਖਦੀ ਹੈ, ਉਸ ਗੂੰਦ ਦੇ ਵਿੱਚ ਬਹੁਤ ਜ਼ਿਆਦਾ ਐਸਿਡ ਹੁੰਦਾ, ਬਹੁਤ ਜ਼ਿਆਦਾ ਕੈਮੀਕਲ ਹੁੰਦੇ ਆ, ਜਿਹੜੇ ਕਿ ਕਾਗਜ਼ ਨੂੰ ਹੌਲੀ ਹੌਲੀ ਕੁਝ ਸਾਲਾਂ ਦੇ ਵਿੱਚ ਅੰਦਰੋਂ ਅੰਦਰ ਖਤਮ ਕਰ ਦਿੰਦੇ ਆ। ਬਾਕੀ ਆਪਾਂ ਅੱਗੇ ਵੀ ਦਰਸ਼ਨ ਕਰਾਂਗੇ ਕਿਵੇਂ ਆ। ਸੋ ਮਹਾਰਾਜ ਸਾਹਿਬ ਦੀ ਇਹ ਜਿਹੜੀ ਸੇਵਾ ਆ, ਇਹ ਕੇਵਲ ਕੁਝ ਲੋਕਾਂ, ਕੁਝ ਸੰਸਥਾਵਾਂ ਜੋ ਕੁਝ ਹਜ਼ੂਰੀ ਸਿੱਖਾਂ ਦੀ ਹੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਸੰਗਤ ਜੀ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਸ੍ਰਿਸ਼ਟੀ ਕਾਇਨਾਤ ਵਿੱਚ ਹੈ, ਜੋ ਵੀ ਮਨ ਦੀ ਇੱਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਜੁਗੋ ਜੁਗੋ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਧਰਮ ਦੇ ਪਿਤਾ ਨੇ, ਸਾਡੇ ਗੁਰੂ ਨੇ, ਇਹ ਉਹਨਾਂ ਸਭਨਾਂ ਦਾ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਪਿਤਾ ਜੀ ਦੀ ਸੇਵਾ ਸੰਭਾਲ ਕਰੀਏ। ਸੋ ਇਸੇ ਸਮਾਂ ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਸਮੇਂ ਦੇ ਨਾਲ ਚੀਜ਼ਾਂ ਸਿੱਖ ਕੇ ਗਿਆਨ ਦੇ ਨਾਲ ਜਾਂ ਹੋਰ ਵੱਖਰੇ ਵੱਖਰੇ ਸਰੋਤਾਂ ਦੇ ਰਾਹੀਂ, ਹੋਰ ਹੀਲਿਆਂ ਦੇ ਰਾਹੀਂ ਅਸੀਂ ਮਹਾਰਾਜ ਸਾਹਿਬ ਦੀ ਸੇਵਾ 'ਚ ਯੋਗਦਾਨ ਪਾ ਸਕਦੇ ਹਾਂ। ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਸੰਗਤ ਜੀ।
1: ਸਾਧ ਸੰਗਤ ਜੀ, ਹੁਣ ਸਾਡੇ ਮਨਾਂ ਵਿੱਚ ਇਹ ਸਵਾਲ ਉੱਠੇਗਾ ਕਿ ਜੇ ਸਾਨੂੰ ਗੁਰੂ ਮਹਾਰਾਜ ਦੇ ਅੰਗਾਂ ਉੱਪਰ ਕਿਸੇ ਵੀ ਤਰ੍ਹਾਂ ਦਾ ਜ਼ਖਮ ਜਾਂ ਕੱਟ ਮਿਲੇ, ਫਿਰ ਅਸੀਂ ਕੀ ਕਰਾਂਗੇ?
2: ਸੋ ਸਾਡੇ ਬਹੁਤਿਆਂ ਦੇ ਮਨਾਂ ਦੇ ਵਿੱਚ ਹੁਣ ਵੀ ਇਹੀ ਗੱਲ ਆਵੇਗੀ ਕਿ ਜਿਹੜੀ ਵੀ ਟੇਪ ਮਾਰਕੀਟ 'ਚੋਂ ਮਿਲ ਜਾਂਦੀ ਆ ਜਾਂ ਜਿਹੜੀ ਵੀ ਟੇਪ ਆਪਾਂ ਆਮ ਘਰੇ ਕਾਪੀਆਂ ਜੋੜਨ ਵਾਸਤੇ ਵਰਤ ਲੈਂਦੇ ਹਾਂ, ਉਸੇ ਟੇਪ ਦੇ ਨਾਲ ਅਸੀਂ ਮਹਾਰਾਜ ਸਾਹਿਬ ਦੇ ਅੰਗਾਂ ਦੀ ਸੇਵਾ ਕਰਦੀ ਹੈ। ਪਰ ਹੁਣ ਅਸੀਂ ਅੱਗੇ ਦੇਖਾਂਗੇ ਕਿ ਉਹ ਕਿੰਨਾ ਜ਼ਿਆਦਾ ਨੁਕਸਾਨ ਕਰਦੀ ਆ। ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ, ਜਿਹੜੀ ਪਹਿਲੀ ਪਿਕਚਰ ਹੈ ਇਹਦੇ ਵਿੱਚ ਮਹਾਰਾਜ ਸਾਹਿਬ ਦੇ ਅੰਗ ਦੇ ਉੱਪਰ ਜ਼ਖਮ ਸੀ ਅਤੇ ਉਹਦੇ ਵਿੱਚ ਕਿਸੇ ਨੇ ਬਾਰਕੋਡ ਲਗਾ ਦਿੱਤਾ ਕਿਸੇ ਸਮਾਨ ਦੇ ਉੱਪਰੋਂ ਲਾ ਕੇ। ਫਿਰ ਇੱਥੇ ਮਹਾਰਾਜ ਦੇ ਅੰਗਾਂ ਦੇ ਉੱਪਰ ਡਕ ਟੇਪ ਯੂਜ਼ ਕੀਤੀ ਪਈ ਹੈ, ਜਿਹੜੀ ਅਸੀਂ ਜਿਹਦੇ ਨਾਲ ਪੈਪ ਜੋੜਦੇ ਹਾਂ ਪਲਾਸਟਿਕ ਦੇ, ਉਹਦੇ ਨਾਲ ਮਹਾਰਾਜ ਸਾਹਿਬ ਦੇ ਅੰਗਾਂ ਦੀ ਸੇਵਾ ਕੀਤੀ ਹੋਈ ਆ। ਫਿਰ ਇਸੇ ਪ੍ਰਕਾਰ ਇਸ ਸਰੂਪ ਦੇ ਉੱਪਰ ਮਹਾਰਾਜ ਦੇ ਸੈਲੋ ਟੇਪ ਲੱਗੀ ਹੋਈ ਆ। ਇੱਥੇ ਜਿਹੜੀ ਬਿਜਲੀ ਵਾਲੀ ਟੇਪ ਹੁੰਦੀ ਹੈ, ਇਲੈਕਟ੍ਰੀਕਲ ਟੇਪ ਆਪਾਂ ਜੋੜਾਂ ਜੋੜਨ ਵਾਸਤੇ ਤਾਰਾਂ ਜੋੜਦੇ, ਉਹ ਟੇਪ ਯੂਜ਼ ਕੀਤੀ ਸੀ। ਇੱਥੇ ਵੀ ਸੈਲੋ ਟੇਪ ਹੋਈ, ਇਸੇ ਪ੍ਰਕਾਰ ਇੱਥੇ ਵੀ ਆਮ ਮਾਰਕੀਟ 'ਚੋਂ ਟੇਪ ਲੈ ਕੇ ਉਹ ਵਰਤੀ ਹੋਈ ਆ। ਹੁਣ ਤੁਸੀਂ ਪ੍ਰਤੱਖ ਦਰਸ਼ਨ ਕਰ ਸਕਦੇ ਹੋ ਕਿ ਜਿੱਥੇ ਸੈਲੋ ਟੇਪ ਲੱਗੀ ਹੈ ਉੱਥੇ ਪੇਪਰ ਦਾ ਕੀ ਹਾਲ ਹੋ ਗਿਆ। ਇਹ ਜਿਹੜੇ ਪੀਲੇ ਦਾਗ ਨੇ, ਜਿੱਥੋਂ ਕਾਲਾ ਹੋ ਗਿਆ ਪੇਪਰ, ਭੂਰਾ ਹੋ ਗਿਆ, ਇਹ ਸੈਲੋ ਟੇਪ ਨਹੀਂ ਕਾਲੀ ਹੋਈ, ਸਗੋਂ ਜਿਸ ਕਾਗਜ਼ ਦੇ ਜਿਸ ਅੰਗ ਦੇ ਉੱਪਰ ਇਹ ਸੈਲੋ ਟੇਪ ਲਾਈ ਗਈ ਸੀ, ਜਿਹੜੀ ਉਹਦੀ ਗਲੂ ਸੀ ਸੈਲੋ ਟੇਪ ਦੀ, ਉਹ ਹੌਲੀ ਹੌਲੀ ਉਸ ਕਾਗਜ਼ ਦੇ ਵਿੱਚ ਗਈ ਔਰ ਉਹਨੇ ਇੰਨਾ ਕੁ ਜ਼ਿਆਦਾ ਨੁਕਸਾਨ ਕਰ ਦਿੱਤਾ ਕਿ ਇਹ ਹੁਣ ਉੱਥੇ ਦਾਗ ਪੈ ਗਏ ਨੇ, ਉਹ ਅੰਦਰੋਂ ਅੰਦਰ ਉਹਨੇ ਰੇਸ਼ੇ ਖਤਮ ਕਰ ਦਿੱਤੇ ਨੇ ਕਾਗਜ਼ ਦੇ। ਹੁਣ ਜੇ ਰਹਿੰਦੇ ਸਮੇਂ ਦੇ ਵਿੱਚ ਇਹਨਾਂ ਦੀ ਸੇਵਾ ਨਾ ਹੋਵੇ ਤਾਂ ਜਿਹੜੇ ਇਹ ਦਾਗ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਮਹਾਰਾਜ ਸਾਹਿਬ ਦੇ ਅੰਗਾਂ ਦੇ, ਇਹ ਦਾਗ ਹੌਲੀ ਹੌਲੀ ਪੂਰੇ ਅੰਗ ਦੇ ਉੱਪਰ ਫੈਲ ਸਕਦੇ ਨੇ ਔਰ ਅੰਗ ਦੇ ਜਿਹੜੇ ਕਾਗਜ਼ ਦੇ ਰੇਸ਼ੇ ਨੇ ਉਹਨਾਂ ਵਿੱਚ ਟਰੈਵਲ ਕਰਕੇ ਇਹ ਐਸਿਡ ਜਿਹੜਾ ਹੌਲੀ ਹੌਲੀ ਨਾਲ ਦੇ ਅੰਗਾਂ ਤੱਕ ਵੀ ਜਾਵੇਗਾ। ਸਮਾਂ ਨਾ ਰਹਿੰਦੇ ਸੇਵਾ ਹੋਵੇ ਤਾਂ ਜਦੋਂ ਤੁਸੀਂ ਕੇਵਲ ਅੰਗਾਂ ਨੂੰ ਥੱਲੇ ਨੂੰ ਬਾਣੀ ਪੜ੍ਹਦੇ ਸਮੇਂ ਵੀ ਤਾਂ ਇਹ ਜਿਹੜੇ ਅੰਗ ਆ ਇਹ ਹੌਲੀ ਹੌਲੀ ਟੁੱਟਣੇ ਸ਼ੁਰੂ ਹੋ ਜਾਣਗੇ, ਭੁਰਨੇ ਸ਼ੁਰੂ ਹੋ ਜਾਣਗੇ। ਜਿਵੇਂ ਤੁਸੀਂ ਇਹ ਵੀਡੀਓ ਜਿੱਥੇ ਦੇਖ ਸਕਦੇ ਹੋ, ਇੱਥੇ ਵੀ ਇੱਕ ਅੰਗ ਦੇ ਉੱਪਰ ਸੈਲੋ ਟੇਪ ਲੱਗੀ ਸੀ, ਜਦੋਂ ਸੇਵਾ ਹੋਈ ਸੈਲੋ ਟੇਪ ਲਾਈ ਗਈ ਅਤੇ ਬਾਅਦ ਦਰਸ਼ਨ ਕੀਤੇ ਕਿ ਜਿਸ ਅੰਗ ਦੇ ਉੱਪਰ ਸੈਲੋ ਟੇਪ ਲੱਗੀ ਸੀ ਉਸ ਅੰਗ ਦੇ ਉਸ ਕਾਗਜ਼ ਦਾ ਹਿੱਸਾ ਜਿਹੜਾ ਸੀ ਉਹ ਸੈਲੋ ਟੇਪ ਨੇ ਖਤਮ ਕਰ ਦਿੱਤਾ। ਹੁਣ ਤੁਸੀਂ ਪ੍ਰਤੱਖ ਦਰਸ਼ਨ ਕਰ ਸਕਦੇ ਹੋ ਕਿ ਜਿੱਥੇ ਆ ਦਸ ਲੇਜ਼ਰ ਮਾਰ ਰਿਹਾ, ਇੱਥੇ ਇਸ ਅੰਗ ਦੇ ਅਗਲਾ ਅੰਗ ਜਿਹੜਾ ਉਹ ਅੰਗ ਉਹ ਪਾਰਦਰਸ਼ੀ ਹੋ ਕੇ ਤਾਂ ਅਗਲੇ ਅੰਗ ਜਿਹੜੇ ਅੱਖਰ ਸੀ ਬਾਣੀ ਦੇ ਉੱਥੋਂ ਤੱਕ ਉਹ ਦਿਸ ਰਹੇ ਨੇ। ਇਹਦਾ ਮਤਲਬ ਕਿ ਇੰਨੀ ਕੁ ਜ਼ਿਆਦਾ ਚੀਜ਼ ਖਤਰਨਾਕ ਜਿਹੜੀ ਸੈਲੋ ਟੇਪ ਆ ਇਹ ਉਹਨੇ ਬਾਣੀ ਦੇ ਜਿਹੜੇ ਅੰਗ ਸੀਗੇ ਉਹਨਾਂ ਦਾ ਰੇਸ਼ਾ ਤੱਕ ਖਤਮ ਕਰ ਦਿੱਤਾ। ਹੁਣ ਹੌਲੀ ਹੌਲੀ ਕੀ ਆ, ਜੇ ਇਹ ਸਮਾਰੀ ਦੇ ਨਾ ਸੇਵਾ ਹੁੰਦੀ ਤਾਂ ਹੌਲੀ ਹੌਲੀ ਦਾਗ ਜਿਹੜੇ ਆ ਇਹ ਉੱਪਰ ਲੱਖਣ ਤੱਕ ਹੋਰ ਵੱਡੇ ਹੋਈ ਜਾਣੇ ਸੀਗੇ ਅਤੇ ਇਹਨਾਂ ਦਾ ਅਸਰ ਜਿਹੜਾ ਸੀਗਾ ਫਿਰ ਉਹ ਬਹੁਤ ਜ਼ਿਆਦਾ ਖਰਾਬ ਹੋ ਜਾਣੇ ਸੀ, ਇਹ ਅੰਗ ਟੁੱਟਣੇ ਸ਼ੁਰੂ ਹੋ ਜਾਣੇ ਸੀਗੇ ਹੌਲੀ ਹੌਲੀ ਸਮੇਂ ਦੇ ਨਾਲ ਨਾਲ।
1: ਸਾਧ ਸੰਗਤ ਜੀ, ਫਿਰ ਜੇ ਅਸੀਂ ਇਹ ਟੇਪਾਂ ਨਹੀਂ ਵਰਤ ਸਕਦੇ ਫਿਰ ਇਹਦਾ ਕੀ ਹੱਲ ਆ? ਇਹ ਸਾਡੇ ਮਨਾਂ 'ਚ ਅਕਸਰ ਸਵਾਲ ਹੁੰਦਾ।
2: ਸਤਸੰਗਤ ਜੀ ਸਾਡਾ ਸਭਨਾਂ ਜੀਆਂ ਦਾ ਫਰਜ਼ ਬਣਦਾ ਕਿ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿੱਥੇ ਵੀ ਸਾਨੂੰ ਦਰਸ਼ਨ ਹੋਣ ਜਾਂ ਕੋਈ ਪੋਥੀ ਸਾਹਿਬ ਹੈ ਜਿਹਦੇ ਉੱਪਰ ਬਾਣੀ ਸੁਭਾਵਾਨ ਹੈ, ਜੇ ਉਹਨਾਂ ਅੰਗਾਂ ਦੇ ਉੱਪਰ ਦਰਸ਼ਨ ਹੋਏ ਹੋਣ, ਜ਼ਖਮ ਹੋਏ ਹੋਣ, ਤਾਂ ਸਾਡਾ ਸਭਨਾਂ ਦਾ ਫਰਜ਼ ਹੈ ਕਿ ਕਿਸੇ ਪ੍ਰੋਫੈਸ਼ਨਲ ਕੰਜ਼ਰਵੇਟਰ ਗੁਰਸਿੱਖ ਦੇ ਪਾਸੋਂ ਅਸੀਂ ਉਹਨਾਂ ਦੀ ਸੇਵਾ ਕਰਵਾਈਏ। ਇਹ ਸਾਡਾ ਸਭਨਾਂ ਦਾ ਫਰਜ਼ ਬਣਦਾ ਤਾਂ ਕਿ ਜਿਹੜਾ ਉਹ ਸਮਾਨ, ਜਿਹੜੀਆਂ ਟੇਪਾਂ ਜਾਂ ਜਿਹੜੇ ਟਿਸ਼ੂ, ਜੋ ਕੁਛ ਵੀ ਉਹ ਗਲੂ ਜਿਹੜੀ ਯੂਜ਼ ਕਰਨਗੇ, ਉਹਦਾ ਕੋਈ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਊਗਾ ਅੰਗਾਂ ਦੇ ਉੱਪਰ। ਇਹ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਅਸੀਂ ਜਿਹੜੀਆਂ ਵੀ ਚੀਜ਼ਾਂ, ਜਿਹੜੀਆਂ ਵੀ ਟੂਲ ਜਿਹੜੇ ਅਸੀਂ ਯੂਜ਼ ਕਰਨੇ ਮਹਾਰਾਜ ਸਾਹਿਬ ਸੇਵਾ ਵਾਸਤੇ, ਉਹ ਸਾਰੇ ਦੇ ਸਾਰੇ ਐਸਿਡ ਫਰੀ ਹੋਣ, ਜਿਨ੍ਹਾਂ ਦਾ ਕਿਸੇ ਪ੍ਰਕਾਰ ਦਾ ਲੰਬੇ ਸਮੇਂ ਦੇ ਵਿੱਚ ਤੱਕ ਕੋਈ ਵੀ ਨੁਕਸਾਨ ਨਾ ਹੋਵੇ। ਜਿਵੇਂ ਹੁਣ ਤੁਸੀਂ ਇੱਥੇ ਵੀ ਦੇਖ ਸਕਦੇ ਹੋ, ਜਿਹੜੀਆਂ ਇਹ ਟਿਸ਼ੂ ਟੇਪਸ ਨੇ, ਇਹ 100% ਐਸਿਡ ਫਰੀ ਨੇ। ਇਹਨਾਂ 'ਚ ਕਿਸੇ ਪ੍ਰਕਾਰ ਦਾ ਕੋਈ ਐਸਾ ਕੈਮੀਕਲ, ਕੋਈ ਐਸਾ ਐਸਿਡ ਨਹੀਂ ਹੈ ਜਿਹੜਾ ਕਿ ਇਹ ਲੰਬੇ ਸਮੇਂ ਦੇ ਵਿੱਚ ਮਹਾਰਾਜ ਸਾਹਿਬ ਦੇ ਅੰਗਾਂ ਨੂੰ ਜਾਂ ਪੋਥੀ ਸਾਹਿਬ ਜਿਸ ਕਾਗਜ਼ ਪਰ ਬਾਣੀ ਸੁਭਾਵਾਨ ਹੈ ਉਸ ਕਾਗਜ਼ ਨੂੰ ਖਰਾਬ ਕਰੇ। ਸੋ ਜਿਵੇਂ ਅਸੀਂ ਸਾਡੇ ਖੁਦ ਦੇ ਸਰੀਰ ਉੱਪਰ ਕੋਈ ਜ਼ਖਮ ਹੋ ਜਾਵੇ, ਸਾਡੇ ਸਭਨਾਂ ਦੀ ਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵਧੀਆ ਤੋਂ ਵਧੀਆ ਡਾਕਟਰ ਕੋਲੋਂ ਇਲਾਜ ਕਰਵਾਈਏ, ਆਪਣੀ ਸਮਰੱਥਾ ਦੇ ਅਨੁਸਾਰ ਵਧੀਆ ਤੋਂ ਵਧੀਆ ਟ੍ਰੀਟਮੈਂਟ ਹੋਵੇ, ਵਧੀਆ ਤੋਂ ਵਧੀਆ ਅਸੀਂ ਦਵਾਈਆਂ ਖਾਈਏ ਤਾਂ ਕਿ ਛੇਤੀ ਠੀਕ ਹੋ ਸਕੀਏ। ਪਰ ਸੰਗਤ ਜੀ, ਅਸੀਂ ਮਹਾਰਾਜ ਵਾਸਤੇ ਇਹ ਚੀਜ਼ ਕਦੇ ਨਹੀਂ ਚਿਤਾਰੀ ਮਨਾਂ ਦੇ ਵਿੱਚ ਕਿ ਅਸੀਂ ਮਹਾਰਾਜ ਹੋਏ ਸੇਵਾ ਉਹਨਾਂ ਚੀਜ਼ਾਂ ਦੇ ਨਾਲ ਕਰੀਏ ਜਿਨ੍ਹਾਂ ਦੇ ਨਾਲ ਕੀ ਆ ਵੀ ਅਸੀਂ ਸਾਡੇ ਕੋਲੋਂ ਮਹਾਰਾਜ ਸਾਹਿਬ ਦੇ ਅੰਗ ਹੋਰ ਜ਼ਿਆਦਾ ਡੈਮੇਜ ਨਾ ਹੋਣ। ਅਸੀਂ ਆਪਣੇ ਵੱਲੋਂ ਤਾਂ ਸਾਰੇ ਇਹੀ ਕੋਸ਼ਿਸ਼ ਕਰਦੇ ਹਾਂ ਸੈਲੋ ਟੇਪ ਲਾ ਕੇ ਵੀ ਕਿ ਮਹਾਰਾਜ ਸਾਹਿਬ ਦੇ ਅੰਗ ਹੁਣ ਜੁੜ ਗਏ, ਹੁਣ ਸੇਫ ਨੇ। ਪਰ ਜਿਹੜਾ ਉਹਦਾ ਪ੍ਰਭਾਵ ਆ ਉਹ 5-7-10 ਸਾਲ ਬਾਅਦ ਸਾਹਮਣੇ ਆਊਗਾ, ਪਰ ਉਹ ਕਈ ਵਾਰੀ ਇੰਨੇ ਕੁ ਜ਼ਿਆਦਾ ਡੈਮੇਜ ਹੋ ਚੁੱਕੇ ਹੁੰਦੇ ਆ ਕਿ ਵਾਪਸ ਲੈ ਕੇ ਆਉਣੇ ਉਹਦੇ ਵਾਸਤੇ ਬਹੁਤ ਸਮਾਂ ਲੱਗ ਜਾਂਦਾ, ਬਹੁਤ ਸੇਵਾ ਕਰਨ ਦੀ ਜ਼ਰੂਰਤ ਪੈਂਦੀ ਆ। ਹੁਣ ਸੰਗਤ ਜੀ, ਜਿਵੇਂ ਇਹ ਸਾਰੀਆਂ ਅਰਕਾਈਵਲ ਗ੍ਰੇਡ ਦੀਆਂ ਐਸਿਡ ਫਰੀ ਟਿਸ਼ੂ ਟੇਪਸ ਨੇ ਜਿਹੜੀਆਂ ਕਿ ਅਸੀਂ ਮਹਾਰਾਜ ਸਾਹਿਬ ਦੇ ਅੰਗਾਂ ਦੇ ਉੱਪਰ ਯੂਜ਼ ਕਰ ਸਕਦੇ ਹਾਂ। ਜਿਵੇਂ ਘਰਾਂ ਦੇ ਵਿੱਚ ਵੀ ਬਾਣੀ ਪੜ੍ਹਦੇ ਸਮੇਂ ਜੇਕਰ ਕੋਈ ਅੰਗ ਜ਼ਖਮੀ ਹੋ ਜਾਵੇ ਤਾਂ ਫਰਜ਼ ਤਾਂ ਇਹੀ ਬਣਦਾ ਕਿਸੇ ਐਸੇ ਗੁਰਸਿੱਖ ਦੇ ਪਾਸੋਂ ਸੇਵਾ ਕਰਵਾਈਏ ਜਿਹੜਾ ਉਹ ਸੇਵਾ ਕਰਨੀ ਜਾਣਦਾ, ਤਾਂ ਕਿ ਅਸੀਂ ਕੁਝ ਗਲਤ ਨਾ ਕਰ ਬੈਠੀਏ। ਪਰ ਫਿਰ ਵੀ ਕਈ ਵਾਰੀ ਮਨ 'ਚ ਆਉਂਦਾ ਕਿ ਇਹ ਟੁਕੜਾ ਜਿਹੜਾ ਕੁਝ ਸਮੇਂ ਤੋਂ ਬਾਅਦ ਗਵਾਚ ਨਾ ਜਾਵੇ, ਪਰ ਅਸਥਾਈ ਤੌਰ 'ਤੇ ਟੈਂਪਰੇਰੀ ਤੌਰ ਦੇ ਉੱਪਰ ਅਸੀਂ ਆਹ ਟੇਪ ਜਿਹੜੀ ਆ ਇਹ ਐਮਾਜ਼ੋਨ ਤੋਂ ਲੈ ਕੇ ਅਸੀਂ ਲਾ ਸਕਦੇ ਹਾਂ ਤਾਂ ਕਿ ਉਹ ਜਿਹੜਾ ਜ਼ਖਮ ਆ ਅੱਗੇ ਤੱਕ ਵਧੇ ਨਾ। ਸੋ ਇਸੇ ਪ੍ਰਕਾਰ ਆਹ ਕੁਛ ਜਪਾਨੀ ਟਿਸ਼ੂ ਨੇ ਜਿਹੜੇ ਵਿਚਕਾਰ ਇਸ ਦੂਸਰੇ ਨੰਬਰ ਦੇ ਉੱਪਰ ਫੋਟੋ ਆ, ਇਹ ਬਹੁਤ ਪਤਲਾ ਪੇਪਰ ਹੁੰਦਾ ਆ ਜਿਹਨੂੰ ਵੀਟ ਸਟਾਰਚ ਦੇ ਨਾਲ ਫਿਰ ਮਾਂ ਸਾਹਿਬ ਦੇ ਅੰਗਾਂ ਦੇ ਉੱਪਰ ਲਾਇਆ ਜਾਂਦਾ, ਅਤੇ ਇਹ ਅਸੀਂ ਘਰਾਂ 'ਚ ਨਹੀਂ ਵਰਤ ਸਕਦੇ, ਇਹਦੇ ਵਾਸਤੇ ਹੋਰ ਬਹੁਤ ਟੂਲਸ ਦੀ ਲੋੜ ਹੁੰਦੀ, ਕੰਜ਼ਰਵੇਸ਼ਨ ਟੂਲਸ ਦੀ ਜ਼ਰੂਰਤ ਪੈਂਦੀ ਹੈ ਜਿਹੜੇ ਆਮ ਆਪਣੇ ਘਰਾਂ ਦੇ ਵਿੱਚ ਅਵੇਲੇਬਲ ਨਹੀਂ ਹੁੰਦੇ। ਸੋ ਇਸ ਤੋਂ ਅੱਗੇ ਅਸੀਂ ਗੁਰਸਿੱਖਾਂ ਪਾਸੋਂ ਜਾਣਾਂਗੇ ਕਿ ਸੁਖਾਸਨ ਦੀ ਸੇਵਾ ਕਰਦੇ ਸਮੇਂ, ਪ੍ਰਕਾਸ਼ ਦੀ ਸੇਵਾ ਜਾਂ ਅਸੀਂ ਮਹਾਰਾਜ ਸਾਹਿਬ ਦਾ ਸਤਿਕਾਰ, ਹੋਰ ਕਿਹੜੀਆਂ ਕਿਹੜੀਆਂ ਗੱਲਾਂ ਧਿਆਨ ਦੇ ਵਿੱਚ ਰੱਖ ਕੇ ਹੋਰ ਕਰਨਾ ਹੈ।
4: ਸੰਗਤ ਜੀ, ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਪਹਿਲਾਂ ਆਪਾਂ ਨੂੰ ਜਿਹੜੇ ਸੁਖਾਸਨ ਬਸਤਰ ਹੁੰਦੇ ਆ ਉਹ ਪਹਿਲਾਂ ਆਪਾਂ ਨੂੰ ਉਹਨਾਂ ਦੀ ਵਿਛਾਈ ਕਰ ਦੇਣੀ ਚਾਹੀਦੀ ਹੈ ਅਤੇ ਉਹਦੇ ਉੱਪਰ ਗੱਦੀਆਂ ਲਾਉਣੀਆਂ ਚਾਹੀਦੀਆਂ ਨੇ ਤਾਂ ਜੋ ਸੁਖਾਸਨ ਕਰਨ ਵੇਲੇ ਸਾਨੂੰ ਕੋਈ ਵੀ ਮੁਸ਼ਕਿਲ ਨਾ ਹੋਵੇ। ਉਸ ਤੋਂ ਉਪਰੰਤ 3 ਗੱਦੀਆਂ ਬਰਾਬਰ ਦੀਆਂ ਹੋਣੀਆਂ ਚਾਹੀਦੀਆਂ ਨੇ ਜਾਂ 2 ਗੱਦੀਆਂ ਹੋਣੀਆਂ ਚਾਹੀਦੀਆਂ ਨੇ। ਤੁਸੀਂ ਉਸ ਤਸਵੀਰ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਵਿਚਾਲੀ ਗੱਦੀ ਹੈ ਉਹ ਆਪਾਂ ਨੂੰ ਵਿਚਾਲੇ ਸੈਂਟਰ ਦੇ ਵਿੱਚ ਲਾਉਣੀ ਚਾਹੀਦੀ ਹੈ, ਉੱਪਰ ਨਹੀਂ ਲਾਉਣੀ ਚਾਹੀਦੀ। ਉਹਦੇ ਬਾਰੇ ਆਪਾਂ ਅਗਲੀ ਸਲਾਈਡ ਦੇ ਵਿੱਚ ਗੱਲ ਕਰਾਂਗੇ। ਗੁਰੂ ਸਾਹਿਬ ਜੀ ਦੀ ਪਾਲਕੀ ਸਾਹਿਬ ਉੱਪਰ ਜਾਂ ਗੁਰੂ ਸਾਹਿਬ ਜੀ ਦੇ ਪੀੜਾ ਸਾਹਿਬ ਉੱਪਰ ਕੋਈ ਵੀ ਤਾਰ, ਕੋਈ ਵੀ ਸਵਿੱਚ ਨਹੀਂ ਹੋਣੀ ਚਾਹੀਦੀ ਤਾਂ ਜੋ ਕੋਈ ਸ਼ਾਰਟ ਸਰਕਿਟ ਹੋਣ ਦਾ ਖਤਰਾ ਨਾ ਬਣਿਆ ਰਹੇ। ਜਿਹੜਾ ਪੀੜਾ ਸਾਹਿਬ ਹੈ ਉਹ ਖੁੱਲ੍ਹਾ ਅਤੇ ਵੱਡਾ ਹੋਣਾ ਚਾਹੀਦਾ ਹੈ, ਘੱਟੋ ਘੱਟ 36x24 ਇੰਚ ਦਾ ਹੋਣਾ ਚਾਹੀਦਾ ਅਤੇ ਵੱਡੇ ਆਕਾਰ ਦੇ ਸਰੂਪਾਂ ਵਾਸਤੇ 42x24 ਇੰਚ ਦਾ ਪੀੜਾ ਸਾਹਿਬ ਹੋਣਾ ਚਾਹੀਦਾ ਹੈ। ਪੀੜਾ ਸਾਹਿਬ ਦੀ ਉਚਾਈ ਆਪਾਂ ਨੂੰ 10 ਇੰਚ ਤੱਕ ਸੀਮਿਤ ਰੱਖਣੀ ਚਾਹੀਦੀ ਹੈ ਤਾਂ ਜੋ ਬਾਣੀ ਪੜ੍ਹਨ ਵੇਲੇ ਕਿਸੇ ਨੂੰ ਕੋਈ ਵੀ ਔਖਿਆਈ ਨਾ ਹੋਵੇ। ਚੌਰ ਸਾਹਿਬ ਲਈ ਆਪਾਂ ਨੂੰ ਵੱਖਰਾ ਟੇਬਲ ਲਾ ਦੇਣਾ ਚਾਹੀਦਾ ਹੈ ਅਤੇ ਜਿਹੜਾ ਗੁਰੂ ਸਾਹਿਬ ਜੀ ਦਾ ਪੀੜਾ ਸਾਹਿਬ ਆ ਉਹਦੇ ਉੱਪਰ ਕੋਈ ਵੀ ਹੋਰ ਵਸਤੂ ਗੁਰੂ ਸਾਹਿਬ ਜੀ ਤੋਂ ਇਲਾਵਾ ਨਾ ਨਹੀਂ ਹੋਣੀ ਚਾਹੀਦੀ।
3: ਅੱਗੇ ਸੰਗਤ ਜੀ, ਆਪਾਂ ਪ੍ਰਕਾਸ਼ ਕਰਨ ਦੀ ਸੇਵਾ ਬਾਰੇ ਗੱਲ ਕਰਾਂਗੇ। ਸੋ ਧਿਆਨ ਰੱਖਣਾ ਚਾਹੀਦਾ ਵੀ ਜਦੋਂ ਵੀ ਆਪਾਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਕਦੇ ਵੀ ਟੇਢਾ ਜਾਂ ਟੇਪਰ ਪੀੜਾ ਸਾਹਿਬ ਦੇ ਉੱਤੇ ਨਹੀਂ ਕਰਨਾ ਚਾਹੀਦਾ ਤਾਂ ਕਿ ਜਦੋਂ ਆਪਾਂ ਟੇਢੇ ਪੀੜਾ ਸਾਹਿਬ ਦੇ ਉੱਤੇ ਮਹਾਰਾਜ ਦਾ ਪ੍ਰਕਾਸ਼ ਕਰਦੇ ਹਾਂ ਸਾਈਡਾਂ ਤੋਂ ਅੰਗ ਥੱਲੇ ਨੂੰ ਆ ਜਾਂਦੇ ਆ ਅਤੇ ਉੱਪਰਲੀਆਂ ਜਿਹੜੀਆਂ ਬਾਈਡਿੰਗ ਵਾਲੀਆਂ ਮੋਰੀਆਂ ਹੁੰਦੀਆਂ ਉਹ ਢਿੱਲੀਆਂ ਪੈ ਜਾਂਦੀਆਂ ਅਤੇ ਟੁੱਟਣ ਦਾ ਡਰ ਹੁੰਦਾ। ਧਿਆਨ ਰੱਖਣਾ ਵੀ ਕਦੇ ਵੀ ਉੱਚੀਆਂ ਗੱਦੀਆਂ ਜਾਂ ਤੌਲੀਆਂ ਮਹਾਰਾਜ ਦੇ ਮੂਹਰਲੇ ਪਾਸੇ ਨਹੀਂ ਰੱਖਣੇ ਤਾਂ ਜੋ ਜਿਹੜੇ ਅੰਗ ਆ ਉਹ ਸਹੀ ਸਲਾਮਤ ਰਹਿਣ ਅਤੇ ਥੱਲੇ ਨੂੰ ਨਾ ਆਉਣ।
4: ਤੁਸੀਂ ਇਸ ਤਸਵੀਰ ਵਿੱਚ ਦੇਖ ਸਕਦੇ ਕਿ ਗੁਰੂ ਸਾਹਿਬ ਜੀ ਦੇ ਜਿਹੜੇ ਅੰਗ ਨੇ ਉਹ ਟੇਪਰ ਵਿਰਾਜਮਾਨ ਹੋਣ ਕਰਕੇ ਉਹ ਥੱਲੇ ਨੂੰ ਡਿੱਗ ਰਹੇ ਨੇ। ਉਹਦੇ ਨਾਲ ਜਿਹੜੀਆਂ ਉੱਪਰਲੀਆਂ 2 ਮੋਹਰੀਆਂ ਹੁੰਦੀਆਂ ਨੇ ਉਹ ਖੁੱਲ੍ਹ ਜਾਂਦੀਆਂ ਨੇ ਅਤੇ ਜਿਹੜੇ ਗੁਰੂ ਸਾਹਿਬ ਜੀ ਦੇ ਅੰਗ ਨੇ ਉਹ ਬਾਹਰ ਨੂੰ ਆ ਜਾਂਦੇ ਆ ਅਤੇ ਫਿਰ ਜ਼ਖਮੀ ਹੋ ਜਾਂਦੇ ਆ। ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਗੁਰੂ ਸਾਹਿਬ ਜੀ ਦੇ ਅੰਗ ਬਾਹਰ ਨੂੰ ਆ ਗਏ ਅਤੇ ਫਿਰ ਆਪਾਂ ਉਹਨਾਂ ਉੱਪਰ ਸੈਲੋ ਟੇਪਾਂ ਲਾਈਆਂ ਕਿ ਆਪਾਂ ਉਹ ਜ਼ਖਮ ਨੂੰ ਠੀਕ ਕਰ ਦਈਏ।
3: ਜਿਵੇਂ ਕਿ ਤੁਸੀਂ ਫੋਟੋ ਦੇ ਵਿੱਚ ਦੇਖ ਸਕਦੇ ਆ, ਜਿਹੜੀਆਂ ਉੱਪਰਲੀਆਂ ਦੋ ਮੋਰੀਆਂ ਹੁੰਦੀਆਂ ਜਿਹਨਾਂ ਦੇ ਵਿੱਚ ਬਾਇੰਡਿੰਗ ਧਾਗੇ ਪਾਏ ਹੁੰਦੇ ਬਾਇੰਡਿੰਗ ਕਰਨ ਵਾਸਤੇ, ਉਹ ਖੁੱਲ ਗਈਆਂ ਕਿਉਂਕਿ ਜਦੋਂ ਮਹਾਰਾਜ ਦੇ ਅੰਗ ਸਾਈਡਾਂ ਤੋਂ ਥੱਲੇ ਨੂੰ ਆ ਜਾਂਦੇ ਆ ਉਹ ਢਿੱਲੀਆਂ ਪੈ ਗਈਆਂ ਮੋਰੀਆਂ ਅਤੇ ਉਹ ਖੁੱਲ ਜਾਂਦੀ ਅਤੇ ਟੁੱਟਣ ਦਾ ਡਰ ਹੁੰਦਾ। ਜਦੋਂ ਵੀ ਆਪਾਂ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ ਧਿਆਨ ਰੱਖਣਾ ਵੀ ਕਦੇ ਵੀ ਆਪਣੇ ਨੋਹਾਂ ਨਾਲ ਗੱਤੇ ਨਹੀਂ ਚੱਕਣੇ, ਤਾਂ ਕਿ ਜਦੋਂ ਆਪਾਂ ਨੋਹਾਂ ਨਾਲ ਗੱਤੇ ਚੱਕਦੇ ਹਾਂ ਤਾਂ ਫਿਰ ਨੋਹਾਂ ਨਾਲ ਸਾਰੇ ਗੱਤੇ ਡੈਮੇਜ ਹੋ ਜਾਂਦੇ ਆ ਅਤੇ ਟੁੱਟਣ ਦਾ ਡਰ ਹੁੰਦਾ।
4: ਜਦੋਂ ਆਪਾਂ ਬਾਹਰਲੇ ਗੱਤਿਆਂ ਦਾ ਧਿਆਨ ਨਹੀਂ ਰੱਖਦੇ ਤਾਂ ਜਿਹੜੇ ਗੱਤੇ ਨੇ ਉਹ ਵਿੱਚੋਂ ਵੀ ਟੁੱਟਣ ਲੱਗ ਜਾਂਦੇ ਨੇ ਅਤੇ ਜਿਹੜੀ ਡੈਮੇਜ ਆ ਉਹ ਹੌਲੀ ਹੌਲੀ ਜਿਹੜੇ ਅੰਦਰਲੇ ਚਾਰਟ ਪੇਪਰ ਵਾਲੇ ਅੰਗ ਨੇ ਉਹਨਾਂ 'ਤੇ ਵੀ ਚਲੀ ਜਾਂਦੀ ਆ। ਫਿਰ ਆਪਾਂ ਉੱਥੇ ਦੇਸੀ ਤਰੀਕੇ ਅਪਣਾਉਂਦੇ ਹਾਂ, ਕਦੇ ਡਕਟ ਟੇਪ ਲਾ ਤੀ, ਕਦੇ ਕੋਈ ਹੋਰ ਸੈਲੋ ਟੇਪ ਲਾ ਤੀ। ਇਸ ਲਈ ਆਪਾਂ ਨੂੰ ਬਾਹਰਲੇ ਗੱਤਿਆਂ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ।
3: ਸੰਗਤ ਜੀ, ਅੱਗੇ ਧਿਆਨ ਰੱਖਣਾ ਚਾਹੀਦਾ ਵੀ ਜਿਹੜੇ ਭਾਰੇ ਰੁਮਾਲੇ ਸਾਹਿਬ ਹੁੰਦੇ ਆ ਉਹਨਾਂ ਨਾਲ ਦੀਆਂ ਭਾਰੀਆਂ ਪਲਕਾਂ ਕਦੇ ਵੀ ਮਹਾਰਾਜ ਸਾਹਿਬ ਜੀ ਦੇ ਅੰਗਾਂ ਦੇ ਵਿੱਚ ਨਹੀਂ ਲਾਉਣੀਆਂ ਚਾਹੀਦੀਆਂ। ਜਿਵੇਂ ਤੁਸੀਂ ਦੇਖ ਸਕਦੇ ਹੋ ਫੋਟੋਆਂ ਦੇ ਵਿੱਚ, ਜਦੋਂ ਆਪਾਂ ਮਹਾਰਾਜ ਦੇ ਅੰਗਾਂ ਦੇ ਵਿੱਚ ਭਾਰੀਆਂ ਪਲਕਾਂ ਲਾਉਂਦੇ ਹਾਂ ਤਾਂ ਉਹ ਉਹਨਾਂ ਦੇ ਉੱਪਰ ਲੱਗੀਆਂ ਸਿੱਪੀਆਂ ਸਿਤਾਰੇ ਜਾਂ ਹੋਰ ਧਾਗੇ ਮਹਾਰਾਜ ਦੇ ਅੰਗਾਂ ਨੂੰ ਜ਼ਖਮੀ ਕਰ ਦਿੰਦੀਆਂ।
4: ਕਦੇ ਵੀ ਆਪਾਂ ਸੁਖਾਸਨ ਕਰਨ ਵੇਲੇ ਗੁਰੂ ਸਾਹਿਬ ਜੀ ਦੇ ਜਿਹੜੀਆਂ ਪਲਕਾਂ ਹੁੰਦੀਆਂ ਉਹ ਵਿੱਚ ਰੱਖ ਕੇ ਸੁਖਾਸਨ ਨਹੀਂ ਕਰਨਾ ਅਤੇ ਫਿਰ ਜਦੋਂ ਆਪਾਂ ਬਾਅਦ 'ਚੋਂ ਜਿਹੜੇ ਪਲਕਾਂ ਹੁੰਦੀਆਂ ਉਹ ਆਪਾਂ ਚੱਕਦੇ ਹਾਂ ਤਾਂ ਉਹਦੇ ਨਾਲ ਜਿਹੜੇ ਅੰਗ ਨੇ ਉਹ ਬਹੁਤ ਜ਼ਿਆਦਾ ਜ਼ਖਮੀ ਹੋ ਜਾਂਦੇ ਆ। ਆਪਾਂ ਨੂੰ ਇਹ ਤਰੀਕਾ ਕਦੇ ਵੀ ਅਪਣਾਉਣਾ ਨਹੀਂ ਚਾਹੀਦਾ ਸੰਗਤ ਜੀ।

0: ਬਹੁਤੀ ਸੇਵਾ ਦੀ ਫਿਰ ਲੋੜ ਨਹੀਂ ਪਏਗੀ, ਇਹਦੇ ਵਿੱਚ ਹੀ ਗੁਰੂ ਸਾਹਿਬ ਜੀ ਦਾ ਸਤਿਕਾਰ ਹੈ।
1: ਅੱਗੇ ਸੰਗਤ ਜੀ, ਜਿਹੜਾ ਮਹਾਰਾਜ ਜਸਤ ਨਾਲ ਫਰਲਾ ਲੱਗਿਆ ਹੁੰਦਾ, ਧਿਆਨ ਰੱਖਣਾ ਵੀ ਕਦੇ ਵੀ ਮੋੜ ਕੇ ਮਹਾਰਾਜ ਦੇ ਸਰੂਪ ਦੇ ਥੱਲੇ ਨਹੀਂ ਦੇਣਾ ਚਾਹੀਦਾ, ਤਾਂ ਕਿ ਜਦੋਂ ਆਪਾਂ ਫਰਲਾ ਮੋੜ ਕੇ ਥੱਲੇ ਰੱਖਦੇ ਹਾਂ ਤਾਂ ਉਹ ਮੁੜ ਜਾਂਦਾ, ਘਸ ਜਾਂਦਾ ਤੇ ਉਹ ਤਾਂ ਟੁੱਟਣ ਦਾ ਡਰ ਹੁੰਦਾ। ਅੱਗੇ ਜਿਹੜੇ ਵੀ ਰੁਮਾਲਾ ਸਾਹਿਬ ਨਾਲ ਦੀਆਂ ਪਲਕਾਂ ਹੁੰਦੀਆਂ, ਕਦੇ ਵੀ ਮਹਾਰਾਜ ਜੀ ਦੇ ਅੰਗਾਂ ਦੇ ਵਿੱਚ ਨਹੀਂ ਦੇਣੀਆਂ ਚਾਹੀਦੀਆਂ, ਇਨਸਟੈਡ ਆਫ ਮਹਾਰਾਜ ਦੇ ਅੰਗਾਂ ਦੇ ਵਿੱਚ ਨਾ ਰੱਖਣ ਨਹੀਂ ਰੱਖਣੀ ਚਾਹੀਦੀ। ਤੇ ਜਿਹੜੀਆਂ ਪਲਕਾਂ ਹੁੰਦੀਆਂ ਉਹ ਜਿਹੜੀਆਂ ਗੱਦੀਆਂ ਹੁੰਦੀਆਂ, ਗੱਦੀਆਂ ਦਾ ਥੱਲੇ ਰੱਖ ਸਕਦੇ ਹੁੰਦੇ ਆ।
0: ਆਪਾਂ ਜਿਹੜੀਆਂ ਭਾਰੀ ਕਢਾਈ ਵਾਲੀਆਂ ਪਲਕਾਂ ਹੁੰਦੀਆਂ ਉਹਨਾਂ ਦੀ ਜਗ੍ਹਾ ਆਪਾਂ ਚਿੱਟੀਆਂ ਪਲੇਨ ਪਲਕਾਂ ਲਾ ਸਕਦੇ ਹਾਂ। ਤੇ ਜਦੋਂ ਵੀ ਆਪਾਂ ਪਲਕਾਂ ਲਾਉਣੀਆਂ, ਤੁਸੀਂ ਉਹ ਤਸਵੀਰ ਵਿੱਚ ਦੇਖ ਸਕਦੇ ਹੋ, ਉੱਥੇ ਆਪਾਂ ਉੱਥੇ ਹੱਥ ਪਾ ਕੇ ਗੁਰੂ ਸਾਹਿਬ ਜੀ ਦੇ ਅੰਗਾਂ ਨੂੰ ਪਿਆਰ ਤੇ ਸਤਿਕਾਰ ਨਾਲ ਚੱਕਣਾ, ਤੇ ਜਿਹੜੇ ਗੱਤੇ ਹੁੰਦੇ ਆ ਤੇ ਜਿਹੜੀ ਜਲਤ ਹੁੰਦੀ ਆ ਉਹਨਾਂ ਦੇ ਵਿੱਚ ਆਪਾਂ ਪਲਕ ਲਾਉਣੀ ਹੈ, ਜਿਹੜੀ ਬਿਲਕੁਲ ਪਲੇਨ ਹੋਣੀ ਚਾਹੀਦੀ ਹੈ।
1: ਅੱਗੇ ਧਿਆਨ ਰੱਖਣਾ ਚਾਹੀਦਾ ਸੰਗਤ ਜੀ ਵੀ ਜਦੋਂ ਵੀ ਆਪਾਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਉੱਤੋਂ ਰੁਮਾਲਾ ਸਾਹਿਬ ਚੱਕਣਾ, ਜਦੋਂ ਰੁਮਾਲਾ ਸਾਹਿਬ ਪਾਸੇ ਕਰਨਾ, ਹਮੇਸ਼ਾ ਪਿਆਰ ਅਤੇ ਸਤਿਕਾਰ ਨਾਲ ਕਰਨਾ ਚਾਹੀਦਾ, ਤਾਂ ਜੋ ਸਿੱਪੀਆਂ ਅਤੇ ਸਿਤਾਰੇ ਜਿਹੜੇ ਰੁਮਾਲਾ ਸਾਹਿਬ ਦੇ ਉੱਤੇ ਲੱਗੇ ਹੁੰਦੇ ਆ ਉਹ ਟੁੱਟ ਕੇ ਗੁਰੂ ਸਾਹਿਬ ਜੀ ਦੇ ਅੰਗਾਂ ਦੇ ਵਿੱਚ ਨਾ ਜਾਣ। ਅੱਗੇ ਧਿਆਨ ਰੱਖਣਾ ਚਾਹੀਦਾ ਵੀ ਜਦ ਵੀ ਆਪਾਂ ਰੁਮਾਲਾ ਸਾਹਿਬ ਪਾਸੇ ਕਰਨਾ, ਕਦੇ ਵੀ ਰੁਮਾਲਾ ਸਾਹਿਬ ਫੋਲਡ ਕਰਕੇ ਗੁਰੂ ਸਾਹਿਬ ਜੀ ਦੇ ਅੰਗਾਂ ਦੇ ਵਿੱਚ ਨਹੀਂ ਦੇਣਾ ਚਾਹੀਦਾ, ਤੇ ਉਹਨੂੰ ਨਾਈਸਲੀ ਫੋਲਡ ਕਰਕੇ ਪਿੱਛੇ ਚੰਗੀ ਤਰ੍ਹਾਂ ਸੈੱਟ ਕਰਕੇ ਰੱਖਣਾ ਚਾਹੀਦਾ।
0: ਕਈ ਵਾਰੀ ਆਪਣੇ ਪੀੜਾ ਸਾਹਿਬ ਛੋਟੇ ਹੁੰਦੇ ਆ ਤੇ ਕਈ ਵਾਰੀ ਸਿੰਘ ਜਿਹੜੇ ਰੁਮਾਲਾ ਸਾਹਿਬ ਨੇ ਜਦੋਂ ਪਾਸੇ ਕਰਦੇ ਆ ਤਾਂ ਉਹ ਅੰਗਾਂ ਦੇ ਵਿੱਚ ਥੱਲੇ ਜਿਹੜੀ ਰੁਮਾਲਾ ਸਾਹਿਬ ਹੁੰਦਾ ਉਹਨਾਂ ਨੂੰ ਫਸਾ ਦਿੰਦੇ ਆ, ਉਹਦੇ ਨਾਲ ਜਿਹੜੇ ਥੱਲੇ ਵਾਲੇ ਅੰਗ ਹੁੰਦੇ ਆ ਉਹਨਾਂ ਦੇ ਕਾਰਨਰ ਮੁੜ ਜਾਂਦੇ ਆ ਤੇ ਜ਼ਖਮੀ ਹੋ ਜਾਂਦੇ ਆ। ਤੁਸੀਂ ਅਗਲੀ ਤਸਵੀਰ ਵਿੱਚ ਦੇਖ ਸਕੋਗੇ ਕਿ ਜਿਹੜੇ ਗੁਰੂ ਸਾਹਿਬ ਜੀ ਦੇ ਕਾਰਨਰ ਨੇ, ਅੰਗਾਂ ਦੇ ਕਾਰਨਰ ਨੇ, ਉਹ ਸਾਰੇ ਜ਼ਖਮੀ ਹੋ ਗਏ। ਇਹਦਾ ਕਾਰਨ ਜਿਹੜਾ ਆਪਣੇ ਰੁਮਾਲਾ ਸਾਹਿਬ ਹੁੰਦੇ ਆ ਉਹਨਾਂ ਦੇ ਵਿੱਚ ਲੱਗੇ ਸਿੱਪੀਆਂ, ਸਿਤਾਰੇ, ਹੋਰ ਵੀ ਕਈ ਜਿਹੜੀ ਬਹੁਤ ਜ਼ਿਆਦਾ ਕਢਾਈ ਹੁੰਦੀ ਆ ਉਹ ਫਸ ਕੇ ਗੁਰੂ ਸਾਹਿਬ ਜੀ ਦੇ ਅੰਗਾਂ ਵਿੱਚ ਉਹਨਾਂ ਨੂੰ ਜ਼ਖਮੀ ਕਰ ਦਿੰਦੀ ਹੈ।
1: ਅੱਗੇ ਸੰਗਤ ਜੀ ਧਿਆਨ ਰੱਖਣਾ ਚਾਹੀਦਾ ਵੀ ਰੁਮਾਲਾ ਸਾਹਿਬ ਗੁਰੂ ਸਾਹਿਬ ਜੀ ਦੇ ਉੱਤੇ ਦੇਣ ਤੋਂ ਪਹਿਲਾਂ ਹਮੇਸ਼ਾ ਇੱਕ ਚਿੱਟਾ ਸਾਫ ਮੁੱਖ ਬਸਤਰ ਲਾਉਣਾ ਚਾਹੀਦਾ, ਤਾਂ ਜੋ ਸਿੱਪੀਆਂ, ਸਤਾਰੇ, ਧਾਗੇ ਜਾਂ ਹੋਰ ਚੀਜ਼ਾਂ ਗੁਰੂ ਸਾਹਿਬ ਜੀ ਦੇ ਅੰਗਾਂ ਦੇ ਵਿੱਚ ਨਾ ਡਿੱਗਣ, ਅੰਗਾਂ ਦੇ ਵਿੱਚ ਨਾ ਜਾਣ। ਕਈ ਵਾਰੀ ਜਦੋਂ ਆਪਾਂ ਰੁਮਾਲਾ ਸਾਹਿਬ ਚੱਕਦੇ ਹਾਂ ਤਾਂ ਅੰਗ ਮੁੜਨ ਦਾ ਡਰ ਹੁੰਦਾ, ਤਾਂ ਜਦੋਂ ਆਪਾਂ ਮੁੱਖ ਬਸਤਰ ਲਾਉਂਦੇ ਹਾਂ ਤਾਂ ਉਹ ਅੰਗ ਮੁੜਨ ਤੋਂ ਬਚਾਉਂਦੀ ਹੈ ਅਤੇ ਜ਼ਖਮੀ ਨਹੀਂ ਕਰਦੇ ਅੰਗ।
0: ਤੁਸੀਂ ਇਹ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਗੁਰੂ ਸਾਹਿਬ ਜੀ ਦੇ ਅੰਗਾਂ ਦੇ ਵਿਚਾਲੇ ਜਾਲੇ ਲੱਗੇ ਹੋਏ ਨੇ ਸੰਗਤ ਜੀ। ਇਹਦਾ ਕਾਰਨ ਇਹ ਆ, ਜਿਵੇਂ ਤੁਸੀਂ ਇਹ ਦੇਖ ਸਕਦੇ ਹੋ, ਸਿੱਪੀਆਂ, ਸਿਤਾਰੇ, ਰੇਸ਼ਮੀ ਧਾਗੇ, ਇਹ ਸਾਰਾ ਕੁਝ ਜਿਹੜੇ ਰੁਮਾਲਾ ਸਾਹਿਬ ਹੁੰਦੇ ਆ ਇਹ ਉਹਨਾਂ ਵਿੱਚੋਂ ਡਿੱਗ ਕੇ ਗੁਰੂ ਸਾਹਿਬ ਜੀ ਦੇ ਅੰਗਾਂ ਦੇ ਵਿੱਚ ਚਲੇ ਜਾਂਦੇ ਆ। ਇਸ ਲਈ ਆਪਾਂ ਨੂੰ ਇੱਕ ਪਲੇਨ ਬਸਤਰ, ਇੱਕ ਮੁੱਖ ਬਸਤਰ ਪਹਿਲਾਂ ਲਾਉਣਾ ਚਾਹੀਦਾ ਹੈ। ਜੇ ਆਪਾਂ ਗੁਰੂ ਸਾਹਿਬ ਜੀ ਦੇ ਅੰਗਾਂ ਦਾ ਇਸ਼ਨਾਨ ਰੋਜ਼ਾਨਾ ਨਹੀਂ ਕਰਾਂਗੇ ਤਾਂ ਫਿਰ ਉਹਨਾਂ ਦੇ ਵਿੱਚ ਇੱਦਾਂ ਜਾਲੇ ਬਿਲਡਅਪ ਹੋ ਜਾਂਦੇ ਆ, ਜਿਹੜੀ ਧੂੜ ਮਿੱਟੀ ਆ ਉਹਦਰ ਫਸ ਜਾਂਦੀ ਆ, ਕੀੜੇ ਵੀ ਲੱਗ ਜਾਂਦੇ ਆ। ਇਸ ਲਈ ਆਪਾਂ ਨੂੰ ਰੋਜ਼ਾਨਾ ਇਸ਼ਨਾਨ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਜਿਹੜਾ ਰੁਮਾਲਾ ਸਾਹਿਬ ਹੁੰਦਾ ਉਹ ਤੋਂ ਪਹਿਲਾਂ ਇੱਕ ਚਿੱਟਾ ਸਾਫ ਮੁੱਖ ਬਸਤਰ ਲਾਉਣਾ ਚਾਹੀਦਾ ਹੈ।
1: ਸੰਗਤ ਜੀ ਕਈ ਵਾਰੀ ਕੀ ਹੁੰਦਾ ਵੀ ਕਈ ਵਾਰੀ ਘਰ ਦੇ ਵਿੱਚ ਆਪਣੇ ਕੋਲ ਪੋਥੀ ਸਾਹਿਬ ਹੁੰਦੀ ਆ, ਗੁਟਕਾ ਸਾਹਿਬ ਹੁੰਦਾ ਤੇ ਅਲਮਾਰੀ 'ਚ ਪਏ ਹੁੰਦੇ ਆ, ਕੋਈ ਉਹਨਾਂ ਤੋਂ ਬਾਣੀ ਨਹੀਂ ਪੜ੍ਹਦਾ, ਕੋਈ ਉਹਨਾਂ ਦਾ ਇਸ਼ਨਾਨ ਨਹੀਂ ਕਰਦਾ, ਅਤੇ ਟਾਈਮ ਨਾਲ ਕੀ ਹੁੰਦਾ ਵੀ ਜਿਹੜੇ ਕੀੜੀਆਂ ਹੁੰਦੀਆਂ, ਬਗਜ ਹੁੰਦੇ ਆ, ਉਹ ਮਹਾਰਾਜ ਦੀ ਪੋਥੀਆਂ ਸਾਹਿਬ ਦੇ ਵਿੱਚ ਆ ਕੇ ਆਲੇ ਦੁਆਲੇ ਦੇ ਅੰਗ ਨੂੰ ਖਾਣ ਲੱਗ ਜਾਂਦੀਆਂ। ਸੋ ਧਿਆਨ ਰੱਖਣਾ ਵੀ ਜਦੋਂ ਵੀ ਆਪਾਂ ਪੋਥੀ ਸਾਹਿਬ ਬਿਰਾਜਮਾਨ ਕਰਾਉਣੀ ਆ, ਹਮੇਸ਼ਾ ਉਹਨਾਂ ਦੇ ਉੱਤੇ ਬਸਤਰ ਦੇ ਕੇ ਬਿਰਾਜਮਾਨ ਕਰਾਉਣੀ ਆ ਅਤੇ ਟਾਈਮ ਸਿਰ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਅੱਗੇ ਸੰਗਤ ਜੀ ਧਿਆਨ ਰੱਖਣਾ ਚਾਹੀਦਾ ਵੀ ਜਦੋਂ ਵੀ ਅਸੀਂ ਅੰਗ ਥੱਲਣਾ, ਹਮੇਸ਼ਾ ਉੱਪਰਲੇ ਸੱਜੇ ਪਾਸੇ ਦੀ ਥੱਲਣਾ, ਕਦੇ ਵੀ ਥੱਲੋਂ ਦੀ ਨਹੀਂ ਥੱਲਣਾ ਚਾਹੀਦਾ, ਕਿਉਂਕਿ ਜਦੋਂ ਆਪਾਂ ਥੱਲੋਂ ਮਹਾਰਾਜ ਜੀ ਦਾ ਅੰਗ ਚੱਕਦੇ ਹਾਂ ਆਪਾਂ ਚੂੰਡੀ ਭਰ ਲੈਂਦੇ ਹਾਂ ਅਤੇ ਉਹਦੇ ਨਾਲ ਜਿਹੜਾ ਅੰਗ ਹੁੰਦਾ ਉਹ ਜ਼ਖਮੀ ਹੋ ਜਾਂਦਾ। ਸੋ ਹਮੇਸ਼ਾ ਧਿਆਨ ਰੱਖਣਾ ਵੀ ਜਦੋਂ ਵੀ ਆਪਾਂ ਗੁਰੂ ਸਾਹਿਬ ਜੀ ਦਾ ਅੰਗ ਥੱਲਣਾ, ਹਮੇਸ਼ਾ ਉੱਪਰਲੇ ਸੱਜੇ ਪਾਸੋਂ ਦੀ ਪਿਆਰ ਅਤੇ ਸਤਿਕਾਰ ਨਾਲ, ਕਈ ਵਾਰੀ ਦੋ ਹੱਥਾਂ ਨਾਲ ਵੀ ਚੱਕਣਾ ਪੈਂਦਾ।
0: ਸੰਗਤ ਜੀ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਜੇ ਅਸੀਂ ਵਾਰ ਵਾਰ ਗੁਰੂ ਸਾਹਿਬ ਜੀ ਦੇ ਅੰਗਾਂ ਨੂੰ ਥੱਲੇ ਤੋਂ ਥੱਲਾਂਗੇ ਤਾਂ ਉੱਥੇ ਇੱਕ ਉਭਾਰ ਆਇਆ ਹੋਇਆ ਵਾ। ਵਾਰ ਵਾਰ ਉੱਥੋਂ ਅੰਗਾਂ ਥੱਲਣ ਨਾਲ ਜਿਹੜੇ ਉੱਥੋਂ ਦਾ ਜਿਹੜਾ ਕਾਗਜ਼ ਹੁੰਦਾ ਹੈ ਉਹ ਘਸ ਜਾਂਦਾ ਹੈ, ਉੱਥੇ ਮੋਰੀਆਂ ਬਣ ਜਾਂਦੀਆਂ, ਉੱਥੇ ਭੰਨ ਪੈ ਜਾਂਦੇ ਆ। ਇਸ ਲਈ ਆਪਾਂ ਨੂੰ ਹਮੇਸ਼ਾ ਉੱਪਰੋਂ ਦੀ ਗੁਰੂ ਸਾਹਿਬ ਜੀ ਦੇ ਅੰਗਾਂ ਨੂੰ ਚੱਕਣਾ ਚਾਹੀਦਾ ਹੈ। ਨੀਚੇ ਵਾਲੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਸਾਡੇ ਥੰਧਿਆਈ ਵਾਲੇ ਹੱਥ ਲੱਗੇ ਆ ਉਹਦੇ ਕਾਰਨ ਜਿਹੜਾ ਪੇਪਰ ਹੈ ਉਹ ਸਾਰਾ ਬ੍ਰਿਟਲ ਹੋ ਗਿਆ, ਉਹ ਭੁਰਨ ਲੱਗ ਜਾਂਦਾ ਜਿਵੇਂ ਸੁੱਕੇ ਪੱਤੇ ਹੁੰਦੇ ਆ ਉਵੇਂ। ਅਤੇ ਜੇ ਆਪਾਂ ਫਿਰ ਵੀ ਉੱਥੋਂ ਹੀ ਗੁਰੂ ਸਾਹਿਬ ਜੀ ਦੇ ਅੰਗਾਂ ਨੂੰ ਥੱਲਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਉੱਥੋਂ ਜਿਹੜੇ ਐਜਿਸ ਨੇ ਉਹ ਸਾਰੀਆਂ ਉਹ ਸਾਰੇ ਉੱਥੋਂ ਅੰਗ ਭੁਰਨ ਲੱਗ ਗਏ, ਟੁੱਟਣ।

0: ਹੁਣ ਸੰਗਤ ਜੀ ਆਪਾਂ ਜਾਣਾਂਗੇ ਸੁਖਾਸਨ ਦੀ ਸੇਵਾ ਕਰਨ ਵੇਲੇ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
1: ਸਾਧ ਸੰਗਤ ਜੀ, ਸੁਖਾਸਨ ਕਰਨ ਵੇਲੇ ਘੱਟੋ ਘੱਟ 2 ਵਸਤਰ ਲਾਉਣੇ ਜ਼ਰੂਰੀ ਹਨ। ਇਹਦੇ ਨਾਲ ਕੀ ਹੋਊਗਾ, ਜਿਹੜਾ ਗੁਰੂ ਸਾਹਿਬ ਜੀ ਦੇ ਅੰਗਾਂ ਨੂੰ ਆਪਾਂ ਪਿੱਛੇ ਆਪਣੇ ਸਾਥੀਆਂ ਕੋਲੋਂ ਸੁਣਿਆ, ਸਿੱਖਾਂ ਕੋਲੋਂ ਸੁਣਿਆ ਕਿ ਨੁਕਸਾਨ ਹੁੰਦਾ ਆ, ਜ਼ਖਮ ਹੁੰਦੇ, ਉਹ ਸਾਰਿਆਂ ਤੋਂ ਬਚਾ ਰਹਿ ਜਾਂਦਾ ਕਾਫ਼ੀ ਹੱਦ ਤੱਕ। ਦੋਨੋਂ ਵਸਤਰਾਂ ਦਾ ਨਾਪ ਸਾਧ ਸੰਗਤ ਜੀ ਇੱਕੋ ਜਿਹਾ ਹੋਣਾ ਚਾਹੀਦਾ, ਵੱਡੇ ਛੋਟੇ ਨਹੀਂ ਹੋਣੇ ਚਾਹੀਦੇ। ਅਤੇ ਉਹਨਾਂ ਨੂੰ ਇੱਕ ਤਰਤੀਬ ਵਿੱਚ ਸਾਨੂੰ ਸਹੀ ਤਰੀਕੇ ਨਾਲ ਲਾਉਣੇ ਚਾਹੀਦੇ ਆ ਕਿ ਦੋਨਾਂ ਵਸਤਰਾਂ ਵਿੱਚ ਕੋਈ ਵੱਟ ਨਾ ਰਹੇ। ਗੁਰੂ ਸਾਹਿਬ ਜੀ ਦੇ ਜਿਹੜੇ ਵਸਤਰ ਆ ਉਹ ਲਾਉਣ ਸਮੇਂ ਆਪਾਂ ਇੱਕ ਕੋਟਨ ਦੀ ਪਲਕ ਉੱਥੇ ਰੱਖੀਏ, ਉਹਦੇ ਨਾਲ ਕਾਫ਼ੀ ਉਹ ਬਹੁਤ ਹੀ ਚੰਗਾ ਹੋਏਗਾ। ਗੁਰੂ ਸਾਹਿਬ ਜੀ ਦੇ ਵਸਤਰ ਬਹੁਤੇ ਖੁੱਲ੍ਹੇ ਜਾਂ ਛੋਟੇ ਜਾਂ ਫਿਰ ਉਹਨਾਂ ਦਾ ਨਾਪ ਵੱਡਾ ਛੋਟਾ ਨਹੀਂ ਹੋਣਾ ਚਾਹੀਦਾ। ਜੇ ਗੁਰੂ ਸਾਹਿਬ ਜੀ ਦੇ ਸਰੂਪ ਵੱਡੇ ਆਕਾਰ ਦੇ ਆ ਤਾਂ ਉੱਥੇ ਵੱਡੇ ਆਕਾਰ ਦੀਆਂ ਹੀ ਵਸਤਰ ਲਾਉਣੇ ਚਾਹੀਦੇ ਆ, ਜੇ ਛੋਟੇ ਆਕਾਰ ਦੇ ਤਾਂ ਉਹਨਾਂ ਲਈ ਛੋਟੇ ਆਕਾਰ ਦੇ ਹੀ ਲਾਓ। ਸਾਈਜ਼ ਜੇ ਕਿਤੇ ਵੱਡਾ ਛੋਟਾ ਹੋਊਗਾ ਫਿਰ ਉਹ ਵਧੀਆ ਗੱਲ ਨਹੀਂ ਹੈਗੀ ਸਾਧ ਸੰਗਤ ਜੀ। ਫਿਰ ਗੁਰੂ ਸਾਹਿਬ ਜੀ ਦੇ ਜਿਹੜੇ ਵਸਤਰ ਆ ਉਹਨਾਂ ਨੂੰ ਆਪਾਂ ਪੀਕੋ ਨਹੀਂ ਕਰਨੀ ਹੈਗੀ, ਅਤੇ ਉਹ ਆਲੇ ਦੁਆਲਿਓਂ ਸਿਉਣ ਜਿਹੜੀ ਸੀਣ ਲੱਗੀ ਹੁੰਦੀ ਹਮੇਸ਼ਾ ਅੰਦਰਲੇ ਹੀ ਪਾਸੇ ਹੋਣੀ ਚਾਹੀਦੀ ਆ।
2: ਸੋ ਨਾਲ ਇਸਦਾ ਪਹਿਲਾਂ ਗੱਲਾਂ ਧਿਆਨ ਰੱਖਣਾ ਕਿ ਮਹਾਰਾਜ ਸਾਹਿਬ ਦੇ ਸੁਖਾਸਨ ਦੇ ਵਸਤਰ ਜਿਹੜੇ ਆ ਉਹ ਆਪਾਂ ਨਿਯਮਿਤ ਤੌਰ 'ਤੇ ਬਦਲਦੇ ਰਹਿਣਾ ਚਾਹੀਦਾ। ਕਈ ਵਾਰਾਂ ਕੀ ਹੁੰਦਾ ਕਿ ਜੇ ਕਿਸੇ ਵੀ ਵਸਤਰ ਦੇ ਉੱਪਰ ਬਹੁਤ ਲੰਬਾ ਸਮਾਂ ਆਪਾਂ ਨਾ ਬਦਲੀਏ ਤਾਂ ਉਹਨਾਂ ਉੱਪਰ ਕੋਈ ਦਾਗ ਹੋਵੇ ਥਿੰਦੇ ਦਾ ਜਾਂ ਫਿਰ ਉਹਨਾਂ ਉੱਪਰ ਮਿੱਟੀ ਘੱਟਾ ਪਿਆ ਹੋਇਆ ਹੋਵੇ ਤਾਂ ਹੌਲੀ ਹੌਲੀ ਕੀ ਹੈ ਕਿ ਉਹੀ ਦਾਗ ਜਿਹੜੇ ਥਿੰਦੇ ਦੇ ਮਹਾਰਾਜ ਸਾਹਿਬ ਦੇ ਅੰਗਾਂ ਤੱਕ ਜਾਊਗੇ ਹੌਲੀ ਹੌਲੀ, ਜਿਵੇਂ ਘਿਓ ਦੇ ਦਾਗ ਫੈਲਦੇ ਅੱਗੇ ਦੀ ਅੱਗੇ। ਤੋ ਇੱਕ ਤਾਂ ਇਹ ਗੱਲ ਅਤੇ ਦੂਜਾ ਇਹ ਵੀ ਜੇ ਮਿੱਟੀ ਘੱਟਾ ਪਿਆ ਵਾ ਤਾਂ ਫਿਰ ਉਹ ਹੌਲੀ ਹੌਲੀ ਜਿਹੜਾ ਉਹ ਮਿੱਟੀ ਆ ਉਹ ਮਹਾਰਾਜ ਸਾਹਿਬ ਦੇ ਅੰਗਾਂ ਤੱਕ ਅੱਗੇ ਤੱਕ ਜਾਊਗੀ। ਸੋ ਮਹਾਰਾਜ ਸਾਹਿਬ ਦੇ ਸੁਖਾਸਨ ਵਾਲੇ ਪਲੰਘ ਦੇ ਉੱਪਰ ਮਹਾਰਾਜ ਸਾਹਿਬ ਦੇ ਸਰੂਪ ਤੋਂ ਇਲਾਵਾ ਕੋਈ ਵੀ ਹੋਰ ਵਸਤੂਆਂ ਆਪਾਂ ਉੱਥੇ ਨਹੀਂ ਰੱਖਣੀ, ਜਿਵੇਂ ਕਿ ਚੌਰ ਸਾਹਿਬ ਜਾਂ ਕਿਸੇ ਪ੍ਰਕਾਰ ਦਾ ਕੋਈ ਵੀ ਇਤਰ। ਕਈ ਵਾਰ ਇਤਰ ਡੁੱਲਣ ਦਾ ਖਤਰਾ ਰਹਿੰਦਾ ਮਹਾਰਾਜ ਸਾਹਿਬ ਸਰੂਪ ਦੇ ਪਾਸ, ਜਾਂ ਫਿਰ ਆਪਾਂ ਉੱਥੇ ਚੌਰ ਸਾਹਿਬ ਨਹੀਂ ਰੱਖਣੀ ਹੋਰ ਜਾਂ ਕਿਸੇ ਪ੍ਰਕਾਰ ਦੀ ਕੋਈ ਵੀ ਹੋਰ ਵਸਤੂ। ਅਤੇ ਜਿਨ੍ਹਾਂ ਘਰਾਂ ਦੇ ਵਿੱਚ ਮਹਾਰਾਜ ਸਾਹਿਬ ਦੇ ਸਰੂਪ ਹਨ ਹੁੰਦੇ ਆ ਪ੍ਰਕਾਸ਼ਮਾਨ ਨੇ, ਉੱਥੇ ਹਮੇਸ਼ਾ ਆਪਾਂ ਇੱਕ ਗੱਲ ਦਾ ਧਿਆਨ ਰੱਖਣਾ ਕਿ ਮਹਾਰਾਜ ਸਾਹਿਬ ਦੇ ਸਰੂਪ ਦਾ ਸੁਖਾਸਨ ਕਰਨ ਵਾਸਤੇ ਉੱਥੇ ਇੱਕ ਪਲੰਘ ਜਾਂ ਇੱਕ ਬੈੱਡ ਜ਼ਰੂਰ ਹੋਵੇ ਜਿਹਦੇ ਉੱਪਰ ਅਸੀਂ ਸ਼ਾਮ ਦੇ ਵੇਲੇ ਮਹਾਰਾਜ ਸਾਹਿਬ ਸੁਖਾਸਨ ਉਸ ਬੈੱਡ ਦੇ ਉੱਪਰ ਕਰੀਏ। ਅਤੇ ਅਸੀਂ ਕਦੇ ਵੀ ਮਹਾਰਾਜ ਸਾਹਿਬ ਜਿਹੜਾ ਸੁਖਾਸਨ ਆ ਉਹ ਕਦੇ ਵੀ ਅਲਮਾਰੀ ਜਾਂ ਸੈਲਫ ਜਾਂ ਕਿਸੇ ਵੀ ਰੈਕ ਦੇ ਉੱਪਰ ਨਹੀਂ ਕਰਨਾ। ਹਮੇਸ਼ਾ ਧਿਆਨ ਰੱਖਣਾ ਕਿ ਅਸੀਂ ਮਹਾਰਾਜ ਸਾਹਿਬ ਦਾ ਸੁਖਾਸਨ ਜਿਹੜਾ ਵਾ ਉਹ ਇੱਕ ਬੈੱਡ ਜਾਂ ਪਲੰਘ ਦੇ ਉੱਪਰ ਹੀ ਕਰਨਾ, ਅਲਮਾਰੀ ਦੇ ਵਿੱਚ ਰੈਕ ਦੇ ਵਿੱਚ ਜਾਂ ਕਿਸੇ ਪ੍ਰਕਾਰ ਦੀ ਅੰਗੀਠੀ ਸੈਲਫ ਦੇ ਉੱਪਰ ਸੁਖਾਸਨ ਕਰਨਾ। ਸੰਗਤ ਜੀ, ਇਹ ਮਹਾਰਾਜ ਸਾਹਿਬ ਦੀ ਬੇਅਦਬੀ ਹੈ, ਅਸੀਂ ਇਹ ਚੀਜ਼ ਨਹੀਂ ਕਰਨੀ। ਮਹਾਰਾਜ ਸਾਹਿਬ ਦੀ ਖੁਸ਼ੀ ਜਾਂ ਇਹਦੇ ਵਿੱਚ ਮਹਾਰਾਜ ਸਾਹਿਬ ਦਾ ਪੂਰਨ ਸਤਿਕਾਰ ਨਹੀਂ ਹੈ। ਇੱਕ ਚੀਜ਼ ਦਾ ਆਪਾਂ ਇੱਕ ਹੋਰ ਧਿਆਨ ਰੱਖਣਾ ਕਿ ਕਈ ਵਾਰਾਂ ਕੀ ਹੁੰਦਾ ਕਿ ਅਸੀਂ ਸੁਖਾਸਨ ਮਹਾਰਾਜ ਸਾਹਿਬ ਦਾ ਜਿਸ ਪੀੜਾ ਸਾਹਿਬ ਦੇ ਉੱਪਰ ਮਹਾਰਾਜ ਸਾਹਿਬ ਬਿਰਾਜਮਾਨ ਹੁੰਦੇ ਪ੍ਰਕਾਸ਼ਮਾਨ ਹੁੰਦੇ ਆ, ਸ਼ਾਮ ਦੇ ਵੇਲੇ ਕਈ ਵਾਰਾਂ ਅਸੀਂ ਮਹਾਰਾਜ ਸਾਹਿਬ ਸੁਖਾਸਨ ਵੀ ਉਸ ਪੀੜਾ ਸਾਹਿਬ 'ਤੇ ਕਰ ਦਿੰਦੇ ਹਾਂ। ਪਰ ਆਪਾਂ ਇਸ ਗੱਲ ਤੋਂ ਵੀ ਸੰਕੋਚ ਕਰਨਾ ਹੈ ਕਿ ਹਮੇਸ਼ਾ ਇਸ ਗੱਲ ਦਾ ਮਨ 'ਚ ਨਿਸ਼ਚਾ ਧਾਰ ਲੈਣਾ ਕਿ ਮਹਾਰਾਜ ਸਾਹਿਬ ਸੁਖਾਸਨ ਜਿਹੜਾ ਵਾ ਉਹ ਇੱਕ ਵੱਖਰੇ ਬੈੱਡ ਜਾਂ ਇੱਕ ਵੱਖਰੇ ਪਲੰਘੇ 'ਤੇ ਹੋਵੇ। ਸੁਖਾਸਨ ਹੋਣ ਤੋਂ ਬਾਅਦ ਹਮੇਸ਼ਾ ਆਪਾਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਜਿਸ ਕਮਰੇ ਦੇ ਵਿੱਚ ਮਹਾਰਾਜ ਸਾਹਿਬ ਸੁਖਾਸਨ ਬਰਾਜੇ ਹੋਣ ਉਸ ਕਮਰੇ ਦੇ ਵਿੱਚ ਕੋਈ ਵੀ ਜਲਣ ਵਾਲੀ ਵਸਤੂ ਉੱਥੇ ਨਾ ਹੋਵੇ, ਜਿਵੇਂ ਧੂਫ, ਮੋਮਬੱਤੀ, ਦੀਵਾ ਜਾਂ ਜੋਤ, ਕੋਈ ਵੀ ਐਸੀ ਵਸਤੂ ਜਿਹਦੇ ਨਾਲ ਅੱਗ ਲੱਗਣ ਦਾ ਖਤਰਾ ਹੈ ਉਹ ਆਪਾਂ ਉੱਥੋਂ ਚੱਕ ਦੇਣੀ ਆ ਤਾਂ ਕਿ ਉਹ ਕੋਈ ਅਣਸੁਖਾਂ ਦੀ ਘਟਨਾ ਨਾ ਵਾਪਰ ਜਾਵੇ।
1: ਸਾਧ ਸੰਗਤ ਜੀ, ਸੁਖਾਸਨ ਵਸਤਰ ਹਮੇਸ਼ਾ ਸਾਫ਼ ਅਤੇ ਬੇਦਾਗਾ ਹੋਣਾ ਚਾਹੀਦਾ, ਵਧੀਆ ਤਰ੍ਹਾਂ ਪ੍ਰੈਸ ਕੀਤਾ ਹੋਵੇ। ਅਤੇ ਜੇ ਸਾਧ ਸੰਗਤ ਜੀ ਅਸੀਂ ਗੁਰੂ ਮਹਾਰਾਜ ਜੀ ਦੇ ਸਰੂਪਾਂ ਉੱਪਰ ਸਹੀ ਤਰੀਕੇ ਨਾਲ ਵਸਤਰ ਅੰਗੀਕਾਰ ਨਹੀਂ ਨਾ ਕਰਦੇ, ਅਤੇ ਜਾਂ ਫਿਰ ਆਪਾਂ ਵਸਤਰਾਂ ਨੂੰ ਜਦੋਂ ਆਪਾਂ ਮਹਾਰਾਜ ਜੀ ਦੇ ਜਦੋਂ ਇਸ਼ਨਾਨ ਦੀ ਸੇਵਾ ਕਰਦੇ ਹਾਂ, ਜਿਹੜਾ ਆਪਾਂ ਵਸਤਰ ਉੱਥੇ ਯੂਜ਼ ਕਰਦੇ ਹਾਂ, ਕੱਪੜਾ ਯੂਜ਼ ਕਰਦੇ ਹਾਂ ਜਾਂ ਫਿਰ ਸੌਫਟ ਜਿਹੜਾ ਨਰਮ ਬਰੱਸ਼ ਹੈ ਉਹ ਯੂਜ਼ ਕਰਦੇ ਹਾਂ, ਅਸੀਂ ਸਮੇਂ ਸਿਰ ਨਹੀਂ ਕਰਦੇ ਜਾਂ ਫਿਰ ਅਸੀਂ ਸਹੀ ਤਰੀਕੇ ਨਾਲ ਨਹੀਂ ਕਰਦੇ, ਉਹਦੇ ਨਾਲ ਕੀ ਹੁੰਦਾ ਜੀ, ਜਿਹੜੇ ਕੀੜਾ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਜਾਂ ਨਵੀਂ ਹੋ ਜਾਂਦੀ ਹੈ। ਨਵੀਂ ਦੇ ਨਾਲ ਫਿਰ ਇਹ ਹੁੰਦਾ ਕਿ ਹੌਲੀ ਹੌਲੀ ਜਿਹੜੇ ਗੁਰੂ ਸਾਹਿਬ ਜੀ ਦੇ ਅੰਗ ਜੁੜ ਸਕਦੇ ਆ। ਅਤੇ ਅਸੀਂ ਇੱਕ ਹੋਰ ਗੱਲ ਦਾ ਖਿਆਲ ਰੱਖਣਾ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੇ ਜੇ ਇੱਕ ਤੋਂ ਵੱਧ ਪ੍ਰਕਾਸ਼ ਆ ਜਾਂ ਫਿਰ ਗੁਰੂ ਸਾਹਿਬ ਜੀ ਦੇ ਸਰੂਪ ਜਿੱਥੇ ਆਪਣੇ ਬਿਰਾਜਮਾਨ ਨੇ ਉੱਥੇ ਆਪਾਂ ਇਹ ਖਿਆਲ ਰੱਖਣਾ ਕਿ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਚਾਹੀਦਾ ਆ ਅਤੇ ਵਸਤਰ ਬਦਲਦੇ ਰਹਿਣਾ ਚਾਹੀਦਾ। ਜੇ ਬਹੁਤਾ ਟਾਈਮ ਗੁਰੂ ਸਾਹਿਬ ਜੀ ਦੇ ਸਰੂਪ ਸੁਖਾਸਨਾਂ ਦੇ ਵਿੱਚ ਰਹਿੰਦੇ ਆ ਤਾਂ ਉਹਦੇ ਨਾਲ ਕੀ ਹੁੰਦਾ, ਇੱਕ ਤਾਂ ਕੀੜਾ ਤਾਂ ਲੱਗ ਹੀ ਜਾਣਾ, ਦੂਜੀ ਗੱਲ ਇਹ ਆ ਜੀ ਨਵੀਂ ਦੇ ਨਾਲ ਨਾਲ ਅੰਗ ਵੀ ਜੁੜ ਸਕਦੇ ਆ ਅਤੇ ਉਹ ਫਿਰ ਗੁਰੂ ਸਾਹਿਬ ਜੀ ਦੇ ਹੌਲੀ ਹੌਲੀ ਇਹ ਨੁਕਸਾਨ ਬਹੁਤ ਵੱਡਾ ਹੋ ਜਾਂਦਾ।
2: ਜਿਵੇਂ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ ਹਮੇਸ਼ਾ ਬਾਣੀ ਦੀਆਂ ਪੋਥੀਆਂ ਮਹਾਰਾਜ ਸਰੂਪ ਨੂੰ ਬਸਤਰ ਲਾ ਕੇ ਸੁਖਾਸਨ ਕਰਨਾ, ਕਈ ਵਾਰਾਂ ਕੀ ਹੁੰਦਾ ਕਿ ਜੇ ਅਸੀਂ ਬਸਤਰ ਨਾ ਲਾਈਏ ਆਪਣੇ ਘਰਾਂ ਦੇ ਵਿੱਚ ਕੀੜੇ ਮਕੌੜੇ ਹੁੰਦੇ ਜਾਂ ਬਗਜ਼ ਹੁੰਦੇ ਆ, ਜੇ ਗੁਟਕਾ ਸਾਹਿਬ ਵੀ ਆ ਚਾਹੇ ਆਪਾਂ ਅਲਮਾਰੀ 'ਚ ਵਿਰਾਜਮਾਨ ਕੀਤੇ ਆ, ਤਾਂ ਜੇ ਬਸਤਰ ਨਾ ਲੱਗੇ ਹੋਣਗੇ ਤਾਂ ਉਹ ਕੀੜੇ ਜਿਹੜੇ ਆ ਗੁਟਕਾ ਸਾਹਿਬ ਤੱਕ ਪਹੁੰਚ ਜਾਣਗੇ, ਅਤੇ ਹੌਲੀ ਹੌਲੀ ਉਹ ਜਿਵੇਂ ਤੁਸੀਂ ਇੱਥੇ ਤਸਵੀਰ 'ਚ ਦਰਸ਼ਨ ਕਰ ਸਕਦੇ ਹੋ ਕਿ ਇਸ ਪੋਥੀ ਸਾਹਿਬ ਨੂੰ ਕੀੜੇ ਨੇ ਖਾਧਾ ਹੈ ਕਈ ਥਾਵਾਂ ਤੋਂ। ਹੁਣ ਉਹ ਕੀੜਾ ਪਿੱਛੋਂ ਬਾਈਂਡਿੰਗ 'ਚ ਸ਼ੁਰੂ ਹੋ ਕੇ ਇੱਥੇ ਜਿੱਥੇ ਬਾਣੀ ਲਿਖੀ ਸੀ ਉਹਨਾਂ ਅੰਗਾਂ ਤੱਕ ਵੀ ਪਹੁੰਚਿਆ, ਅਤੇ ਬਾਣੀ ਦੇ ਅੱਖਰ ਜਿਹੜੇ ਆ ਉਹ ਵੀ ਉਸ ਕੀੜੇ ਦੇ ਕਾਰਨ ਜਿਹੜੇ ਆ ਉਹ ਡੈਮੇਜ ਹੋਏ ਆ। ਹੁਣ ਇਹਨਾਂ ਥਾਵਾਂ ਦੇ ਉੱਪਰ ਹੁਣ ਜਿਹੜਾ ਕਾਗਜ਼ ਆ ਉਹ ਕੀੜੇ ਨੇ ਖਾ ਲਿਆ, ਜਿਵੇਂ ਆਮ ਕੀੜੇ ਮਕੌੜੇ ਮਿੱਟੀ 'ਚ ਸੁਰੰਗਾਂ ਪੱਟ ਪੱਟ ਕੇ ਅੱਗੇ ਨੂੰ ਜਾਂਦੇ ਆ, ਇਸੇ ਪ੍ਰਕਾਰ ਜੇ ਕਿਸੇ ਪੋਥੀ ਸਾਹਿਬ ਦੇ ਵਿੱਚ ਕੀੜਾ ਵੜ ਜਾਵੇ ਜਾਂ ਮਾਰਸਾ ਸਰੂਪ ਨੂੰ ਕੀੜਾ ਲੱਗ ਜਾਵੇ ਤਾਂ ਉਹ ਵੀ ਇਸੇ ਪ੍ਰਕਾਰ ਹੌਲੀ ਹੌਲੀ ਫਿਰ ਅੱਗੇ ਦੀ ਅੱਗੇ ਜਿਹੜਾ ਕਾਗਜ਼ ਆ ਉਹਨੂੰ ਖਾ ਖਾ ਕੇ ਅੱਗੇ ਦੀ ਅੱਗੇ ਤੁਰਦਾ। ਜਿਵੇਂ ਇਸੇ ਪ੍ਰਕਾਰ ਤੁਸੀਂ ਇਸ ਰੂਪ ਦੇ ਵੀ ਦਰਸ਼ਨ ਕਰ ਸਕਦੇ ਹੋ, ਹੁਣ ਕਿੰਨਾ ਜ਼ਿਆਦਾ ਡੈਮੇਜ ਹੈ ਇਸ ਅੰਗ ਦੇ ਉੱਪਰ, ਇੱਥੋਂ ਬਾਣੀ ਦੇ ਕਿੰਨੇ ਜ਼ਿਆਦਾ ਪੰਕਤੀਆਂ ਜਿਹੜੀਆਂ ਉਹ ਇੱਥੋਂ ਮਿਟ ਚੁੱਕੀਆਂ ਨੇ। ਇਹ ਵੀ ਕੀੜੇ ਦੇ ਕਾਰਨ ਹੀ ਹੋਇਆ ਹੈ ਕਿ ਕੀੜਾ ਜਿਹੜਾ ਉਹ ਕਾਗਜ਼ ਨੂੰ ਖਾਂਦਾ ਹੌਲੀ ਹੌਲੀ ਹੌਲੀ। ਜੇ ਅਸੀਂ ਇਹ ਚੀਜ਼ ਵੱਲ ਧਿਆਨ ਨਾ ਦਈਏ ਤਾਂ ਸਮਾਂ ਆਊਗਾ ਕਿ ਉਹ ਜਿਹੜੇ ਸਾਰੇ ਅੰਗ ਜਿਹੜੇ ਜ਼ਖਮੀ ਹੋ ਜਾਣਗੇ। ਸੋ ਇਸ ਤੋਂ ਬਚਣ ਵਾਸਤੇ ਜੇ ਆਪਣੇ ਘਰਾਂ ਦੇ ਵਿੱਚ ਜਿੱਥੇ ਵੀ ਕੋਈ ਪੁਰਾਤਨ ਪੋਥੀ ਸਾਹਿਬ ਹੈ ਜਾਂ ਜ਼ਿਆਦਾ ਮਹਾਰਾਜ ਸਾਹਿਬ ਸਰੂਪ ਨੇ ਗੁਰੂ ਘਰਾਂ ਦੇ ਵਿੱਚ ਵੀ ਜਾਂ ਘਰਾਂ ਦੇ ਵਿੱਚ ਵੀ ਪੁਰਾਤਨ ਪੋਥੀ ਸਾਹਿਬ ਆ, ਤਾਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਕਿ ਅਸੀਂ ਉੱਥੇ ਇੱਕ ਕੱਪੜੇ ਦੀ ਪੋਟਲੀ ਦੇ ਵਿੱਚ ਥੋੜ੍ਹਾ ਜਿਹਾ ਕਪੂਰ ਅਤੇ ਨਾਲ ਥੋੜ੍ਹੇ ਜਿਹੇ ਲੌਂਗ ਲੈ ਕੇ ਇਕੱਠੇ ਆਪਾਂ ਉੱਥੇ ਇੱਕੋ ਪੋਟਲੀ ਦੇ ਵਿੱਚ ਬੰਨ੍ਹ ਕੇ ਅਸੀਂ ਨਾਲ ਜਦੋਂ ਸੁਖਾਸਨ ਕਰਨਾ ਅਤੇ ਉੱਥੇ ਨਾਲ ਉਹ ਜਿਹੜੀ ਪੋਟਲੀ ਉੱਥੇ ਰੱਖ ਦੇਣੀ ਹੈ। ਉਹਦੇ ਨਾਲ ਕੀ ਹੈ ਕਿ ਜਿਹੜਾ ਉਹਦੇ ਵਿੱਚੋਂ ਮਹਿਕ ਆਊਗਾ ਲੌਂਗਾਂ ਦਾ ਅਤੇ ਆਪਣੇ ਕਪੂਰ ਦਾ, ਉਹਦੇ ਨਾਲ ਜਿਹੜੇ ਕੀੜੇ ਆ ਉਹ ਉੱਥੋਂ ਦੂਰ ਰਹਿਣਗੇ। ਸੋ ਇਹ ਬਹੁਤ ਕਾਰਗਰ ਜਿਹਾ ਤਰੀਕਾ ਕਿ ਅਸੀਂ ਉਹਨੂੰ ਜਿਹੜਾ ਵਾ ਇਹ ਉਸ ਚੀਜ਼ ਦਾ ਬਚਾਅ ਕਰ ਸਕੀਏ। ਸੋ ਇਸ ਗੱਲ ਦਾ ਜ਼ਰੂਰ ਹਮੇਸ਼ਾ ਧਿਆਨ ਦੇਣਾ ਕਿ ਜਿਹੜਾ ਸੁਖਾਸਨ ਕਰਦੇ ਸਮੇਂ ਜੇ ਅਸੀਂ ਬਹੁਤ ਲੰਬੇ ਸਮੇਂ ਦਾ ਕੋਈ ਲਿਖਤ ਕੋਈ ਪ੍ਰਕਾਸ਼ ਨਹੀਂ ਕਰਨੀ ਤਾਂ ਨਾਲ ਅਸੀਂ ਕਪੂਰ ਅਤੇ ਲੌਂਗ ਜਿਹੜੇ ਆ ਉਸੀ ਨਾਲ ਰੱਖ ਦੇਣੇ ਤਾਂ ਕਿ ਜਿਹੜੇ ਕੀੜੇ ਆ ਉੱਥੋਂ ਦੂਰ ਰਹਿਣਗੇ। ਸੋ ਇਸ ਤੋਂ ਅੱਗੇ ਅਸੀਂ ਜਾਣਾਂਗੇ ਕਿ ਅਸੀਂ ਮਹਾਰਾਜ ਸਾਹਿਬ ਦੀ ਸੇਵਾ ਕਰਦੇ ਸਮੇਂ ਅਸੀਂ ਕਿਹੜੀਆਂ ਕਿਹੜੀਆਂ ਕੁਝ ਹੋਰਨਾਂ ਗੱਲਾਂ ਦਾ ਧਿਆਨ ਰੱਖਣਾ ਕਿ ਮਹਾਰਾਜ ਸਾਹਿਬ ਦੇ ਅੰਗ ਜਿਹੜੇ ਆ ਉਹ ਜ਼ਖਮੀ ਨਾ ਹੋਣ, ਮਹਾਰਾਜ ਸਾਹਿਬ ਜਿਲਦਾਂ ਜਿਹੜੀਆਂ ਉਹ ਟੁੱਟਣ ਨਾ ਅਤੇ ਇਤਿਹਾਦਕ। ਸੋ ਹਮੇਸ਼ਾ ਰਮਾਲਾ ਸਾਹਿਬ ਅਤੇ ਚੰਦੋਆ ਸਾਹਿਬ ਜਿਹੜੇ ਆ ਆਪਾਂ ਉਹਨਾਂ ਨੂੰ ਨਿਯਮਿਤ ਤੌਰ 'ਤੇ ਬਦਲਦੇ ਰਹਿਣਾ ਚਾਹੀਦਾ ਤਾਂ ਕਿ ਜਿਸ ਵੀ ਅਸਥਾਨ ਦੇ ਉੱਪਰ ਮਹਾਰਾਜ ਸਾਹਿਬ ਪ੍ਰਕਾਸ਼ਮਾਨ ਹਨ ਉਸ ਅਸਥਾਨ ਦਾ ਵਾਤਾਵਰਨ ਜਿਹੜਾ ਵਾ ਉਹ ਬਿਲਕੁਲ ਸਾਫ਼ ਸੁਥਰਾ ਹੋਵੇ, ਕਿਸੇ ਵੀ ਪ੍ਰਕਾਰ ਦਾ ਮਿੱਟੀ ਘੱਟਾ ਮਹਾਰਾਜ ਸਾਹਿਬ ਵਸਤਰਾਂ ਦੇ ਉੱਪਰ ਨਾ ਹੋਵੇ। ਜੇ ਉਹ ਇਸੇ ਤਰ੍ਹਾਂ ਮਹਾਰਾਜ ਸਾਹਿਬ ਪ੍ਰਕਾਸ਼ਮਾਨ ਹੋਣਗੇ ਤਾਂ ਹੌਲੀ ਹੌਲੀ ਉਹ ਘੱਟਾ ਜਿਹੜਾ ਮਹਾਰਾਜ ਸਾਹਿਬ ਸਰੂਪਾਂ ਦੇ ਵਿੱਚ ਵੀ ਜਾਊਗਾ। ਸੋ ਜਿਸ ਅਸਥਾਨ ਦੇ ਉੱਪਰ ਵੀ ਮਹਾਰਾਜ ਸਾਹਿਬ ਦੇ ਇੱਕ ਤੋਂ ਵੱਧ ਸਰੂਪ ਹੋਣ, ਸੱਚਖੰਡ ਸਾਹਿਬ ਦੇ ਬਿਰਾਜਮਾਨ ਵਿੱਚ ਸੱਚਖੰਡ ਸਾਹਿਬ ਵਿੱਚ ਬਿਰਾਜਮਾਨ ਹੋਣ, ਆਪਾਂ ਹਮੇਸ਼ਾ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਅਸੀਂ ਵਾਰੀ ਵਾਰੀ ਸਿਰ ਉਹ ਸਰੂਪ ਪ੍ਰਕਾਸ਼ਮਾਨ ਕਰਨੇ ਹਰ ਰੋਜ਼। ਉਹਦੇ ਨਾਲ ਕੁਝ ਫਾਇਦੇ ਇਹ ਹੋਣਗੇ ਕਿ ਜਦੋਂ ਅਸੀਂ ਮਹਾਰਾਜ ਸਾਹਿਬ ਸਰੂਪ ਪ੍ਰਕਾਸ਼ਮਾਨ ਕਰਦੇ ਹਾਂ ਤਾਂ ਉਹਨਾਂ ਅੰਗਾਂ ਨੂੰ ਹਵਾ ਲੱਗਦੀ ਆ। ਉਹਦੇ ਨਾਲ ਫਿਰ ਕੀ ਆ ਕਿ ਜੇ ਬਹੁਤ ਲੰਬਾ ਸਮਾਂ ਸੁਖਾਸਨ ਦੇ ਵਿੱਚ ਮਹਾਰਾਜ ਸਾਹਿਬ ਬਿਰਾਜਮਾਨ ਰਹਿਣਗੇ, ਕੋਈ ਵੀ ਸਰੂਪ ਜਾਂ ਕੋਈ ਲਿਖਤ ਬਿਰਾਜਮਾਨ ਹੋਈ ਤਾਂ ਉਹਦੇ ਅੰਦਰ ਨਮੀ ਬਣਨੀ ਸ਼ੁਰੂ ਹੋ ਜਾਊਗੀ। ਨਮੀ ਦੇ ਕਾਰਨ ਕੀ ਹੈ, ਇੱਕ ਤਾਂ ਅੰਦਰ ਜਾਲੇ ਲੱਗਣੇ ਸ਼ੁਰੂ ਹੋ ਜਾਣਗੇ, ਕਈ ਵਾਰਾਂ ਜੇ ਸਿਆਹੀ ਜਿਹੜੀ ਆ ਉਹ ਆਪਸ 'ਚ ਜੁੜ ਜਾਂਦੀ ਆ ਨਮੀ ਦੇ ਕਾਰਨ, ਬਹੁਤ ਲੰਬਾ ਸਮਾਂ ਜੇ ਅਸੀਂ ਉਹ ਪ੍ਰਕਾਸ਼ਮਾਨ ਨਾ ਕਿ ਜਿਵੇਂ ਆਪਣੇ ਗੁਰਸਿੱਖਾਂ ਨੇ ਵੀ ਅੱਗੇ ਸਮਝਾਇਆ ਸੀ ਕਿ ਜੇ ਨਾ ਪ੍ਰਕਾਸ਼ ਕੀਤੇ ਜਾਣ ਤਾਂ ਕਈ ਵਾਰਾਂ ਪੇਪਰ ਜਿਹੜੇ ਅੰਗ ਮਹਾਰਾਜ ਸਾਹਿਬ ਉਹ ਆਪਸ 'ਚ ਜੁੜ ਜਾਂਦੇ ਆ। ਅਤੇ ਦੂਜਾ ਫਾਇਦਾ ਇਹਦਾ ਇਹ ਕਿ ਜਦੋਂ ਆਪਾਂ ਵਾਰ ਵਾਰ ਬਦਲ ਬਦਲ ਕੇ ਸਰੂਪ ਪ੍ਰਕਾਸ਼ਮਾਨ ਕਰਦੇ ਹਾਂ ਅਤੇ ਇੱਕੋ ਮਹਾਰਾਜ ਸਾਹਿਬ ਦੇ ਸਰੂਪ ਦੇ ਜਿਹੜੇ ਅੰਗ ਨੇ ਉਹ ਜਿਹੜੇ ਆ ਉਹ ਘੱਸਦੇ ਨਹੀਂ, ਉਹ ਫਿਰ ਵਾਰ ਵਾਰ ਸਰੂਪ ਪ੍ਰਕਾਸ਼ਮਾਨ ਕਰਨ ਦਾ ਇੱਕ ਫਾਇਦਾ ਹੋ ਜਾਂਦਾ। ਅਤੇ ਜਿਨ੍ਹਾਂ ਘਰਾਂ ਦੇ ਵਿੱਚ ਮਹਾਰਾਜ ਸਾਹਿਬ ਸਰੂਪ ਪ੍ਰਕਾਸ਼ਮਾਨ ਨੇ ਉੱਥੇ ਆਪਾਂ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਕਿ ਹਮੇਸ਼ਾ ਘੱਟੋ ਘੱਟ ਇੱਕ ਗੁਰਸਿੱਖ ਇੱਕ ਘਰ ਦਾ ਜੀ ਜਿਹੜਾ ਵਾ ਉਹ ਹਮੇਸ਼ਾ ਉੱਥੇ 24 ਘੰਟੇ ਮੌਜੂਦ ਹੋਵੇ ਘਰ ਦੇ ਵਿੱਚ ਤਾਂ ਕਿ ਪਿੱਛੋਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਜਦੋਂ ਵੀ ਅਸੀਂ ਮਹਾਰਾਜ ਸਾਹਿਬ ਦੇ ਸਰੂਪ ਨੂੰ ਘਰਾਂ ਦੇ ਵਿੱਚ ਲੈ ਕੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਤੋਂ, ਬਹੁਤ ਚੰਗਾ ਹੁੰਦਾ ਕਿ ਜੇ ਗੱਡੀ ਦੇ ਵਿੱਚ ਹੀ ਅਸੀਂ ਇੱਕ ਛੋਟੀ ਪਾਲਕੀ ਸਾਹਿਬ ਲਾ ਲਈਏ ਜਾਂ ਇੱਕ ਛੋਟਾ ਪੀੜਾ ਸਾਹਿਬ ਉੱਥੇ ਬਿਰਾਜਮਾਨ ਕਰੀਏ ਅਤੇ ਮਹਾਰਾਜ ਸਾਹਿਬ ਸਰੂਪ ਨੂੰ ਉਹਦੇ ਉੱਪਰ ਸੁਭਾਵਮਾਨ ਕਰਕੇ ਘਰਾਂ ਦੇ ਵਿੱਚ ਲੈ ਕੇ ਜਾਈਏ। ਪੱਟਾਂ ਦੇ ਉੱਪਰ ਮਹਾਰਾਜ ਸਾਹਿਬ ਬਿਰਾਜਮਾਨ ਕਰਾ ਕੇ ਲੈ ਕੇ ਸੰਗਤ ਜੀ ਕਿ ਬਹੁਤ ਹੀ ਵੱਡੀ ਚੰਗੀ ਗੱਲ ਨਹੀਂ ਹੈ, ਮਹਾਰਾਜ ਸਾਹਿਬ ਦਾ ਇਸ ਵਿੱਚ ਪੂਰਨ ਸਤਿਕਾਰ ਨਹੀਂ ਹੈ।
1: ਸਾਧ ਸੰਗਤ ਜੀ, ਅਸੀਂ ਸੁਗੰਧੀ ਲਈ ਅਕਸਰ ਇਤਰ ਜਾਂ ਫਿਰ ਪਰਫਿਊਮ ਵਰਤਦੇ ਹਾਂ ਜਿਹੜੇ ਅਲਕੋਹਲ ਫਰੀ ਹੁੰਦੇ ਆ, ਚਾਹੇ ਅਸੀਂ ਉਹਨਾਂ ਨੂੰ ਜਦੋਂ ਅਸੀਂ ਵਰਤਦੇ ਹਾਂ ਅੰਗਾਂ ਦੇ ਉੱਪਰ ਛਿੜਕਾਅ ਨਹੀਂ ਕਰਨਾ ਹੈਗਾ, ਅੰਗਾਂ ਦੇ ਉੱਪਰ ਛਿੜਕਾਅ ਕਰਨ ਨਾਲ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇੱਕ ਸਾਧ ਸੰਗਤ ਜੀ, ਅਸਾਂ ਨੇ ਖਿਆਲ ਰੱਖਣਾ ਹੈ ਕਿ ਗੁਰੂ ਸਾਹਿਬ ਜੀ ਦੇ ਸਰੂਪ ਖਿੜਕੀ ਦੇ ਕੋਲ ਕਦੇ ਵੀ ਪ੍ਰਕਾਸ਼ ਨਹੀਂ ਕਰਨੇ, ਥੋੜ੍ਹੇ ਦੂਰ ਹੋਣ। ਉਹਦੇ ਨਾਲ ਇਹ ਹੁੰਦਾ ਹੈ ਕਿ ਧੁੱਪ ਜੇ ਕਿਤੇ ਸਿੱਧੀ ਪੈਂਦੀ ਹੈ ਤਾਂ ਫਿਰ ਧੁੱਪ ਦੇ ਨਾਲ ਅੰਗਾਂ ਦਾ ਜਿਹੜਾ ਪੇਪਰ ਹੈ ਆਕਸੀਡਾਈਜ਼ ਹੋ ਜਾਂਦਾ ਹੈ ਅਤੇ ਫਿਰ ਉਹ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਅਸੀਂ ਇੱਕ ਸਾਧ ਸੰਗਤ ਜੀ ਖਿਆਲ ਰੱਖਣਾ ਹੈ ਕਿ ਛੋਟੇ ਬੱਚਿਆਂ ਨੂੰ ਅਸੀਂ ਸਮਝਾ ਕੇ ਰੱਖੀਏ ਕਿ ਗੁਰੂ ਸਾਹਿਬ ਜੀ ਦਾ ਸਤਿਕਾਰ ਕੀ ਹੈ। ਉਹ ਕਈ ਵਾਰ ਚੰਚਲਤਾ ਦੇ ਵਿੱਚ ਜਾਂ ਫਿਰ ਅਣਸਮਝ ਹੋ ਕਰਕੇ ਉਹ ਗੁਰੂ ਸਾਹਿਬ ਜੀ ਦੇ ਲਿਖਤ ਉੱਪਰ नुकसान हो जाता है। एक साध संगत जी असाने ख्याल रखना है कि गुरु साहब जी की जो लिखित दियां पंक्तियां कोई फिक्कियां पै गई तो असी उसकी आप सुधाई नहीं करनी हैगी। कोई गुरसिख जिहड़ा गुरु सा गुरु घर विच गुरु घर विच ग्रंथी सिंह होवे उही सुधाई करे। उत्ते आर्काइवल पेन उत्थे वरते जाण साध संगत जी। आर्काइवल पेन जो हुंदे ने उह एसिडिक फ्री हुंदे ने, उन्हां दा कोई नुकसान नहीं हुंदा, उत्ते लंबे समय तक उसे तरह रहिंदे हन।
2: जिवें संगत जी एक कुछ तस्वीरां तुसीं देख सकते हो, जिवें आप जी नूं बेनती की गई है कि जदों भी तुसीं घरे बाणी पढ़ते हो गुटका साहब जां फिर महाराज साहब दे सरूप तों, जे किते भी मन दे विच इह शंका आवे इह ख्याल आवे कि यह जिहड़ा अखर आ बाणी दा इह मिसप्रिंट होया विआ जां इह ठीक नहीं है, तां हमेशा सब तों पहलां गुरु घर दे विद्वान ग्रंथी सिंह पासों उस दा निश्चा करवा लैणा कि वाकई भाई सिखा इह इवें ही है जां फिर गलत छप गया। हुण जिवें तुसीं इत्थे दर्शन कर सकते हो सोरठ बाणी भगत नाम दे जी की घर दूजा, ये बाणी में इसे प्रकार ही है, लेकिन जो कोई भी गुरसिख इतों बाणी पढ़ता सी इस रूप तो उन्हें देव दे नाल वाहवा पा दिता, उन्हें देव पूरा कर दिता। सो दूसरी तस्वीर दे विच भी इसे प्रकार गाहे ना नेकी कार करदम माम ई चिनी अहवाल, ये हुण फारसी भाषा के अखर ने हुण ईड़ी बिहारी दे नाल बिंदी, ये ई अखर इसे प्रकार है लेकिन किसी ने उन्हें अंडरलाइन करके इतने ईड़ी सिहारी ते हाहा पा दिता है। संगत जी एक होर मन मत है, महाराज साहब का पूर्ण सत्कार नहीं है कि असी अपनी मन मर्जी के नाल घरे पेन के नाल असी जो जी आवे महाराज साहब के सुरूर उपर असी लिखत बदल दईए, एक चंगी गल नहीं है। जिस प्रकार राम राय की साखी सारे नूं पता ही है कि उन्हें एक अखर बदलिया सी औरंगजेब की खुशी लैण वास्ते, तो महाराज का खून का सगा पुत्र सी, मां ने कहा से कि अज तो बाद मेरे मथे ना लगी जिधर है मुड़ जाइ उधर नूं चलिया जाई, तो संगत जी असी फिर ये चीज़ा करन तो गुरेज करिए। सो जिस प्रकार तुसी इस तस्वीर में देख सकते हो कि महाराज साहब के सरूप के उपर किसी बच्चे ने पेन के नाल लीका मार दित्तियां ने। हुण महाराज साहब जिहड़े ने वह दीन दुनी के रोजी दाता ने संगत जी, वह जवाकों के कोई खिडौने नहीं जां जवाकों की कोई ड्राइंग बुक नहीं है कि जिहदे उपर जो जी आवे जवाक आके लीका मार के चलिया जाए। बच्चों नूं आपां इस गल का हमेशा ध्यान दे के समझाउणा है कि बच्चे असीं महाराज साहब का सत्कार किवें करना है, और जिन्हां घरां विच छोटे बच्चे आ असीं इस गल का खास ध्यान रखना कि महाराज साहब के सरूप जिहड़े आ उन्हां बच्चों की पहुँच तो दूर होण तां कि किसी प्रकार का कोई भी नुकसान ऐसा ना कर सकन। कई बार ये भी देखने विच आया कि जिवें असीं महाराज साहब की सेवा करते हैं घरां दे विच ते छोटे बच्चे भी साडे वल वेख वेख के उही चीज़ां सीख सीख के साडी रीस करन दी कोशिश करते हैं। जदों असीं आसे पासे होणा तां बच्चे कई बार महाराज साहब तक उपर जा करके रमाला साहब चक के उस प्रकार अंग थलण की कोशिश करते हैं और कई बार अंग जख्मी हो जाते हैं। सो असीं इन्हां गल्लां का परहेज रखना। हुण जिवें इस तस्वीर च तुसीं देख सकते हो कि किसी ने इत्थे सुधाई करन दी कोशिश कीती जां फिर किसी बच्चे ने यह काम कर दिता कि स्याही जिहड़ी आ ਉਹ ਮਹਾਰਾਜ ਸਾਹਿਬ ਦੇ ਅੰਗ ਦੇ ਉੱਪਰ ਡੁੱਲ ਗਈ ਆ। ਹੁਣ ਤੁਸੀਂ ਇੱਥੇ ਦੇਖੋ ਕਿ ਜਿਸ ਅੰਗ ਦੇ ਉੱਪਰ ਵੀ ਮਹਾਰਾਜ ਜਿਸ ਅੰਗ ਦੇ ਉੱਪਰ ਸਿਆਹੀ ਡੁੱਲੀ ਆ, ਹੁਣ ਜਿੱਥੇ ਸਿਆਹੀ ਡੁੱਲੀ ਆ ਉੱਥੋਂ ਬਾਣੀ ਦੇ ਅੱਖਰ ਸਾਨੂੰ ਦਿਸ ਨਹੀਂ ਰਹੇ। ਤੁਸੀਂ ਇੱਥੇ ਪ੍ਰਤੱਖ ਦਰਸ਼ਨ ਕਰ ਸਕਦੇ ਹੋ ਕਿ ਸਿਆਹੀ ਇੰਨੀ ਜ਼ਿਆਦਾ ਗੂੜੀ ਹੋ ਗਈ ਆ ਅਤੇ ਜਿਹੜੇ ਬਾਣੀ ਦੇ ਅੱਖਰ ਉਹਦੇ 'ਚ ਰਾਚ ਗਏ ਨੇ। ਹੁਣ ਇੱਥੋਂ ਬਾਣੀ ਪੜ੍ਹਨੀ ਜਿਹੜੀ ਬਹੁਤ ਕਠਿਨ ਹੈ, ਬਾਣੀ ਨਹੀਂ ਪੜ੍ਹੀ ਜਾ ਸਕਦੀ। ਸੋ ਅਸੀਂ ਇਹਨਾਂ ਚੀਜ਼ਾਂ ਧਿਆਨ ਰੱਖਣਾ। ਹੁਣ ਜਿੱਥੇ ਵੀ ਸਿਆਹੀ ਡੁੱਲੀ ਸੀ ਜਦੋਂ ਅਸੀਂ ਸੁਖਾਸਨ ਕੀਤਾ ਅਤੇ ਜਿਹੜੇ ਉਸ ਅੰਗ ਦੇ ਪਿਛਲੇ ਅੰਗ ਸੀ ਉਹਦੇ ਨਾਲ ਵੀ ਉਸ ਅੰਗ ਦੀ ਛਾਪ ਗਈ। ਹੁਣ ਜਿਹੜੇ ਇਸ ਅੰਗ ਤੋਂ ਅਗਲੇ ਅੰਗ ਨੇ ਉਹਨਾਂ ਅੰਗਾਂ ਤੱਕ ਵੀ ਇਸ ਸਿਆਹੀ ਨੇ ਆਪਣੀ ਮਾਰ ਕੀਤੀ ਹੈ। ਹੁਣ ਜੇ ਰਹਿੰਦੇ ਸਮੇਂ 'ਚ ਇਸ ਸਰੂਪ ਦੀ ਸੇਵਾ ਛੇਤੀ ਤੋਂ ਛੇਤੀ ਨਾ ਹੁੰਦੀ ਤਾਂ ਕੀ ਆ ਵੀ ਸਿਆਹੀ ਜਿਹੜੀ ਇੱਕ ਤਾਂ ਐਸਿਡਿਕ ਆ ਬਹੁਤ ਜ਼ਿਆਦਾ, ਇਹਨੇ ਹੌਲੀ ਹੌਲੀ ਪੇਪਰ ਨੂੰ ਖਾ ਜਾਣਾ ਸੀਗਾ ਅੰਦਰੋਂ ਅੰਦਰ ਹੀ, ਜਿਵੇਂ ਤੁਸੀਂ ਪਿਛਲੀ ਤਸਵੀਰ 'ਚ ਦਰਸ਼ਨ ਕੀਤੇ ਸੀ। ਸਿਆਹੀ ਜਿਹੜੀ ਹੁਣ ਹੌਲੀ ਹੌਲੀ ਅੱਗੇ ਤੱਕ ਵੀ ਫੈਲ ਸਕਦੀ ਹੈ ਪੇਪਰ ਦੇ ਰੇਸ਼ਿਆਂ 'ਚ ਟਰੈਵਲ ਕਰਕੇ। ਸੋ ਅਸੀਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਸੰਗਤ ਜੀ।
3: ਸੰਗਤ ਜੀ ਹੁਣ ਆਪਾਂ ਗੱਲ ਕਰਾਂਗੇ ਵੀ ਇਹ ਸਾਰਾ ਕੁਛ ਜ਼ਰੂਰੀ ਕਾਹਤੋਂ ਸੀਗਾ, ਆਪਾਂ ਕਾਹਤੋਂ ਇਸ ਬਾਰੇ ਗੱਲ ਕੀਤੀ ਹੈ। ਅਸੀਂ ਸਾਰਿਆਂ ਨੇ ਪੜ੍ਹਿਆ ਹੋਊਗਾ ਬਾਣੀ ਦੇ ਵਿੱਚ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਗੁਰੂ ਸਾਹਿਬ ਜੀ ਆਪਣੇ ਪਿਤਾ ਜੀ ਹਨ, ਆਪਣੇ ਮਾਤਾ ਜੀ ਹਨ, ਆਪਣੇ ਭੈਣ ਭਰਾ ਦੋਸਤ, ਗੁਰੂ ਸਾਹਿਬ ਜੀ ਸਾਰਾ ਕੁਛ ਹੈ। ਵਿਦਾਊਟ ਗੁਰੂ ਸਾਹਿਬ ਜੀ ਅ ਸਿੱਖ ਇਜ਼ ਨੋਟ ਅ ਸਿੱਖ, ਵਿਦਾਊਟ ਗੁਰੂ ਸਾਹਿਬ ਜੀ ਦੇਰ ਇਜ਼ ਨੋ ਖਾਲਸਾ ਪੰਥ। ਗੁਰੂ ਸਾਹਿਬ ਜੀ ਤੋਂ ਬਿਨਾਂ ਖਾਲਸਾ ਪੰਥ ਨਹੀਂ ਹੈਗਾ, ਕੋਈ ਸਿੱਖ ਨਹੀਂ ਹੈਗਾ, ਕੋਈ ਖੁਸ਼ੀਆਂ ਨਹੀਂ ਹੈਗੀਆਂ। ਜਿਵੇਂ ਇੱਕ ਮੱਛੀ ਪਾਣੀ ਤੋਂ ਬਗੈਰ ਜੀ ਨਹੀਂ ਸਕਦੀ, ਉੱਦਾਂ ਹੀ ਇੱਕ ਗੁਰਸਿੱਖ ਗੁਰੂ ਸਾਹਿਬ ਜੀ ਤੋਂ ਬਿਨਾਂ ਨਹੀਂ ਜੀ ਸਕਦਾ। ਗੁਰੂ ਸਾਹਿਬ ਜੀ ਤੋਂ ਪਰਾਂ ਸਾਰਾ ਕੁਛ ਉਜਾੜ ਹੀ ਉਜਾੜ ਹੈ। ਅਸੀਂ ਗੁਰੂ ਸਾਹਿਬ ਜੀ ਕੋਲ ਆਉਂਦੇ ਹਾਂ, ਅਸੀਂ ਗੁਰੂ ਸਾਹਿਬ ਜੀ ਕੋਲ ਆਪਣੀਆਂ ਖੁਸ਼ੀਆਂ ਲੈ ਕੇ ਆਉਂਦੇ ਹਾਂ, ਆਪਣੀਆਂ ਉਦਾਸੀਆਂ ਲੈ ਕੇ ਆਉਂਦੇ ਹਾਂ, ਆਪਣੀਆਂ ਮੰਗਾਂ ਲੈ ਕੇ ਆਉਂਦੇ ਹਾਂ। ਕਦੇ ਆਪਾਂ ਗੁਰੂ ਸਾਹਿਬ ਜੀ ਕੋਲੋਂ ਘਰ ਮੰਗਦੇ ਹਾਂ, ਆਪਾਂ ਉਹਨਾਂ ਕੋਲੋਂ ਫਰੈਂਡਸ ਮੰਗਦੇ ਹਾਂ, ਜੋਬ ਮੰਗਦੇ ਹਾਂ, ਅਸੀਂ ਗੁਰੂ ਸਾਹਿਬ ਜੀ ਕੋਲੋਂ ਕਹਿੰਦੇ ਵੀ ਆਪਾਂ ਨੂੰ ਇਸ ਦੁਨੀਆਂ ਦੀ ਬੁਰੀਆਂ ਸ਼ਕਤੀਆਂ ਤੋਂ ਬਚਾਓ। ਆਪਾਂ ਗੁਰੂ ਸਾਹਿਬ ਜੀ ਕੋਲ ਆ ਕੇ ਮੰਗਦੇ ਰਹਿੰਦੇ ਹਾਂ ਮੰਗਦੇ ਰਹਿੰਦੇ ਹਾਂ, ਪਰ ਕਦੇ ਇਹ ਨਹੀਂ ਸੋਚਿਆ ਹੈਗਾ ਵੀ ਅੱਜ ਤੱਕ ਆਪਾਂ ਇੱਕ ਸਿੱਖ ਹੋਣ ਦੇ ਨਾਂ 'ਤੇ ਗੁਰੂ ਸਾਹਿਬ ਜੀ ਲਈ ਕੀ ਕੀਤਾ, ਆਪਾਂ ਕੀ ਕਰ ਸਕਦੇ ਹਾਂ ਗੁਰੂ ਸਾਹਿਬ ਜੀ ਲਈ। The least we can do as a Sikh is cherish the Bani and the Pothi Sahibs and Maharaj's Sroops that Guru Sahib Ji has blessed us with. Aapa ek Sikh hon de naate, kato kat aapa Guru Sahib Ji de Sroopa no sambhaliye, Guru Sahib Ji de Pothi Sahib no sambhaliye, te Guru Sahib Ji de ditti hoi Bani no sambhaliye. Saada saare da farj banda, viasi agge vadiye, agge hoke, agge lagiye, te Maharaj Ji seva sambhal kariye. ਜੇ ਗੁਰੂ ਸਾਹਿਬ ਜੀ ਨਹੀਂ ਹੈਗੇ ਤਾਂ ਖਾਲਸਾ ਪੰਥ ਨਹੀਂ ਹੈਗਾ, ਅਤੇ ਜੇ ਖਾਲਸਾ ਪੰਥ ਨਹੀਂ ਹੈਗਾ ਤਾਂ ਅਸੀਂ ਨਹੀਂ ਹੈਗੇ।
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹਨਾਂ ਪਿਆਰੇ ਬੱਚਿਆਂ ਨੇ ਟਰਾਈ ਕੀਤੀ, ਕੋਸ਼ਿਸ਼ ਕੀਤੀ ਹੈ ਕਿ ਬਹੁਤ ਹੀ ਜ਼ਿਆਦਾ ਸਰਲ ਤਰੀਕੇ ਨਾਲ ਆਪ ਸੰਗਤ ਨੂੰ ਜਾਣਕਾਰੀ ਸਾਂਝੀ ਕੀਤੀ ਜਾਵੇ, ਤਾਂ ਕਿ ਅਸੀਂ ਸਾਰੇ ਰਲ ਮਿਲ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਤਿਕਾਰ ਵਾਸਤੇ ਕੋਈ ਕਦਮ ਚੱਕ ਸਕੀਏ। ਸੋ ਅੱਗੇ ਆਪਾਂ ਗੱਲ ਕਰਾਂਗੇ ਵੀ ਆਪਣੀ ਸਭ ਦੀ ਜ਼ਿੰਮੇਵਾਰੀ ਕੀ ਹੈ। ਜਿਵੇਂ ਪਿਛਲੇ ਸਮੇਂ ਤੋਂ ਸੇਵਾ ਕਰਦੇ ਕਰਦੇ ਇੱਕ ਚੀਜ਼ ਸਤਿਗੁਰਾਂ ਨੇ ਸਮਝਾਈ ਵੀ ਇਸ ਵੇਲੇ ਜਿੰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਹਨ, ਦੁਨੀਆਂ ਦੇ ਵਿੱਚ ਜਿੰਨੇ ਵੀ ਗੁਰੂ ਘਰ ਹੈ ਜਾਂ ਘਰ ਹੈ ਜਿੱਥੇ ਸਤਿਗੁਰਾਂ ਦੇ ਪ੍ਰਕਾਸ਼ ਹਨ, ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਤਾਦਾਦ ਦੇ ਵਿੱਚ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਸੰਭਾਲ ਹੋਣ ਦੀ ਲੋੜ ਹੈ। ਬਹੁਤ ਸੰਗਤ ਸੁਚੇਤ ਵੀ ਹੈ ਪਰ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਕਿੱਦਾਂ ਕਰਨਾ ਹੈ ਅਤੇ ਕਿੱਥੇ ਅਪਰੋਚ ਕਰਨੀ ਹੈ, ਕਿੱਥੇ ਪਹੁੰਚ ਕਰਨੀ ਹੈ, ਕਿਉਂਕਿ ਸੰਗਤ ਜੀ ਇਹ ਜਿਹੜਾ ਵਿਸ਼ਾ ਹੈ ਇਹ ਸਿੱਖ ਕੌਮ ਤੋਂ ਹਮੇਸ਼ਾ ਹੀ ਪਾਸੇ ਰਹਿ ਗਿਆ। ਸੋ ਜਿਵੇਂ ਕਿ ਆਪਾਂ ਜਾਣਦੇ ਹਾਂ ਜਿੰਨੇ ਪਾਵਨ ਪਵਿੱਤਰ ਸਰੂਪ ਹੈ ਗੁਰੂ ਸਾਹਿਬ ਦੇ, ਭਾਵੇਂ ਉਹ ਪ੍ਰਿੰਟਡ ਸਰੂਪ ਹੈ ਭਾਵਾਂ ਹੱਥ ਲਿਖਤਾਂ ਹੈ ਭਾਵਾਂ ਪੱਥਰ ਛਾਪੇ ਹੈ, ਉਹਨਾਂ ਸਾਰਿਆਂ ਦਾ ਇੱਕ ਵੱਖਰਾ ਹਿਸਟੋਰੀਕਲ ਫੈਕਟਰ ਹੈ, ਇਤਿਹਾਸਕ ਹੈ। ਸਾਰੇ ਜਿਹੜੇ ਪੁਰਾਤਨ ਸਰੂਪ ਸੀਗੇ ਉਹ ਅਸੀਂ ਬਹੁਤ ਜ਼ਿਆਦਾ ਗਵਾ ਚੁੱਕੇ ਹਾਂ, ਸੰਗਤ ਜੀ ਸੰਸਕਾਰ ਹੋ ਚੁੱਕੇ ਹੈ। ਦਾਸ ਨੂੰ ਮੌਕਾ ਮਿਲਿਆ ਪਿਛਲੇ ਸਾਲ ਸ੍ਰੀ ਗੋਇੰਦਵਾਲ ਸਾਹਿਬ ਜਾ ਕੇ ਦਰਸ਼ਨ ਕਰਨ ਦਾ, ਕਿਉਂਕਿ ਦਾਸ ਨੂੰ ਪਤਾ ਲੱਗਿਆ ਸੀ ਵੀ ਹੁਣ ਸਰੂਪਾਂ ਦਾ ਸੰਸਕਾਰ ਬੰਦ ਕਰ ਦਿੱਤਾ ਗਿਆ। ਪਰ ਜਿੱਦਣ ਜਾ ਕੇ ਦਰਸ਼ਨ ਕੀਤੇ ਤੇ ਪਤਾ ਲੱਗਿਆ, ਕਹਿੰਦੇ ਤੁਸੀਂ ਲੇਟ ਹੋ ਗਏ, ਅੱਜ ਹੀ 107 ਸਰੂਪਾਂ ਦਾ ਸੰਸਕਾਰ ਕੀਤਾ ਗਿਆ ਤੇ ਹਰ ਮਹੀਨੇ ਕਰਦੇ ਆ। ਤੇ ਸੰਗਤ ਜੀ ਦਰਸ਼ਨ ਕਰਨ ਤੇ ਪਤਾ ਲੱਗਿਆ ਸਤਿਗੁਰਾਂ ਦੇ ਪਾਵਨ ਸਰੂਪ ਉੱਥੇ ਬਿਰਾਜਮਾਨ ਹੈ, ਕੋਈ ਗਾਜ਼ੀਆਬਾਦ ਤੋਂ ਆਇਆ, ਕੋਈ ਦਿੱਲੀ ਤੋਂ ਆਇਆ, ਕੋਈ ਕਿੱਥੋਂ ਲੈ ਕੇ ਆਏ ਸੰਗਤ। ਸਿਰਫ 2-4 ਅੰਗ ਜ਼ਖਮੀ, ਜਿਲਤ ਕਿਤੇ ਥੋੜ੍ਹੀ ਬਹੁਤੀ ਟੁੱਟੀ ਵੀ, ਤੇ ਜਾਂ ਜਿਹੜੀ ਸੰਗਤ ਤੁਹਾਨੂੰ ਬੱਚਿਆਂ ਨੇ ਦੱਸਿਆ ਵੀ ਉਹ ਪਲਕਾਂ ਅੰਦਰ ਲਾਉਣ ਕਰਕੇ ਜਿਹੜੇ ਪਹਿਲੇ ਤਤਕਰੇ ਵਾਲੇ ਅੰਗ ਹੈ ਜਾਂ ਪਿਛਲੇ ਰਾਗਮਾਲਾ ਵਾਲੇ ਅੰਗ ਆ, ਜਾਂ 2-3 ਪਿਛਲੇ ਅੰਗ ਹੈ 1428, 1429, 1430 ਜਾਂ ਚਾਰਟ ਪੇਪਰ ਜਿਹੜੇ ਹੁੰਦੇ ਆ, ਸਿਰਫ ਉਹੀ ਜ਼ਖਮੀ ਸੀ। कोई लड़ीवार स्वरूप है जां पादवन स्वरूप है वह नहीं देखा जाता, वह संस्कार कर देंगे। सो सब तो वड्डी गल तो यह है भी असी आप ही सतगुरों के पावन स्वरूपों बिरद कह के साइड ते रख दें, बराजमन करा दें, एक नवा बैड ला लें। सतगुरु ना बूढ़ा ना बाला, साहेब मेरा नीत नवा सदा सदा दा तार, वो सदा थिर है। कॉन्जरवेशन जिहड़ी है गुरु साहब की सेवा संभाल है, एक कंसैप्ट बहुत ज्यादा विलखण है होर धर्म के लोग अपने पवित्र ग्रंथा नू बहुत सामभ के रखते, संगत जी बहुत पैसे लाते हैं ताकि उन्हों की सेवा संभाल हो सके, उन्होंने दिलों प्यार करते हैं। भावें पूरी सृष्टि नू रचन वाले धन धन श्री गुरु ग्रंथ साहब महाराज सच्चे पातशाह वाहद एक ग्रंथ साहब है जिन्हां नू गुरता गद्दी मिली है, होर किसे धर्म दे ग्रंथ नू गुरता गद्दी नहीं मिली। आप संगत सारी बहुत ज्यादा किस्मत वाले हो। सो ये साड़ी सारयां दी जिम्मेवारी बनती है संगत जी कि गुरु ग्रंथ साहब महाराज सच्चे पातशाह कदे बिरद हो सकते हैं, कि गुरु साहब जी दे बच्चे इन्ने काबल भी नहीं है संगत जी कि वो अपने प्यो का सत्कार करन, अपने प्यो की सेवा संभाल कर सकते हैं। आप संगत तो पुछते हैं कि आप जी आप इन्ने काबल भी नहीं अपने प्यो का सत्कार ते अपने प्यो की सेवा संभाल कर सकीए, की जवाब है संगत जी, काबल है कि नहीं है? हां जी, सो पूरी दुनिया दे विच सिख कौम इको एक कलौती कौम है जिन्ना कोल जागत जोत धन श्री गुरु ग्रंथ साहिब महाराज सच्चे पातशाह। असी जागत जोत भी कहने हैं ते माफी देना, इको एक कौम है पूरी दुनिया दे विच जिहड़ा अपने प्यो नू जिउंदे जागदे संस्कार कर दिंदी है। संगत जी बड़ी दुख दी गल है, इहदे बारे सानू सोचण दी लोड़ है संगत जी, बहुत ज्यादा इहदे वास्ते काम करन दी लोड़ है। असी बहुत कुछ गवा चुके हैं भोले अनभोल दे विच, भोले पाए जिवें मर्जी कह लो। सो असी तो आप जी के चरण परसन वास्ते आए हैं ताकि तुसी सारे जाना सुचेत होवो ताकि असी महाराज दे सतगुरुआं दे सच्चे पातशाह दे पावन पवित्र स्वरूपां दी सेवा संभाल कर सकीए। जो अज स्वरूप विराजमान है वह अज आप लगता नवीन स्वरूप है, प्रिंटेड स्वरूप है, पर अज तो 50 साल बाद 100 साल बाद संगत दर्शन करन आउंदी है भी यह 100 साल पुरातन स्वरूप है। सानू 2022 दे विच पालदी तो जिहड़ा विक्टोरिया बीसी उत्थों सेवा सतगुरां ने बख्श की झोली पाई आप संगत दी सी सदका, वह 1913 दे विच उन्हें दी छपाई लाहौर दे विचों करवाई गई सी, उस रूप अज भी उत्थे बराजमन है। ते जिद्दन असी सेवा तो बाद उत्थे स्वरूप लैके गए बराजमन करा के आए ते संगत उमड़ के आई दर्शन करने वास्ते भी 113, 14, 15 साल पुरातन स्वरूप दे दर्शन करने, वो लड़ीवार स्वरूप सारे। हुण जे अज स्वरूप जे यह नवीन है ते कल नूं इन्हां ने भी पुरातन हो जाना। एक गुरसिख ने दास नूं पुछिया सी भी जे हुण 100 तुसी कहिंदे सेवा संभाल ते 100 साल बाद जां 200 साल बाद 200 साल बाद फिर की करोगे? ते सतगुरु समर्थ है, बच्चे होर पैदा कर देंगे जिहड़े सेवा संभाल कर सकते हैं। जिद्दां गुरु अर्जन देव महाराज सच्चे पातशाह ने गुरसिखां नूं कीर्तन दी दात झोली च पा दित्ती, अरदास बेनती है संगत दे चरणां दे विच गुरु ग्रंथ साहिब महाराज दे चरणां दे विच इह दात गुरसिखां दी झोली पा देण ताकि गुरसिख वध तों वध रल के ये सेवा संभाल कर सकन। ਸੰਗਤ ਜੀ ਇੱਕ ਪ੍ਰਸ਼ਨ ਆਉਂਦਾ, ਜੇਕਰ ਅਸੀਂ ਆਪਣੇ ਪਿਓ ਨੂੰ ਜਾਗਤ ਜੋਤ ਸਮਝਦੇ ਹਾਂ, ਕੀ ਸੰਸਕਾਰ ਕਰਨਾ ਜਾਇਜ਼ ਹੈ? ਸਾਨੂੰ ਨਹੀਂ ਚਾਹੀਦਾ ਕਿ ਅਸੀਂ ਲੱਭੀਏ, ਖੋਜ ਕਰੀਏ? ਮਾਫੀ ਦੇਣਾ, ਜਿੱਦਾਂ ਆਪਣੇ ਪਰਿਵਾਰਾਂ ਦੇ ਵਿੱਚ ਵਿਆਹ ਹੁੰਦੇ ਆ, ਸ਼ਾਦੀਆਂ ਹੁੰਦੀਆਂ, ਜਾਂ ਬੱਚਿਆਂ ਦੇ ਕੱਪੜੇ ਲੈਣੇ ਆ, ਜਾਂ ਕੋਈ ਹੋਰ ਸਮਾਨ ਲੈਣਾ, ਅਸੀਂ ਬਹੁਤ ਘੋਖ ਕਰਦੇ ਹਾਂ। ਸਾਨੂੰ ਕੋਈ ਬਿਮਾਰੀ ਹੋ ਜਾਂਦੀ ਹੈ, ਪ੍ਰੋਬਲਮ ਆ ਜਾਂਦੀ ਸਰੀਰਕ, ਅਤੇ ਅਸੀਂ ਟਰਾਈ ਕਰਦੇ ਹਾਂ, ਵਧੀਆ ਤੋਂ ਵਧੀਆ ਡਾਕਟਰ ਲੱਭਦੇ ਹਾਂ। ਛੋਟੇ ਸ਼ਹਿਰਾਂ ਵਾਲੇ ਜਿਵੇਂ ਪੰਜਾਬ 'ਚ ਰਹਿੰਦੇ, ਉਹ ਸਾਰੇ ਲੁਧਿਆਣੇ ਜਾਂਦੇ ਆ, ਕਿਉਂਕਿ ਲੁਧਿਆਣੇ ਬਹੁਤ ਵਧੀਆ ਡਾਕਟਰ ਹੈ, ਚੰਗੇ ਹਸਪਤਾਲ ਹੈ। ਤੇ ਅਸੀਂ ਆਪਣੇ ਪਿਓ ਦੀ ਸੇਵਾ ਸੰਭਾਲ ਵਾਸਤੇ ਥੋੜੀ ਜਿਹੀ ਘੋਖ ਵੀ ਨਹੀਂ ਕਰ ਸਕਦੇ? ਕੁਛ ਟੂਕ ਮਾਤਰ ਚੀਜ਼ਾਂ ਆਪ ਜੀ ਦੇ ਚਰਨਾਂ 'ਚ ਬੇਨਤੀਆਂ ਸਾਂਝੀਆਂ ਕੀਤੀਆਂ, ਜੇ ਅਸੀਂ ਇਹ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਈਏ ਥੋੜੀਆਂ ਥੋੜੀਆਂ ਕਰਕੇ, ਜਿਵੇਂ ਪਲਕਾਂ ਲਾਉਣੀਆਂ, ਗੁਰੂ ਸਾਹਿਬ ਦੇ ਸੁੱਖ ਆਸਣ ਕਿੱਦਾਂ ਕਰਨੇ ਹੈ, ਸਤਿਗੁਰਾਂ ਦੇ ਪ੍ਰਕਾਸ਼ ਕਿੱਦਾਂ ਕਰਨੇ ਚਾਹੀਦੇ ਹੈ। ਤੇ ਸੰਗਤ ਜੀ, ਇਹ ਬਹੁਤ ਵੱਡਾ ਪਰਉਪਕਾਰੀ ਕੰਮ ਹੈ ਜਿਹੜਾ ਤੁਸੀਂ ਆਪਣੇ ਪਿਓ ਦੀ ਸੇਵਾ ਸੰਭਾਲ ਵਾਸਤੇ ਆਪਣਾ ਬਣਦਾ ਯੋਗਦਾਨ ਪਾ ਸਕਦੇ ਹੋ। ਸੋ ਇਹ ਜਿਹੜੇ ਕਾਰਨ ਹੈ, ਜਿਹੜੇ ਸਾਲਾਂ ਤੋਂ ਸੇਵਾਵਾਂ ਚੱਲ ਰਹੀਆਂ ਸੀਗੀਆਂ, ਇਹਨਾਂ ਨੂੰ ਦੇਖਦੇ ਹੋਏ, ਸਮਝਦੇ ਹੋਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਦੇ ਸਦਕਾ ਸ਼ਬਦ ਗੁਰੂ ਸੇਵਾ ਸੁਸਾਇਟੀ ਜਿਹੜੀ ਹੈ ਹੋਂਦ ਵਿੱਚ ਆਈ। ਕੁਛ ਗੁਰਸਿੱਖਾਂ ਨੇ ਬਖਸ਼ਿਸ਼ਾਂ ਕੀਤੀਆਂ, ਅਸੀਸਾਂ ਬਖਸ਼ਿਸ਼ ਕੀਤੀਆਂ, ਜਗ੍ਹਾ ਦਿੱਤੀ, ਕੁਛ ਗੁਰਸਿੱਖਾਂ ਨੇ ਸਮਾਨ ਦਿੱਤੇ, ਅਸੀਸਾਂ ਦਿੱਤੀਆਂ, ਤੋ ਸੁਸਾਇਟੀ ਜਿਹੜੀ ਹੋਂਦ ਵਿੱਚ ਆਈ। ਅਤੇ ਹੁਣ ਆਪ ਸੰਗਤ ਦੀ ਅਸੀਸ ਸਦਕਾ ਉੱਥੇ ਨਿਰੰਤਰ 6 ਦਿਨ, ਫਰਾਈਡੇ ਛੁੱਟੀ ਹੁੰਦੀ ਹੈ, 6 ਦਿਨ ਲਗਾਤਾਰ ਗੁਰਸਿੱਖ ਉੱਥੇ ਰਹਿੰਦੇ ਹੈ ਅਤੇ ਗੁਰੂ ਸਾਹਿਬ ਦੀ ਸੇਵਾ ਸੰਭਾਲ ਕਰਦੇ ਆ, ਜਿਹਦੇ ਵਿੱਚੋਂ ਗੁਰੂ ਸਾਹਿਬ ਨੇ ਤਰਸ ਕਰਕੇ ਪੁਰਾਤਨ ਸੇਵਾਵਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਸਤਰਾਂ ਦੀ ਸੇਵਾ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਸਤਰਾਂ ਦੀ ਸੇਵਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੋਥੀ ਸਾਹਿਬ ਦੀ ਸੇਵਾ, ਹੋਰ ਅਨੇਕਾਂ ਪੁਰਾਤਨ ਪੋਥੀ ਸਾਹਿਬ ਦੀਆਂ ਸੇਵਾਵਾਂ ਚੱਲ ਰਹੀਆਂ। ਆਪ ਜੀ ਬਾਹਰ ਵੀ ਦਰਸ਼ਨ ਕਰ ਸਕਦੇ ਹੋ, ਟੇਬਲ ਦੇ ਉੱਤੇ ਪੁਰਾਤਨ ਪੋਥੀਆਂ ਦੇ ਦਰਸ਼ਨ ਕਰ ਸਕਦੇ ਹੋ। ਸੰਗਤ ਜੀ, ਇਹ ਖਜ਼ਾਨਾ ਹੈ ਸਾਡਾ, ਇਹ ਖਜ਼ਾਨੇ ਨੂੰ ਸਾਂਭਣ ਦੀ ਲੋੜ ਹੈ। ਅੱਗੇ ਤੋਂ ਤੁਸੀਂ ਗਾਂਹ 20-50 ਸਾਲਾਂ ਬਾਅਦ ਤੁਸੀਂ ਰੈਫਰੈਂਸ ਕਿੱਥੋਂ ਲੈਣਾ? ਜਿਹੜੇ ਨਵੀਨ ਸਰੂਪਾਂ ਦੇ ਵਿੱਚ ਹੈ, ਕਿਉਂਕਿ ਇਹ PDF ਹੈ, ਕੰਪਿਊਟਰ ਦੇ ਵਿੱਚ ਬਣਦੇ ਆ, ਅਤੇ ਇਹਨਾਂ ਵਿੱਚ ਗਲਤੀਆਂ ਆ ਜਾਂਦੀਆਂ ਜਦੋਂ PDF ਟ੍ਰਾਂਸਫਰ ਕਰਦੇ ਇੱਕ ਦੂਜੇ ਕੰਪਿਊਟਰ ਦੇ ਉੱਤੋਂ, ਇਹਨਾਂ ਦੇ ਵਿੱਚ ਤਰੁੱਟੀਆਂ ਹੋ ਜਾਂਦੀਆਂ, ਗਲਿਚ ਪੈਦਾ ਹੋ ਜਾਂਦੇ ਆ, ਸਿਹਾਰੀ ਬਿਹਾਰੀ ਕੰਨਾ ਔਂਕੜ ਦਲੈਂਕੜ ਹੋਰ ਚੀਜ਼ਾਂ ਦੇ ਹੋੜਾ ਕਨੌੜਾ, ਉਹਨਾਂ ਦੇ ਜਿਹੜੇ ਅੱਖਰ ਮਿਟ ਜਾਂਦੇ ਆ ਜਾਂ ਚੇਂਜ ਹੋ ਜਾਂਦੇ ਆ। ਸੋ ਆਪ ਜੀ ਨਾਲ ਸਾਂਝੇ ਕਰਦੇ ਹਾਂ, ਸੇਵਾ ਦਾ ਉਦੇਸ਼ ਕੀ ਹੈ? ਉਦੇਸ਼ ਇੱਕੋ ਇੱਕ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪੁਰਾਤਨ ਪੋਥੀਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੁਰਾਤਨ ਸਰੂਪ ਨਵੀਨ ਸਰੂਪਾਂ ਦੀ ਸੇਵਾ ਸੰਭਾਲ ਕਰਨੀ। ਸੰਗਤ ਕੋਲ ਜਾ ਕੇ, ਸੰਗਤ ਦੇ ਚਰਨ ਪਰਸ ਕੇ, ਸੰਗਤ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਉਹਨਾਂ ਨੂੰ ਕਹਿਣਾ ਵੀ ਸੰਗਤ ਜੀ, ਇਹ ਵਿਸ਼ਾ ਪਾਸੇ ਨਾ ਰਹਿਣ ਦਿਓ, ਇਹਨੂੰ ਅਪਣਾਓ, ਇਹ ਚੀਜ਼ ਦੀ ਸੰਗਤ ਜੀ ਬਹੁਤ ਜ਼ਿਆਦਾ ਲੋੜ ਹੈ। ਸੋ ਆਪਾਂ ਅੱਗੇ ਦੇਖਦੇ ਹਾਂ, ਬਾਕੀ ਬੱਚਿਆਂ ਨੇ ਤੁਹਾਨੂੰ ਦੱਸਿਆ ਵੀ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਹੈਗਾ। ਸੋ ਆਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਆਪਾਂ ਸਾਰੀਆਂ ਚੀਜ਼ਾਂ ਉੱਥੇ ਸੰਸਥਾ ਦੇ ਵਿੱਚ ਵਰਤਦੇ ਹਾਂ, ਜਿਹਦੇ ਵਿੱਚ ਕੰਜ਼ਰਵੇਸ਼ਨ ਟੂਲ ਹੈ, ਜਿੰਨੇ ਗੱਤੇ ਹੈ ਸੰਗਤ ਜੀ, ਜਿਹੜੀਆਂ ਜਿਲਤਾਂ ਬਣਦੀਆਂ ਗੁਰੂ ਸਾਹਿਬ ਦੇ ਅੰਦਰ ਵੀ ਜਿਹੜੇ ਗੱਤੇ ਲੱਗਦੇ ਹੈ, ਉਹ ਸਾਰੇ ਐਸਿਡ ਫ੍ਰੀ ਹੁੰਦੇ ਆ, ਬਹੁਤ ਜ਼ਿਆਦਾ ਕੋਸਟਲੀ ਹੁੰਦੇ ਸੰਗਤ ਜੀ, ਮਹਿੰਗੇ ਹੁੰਦੇ ਆ। ਜਦੋਂ ਸਤਿਗੁਰਾਂ ਦੇ ਸਰੂਪ ਜਿਲਤ ਦੀ ਲੋੜ ਹੁੰਦੀ ਹੈ ਤੇ ਅਸੀਂ ਸਿੱਧਾ ਜਿਹੜਾ ਸਮਾਨ ਸਾਡੇ ਕੋਲ ਜਿਹੜਾ ਹੈਗਾ ਜਪਾਨ ਤੋਂ ਆਉਂਦਾ, ਅਮੈਰੀਕਾ ਤੋਂ ਆਉਂਦਾ, ਕੁਝ ਸਮਾਨ ਅਸੀਂ ਕੈਨੇਡਾ ਤੋਂ ਵੀ ਲੈਂਦੇ ਹਾਂ, ਤੋ ਸਾਰਾ ਐਸਿਡ ਫਰੀ ਹੁੰਦਾ, ਹੱਥ ਦਾ ਬਣਿਆ ਹੁੰਦਾ। ਤੁਸੀਂ ਬਾਹਰ ਦੇਖ ਵੀ ਸਕਦੇ ਹੋ, ਦਰਸ਼ਨ ਕਰ ਸਕਦੇ ਹੋ, ਕਾਰਡਬੋਰਡ ਹੋਏ ਜਾਂ ਜਿੰਨੇ ਵੀ ਟੂਲ ਆ, ਜਿੰਨੇ ਵੀ ਆਪਣੇ ਹੱਥ ਦੇ ਬਣੇ ਪੇਪਰ ਆ, ਜਿਹੜੇ ਅਸੀਂ ਡੈਕੋਰੇਟਿਵ ਪੇਪਰ ਕਹਿੰਦੇ ਹਾਂ, ਉਹ ਸਾਰੇ ਐਸਿਡ ਫਰੀ ਹੁੰਦੇ। ਸੰਗਤ ਜੀ, ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਵਰਤੀ ਜਾਂਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ, ਪੁਰਾਤਨ ਪੋਥੀਆਂ ਨੂੰ ਨੁਕਸਾਨ ਕਰੇ। ਜਿੱਦਾਂ ਹੀ ਸਰੂਪ ਦੇ ਦਰਸ਼ਨ ਕੀਤੇ ਜਾਂਦੇ ਹੈ, ਪੂਰਾ ਪਲੈਨ ਕੀਤਾ ਜਾਂਦਾ ਵੀ ਕਿਹੜੀ ਕਿਹੜੀ ਸੇਵਾ ਦੀ ਲੋੜ ਹੈ ਤੇ ਕਿਹੜੀ ਸੇਵਾ ਕਿੱਦਾਂ ਕਰਨੀ ਹੈ। ਸਾਡੀ ਸਭ ਤੋਂ ਵੱਡੀ ਜਿਵੇਂ ਜੋ ਸਾਨੂੰ ਪ੍ਰੋਬਲਮ ਫੇਸ ਕਰਨੀ ਪਈ ਹੈ, ਉਹ ਪ੍ਰਕਾਸ਼ ਤੇ ਸੁਖਾਸਨ ਦੀ ਸੇਵਾ ਕਰਕੇ, ਤੇ ਸਭ ਤੋਂ ਉਦੋਂ ਵੱਡੀ ਹੈ ਜਿਹੜੀ ਜਦੋਂ ਅੰਗ ਥੱਲਦੇ ਹੈ ਨਾ ਸੰਗਤ ਜੀ ਸਤਿਗੁਰਾਂ ਦੇ, ਉਹ ਬਹੁਤ ਲੋੜ ਆ ਉਸ ਚੀਜ਼ ਤੇ ਧਿਆਨ ਕਰਨ ਦੀ। ਕਿਉਂਕਿ ਸਭ ਤੋਂ ਵੱਧ ਜਿਹੜਾ ਨੁਕਸਾਨ ਹੁੰਦਾ ਅੰਗ ਥੱਲਣ ਵੇਲੇ, ਜਦੋਂ ਤੁਸੀਂ ਉੱਪਰ ਦੀ ਥਾਂ ਦੇ ਉੱਤੇ ਸੱਜੇ ਪਾਸੇ ਟੋਪ ਤੋਂ ਅੰਗ ਨਹੀਂ ਥੱਲਦੇ ਤੇ ਚੂੰਡੀ ਭਰ ਕੇ ਚੱਕਦੇ ਹੋ ਜਾਂ ਤੁਸੀਂ ਨੱਪ ਕੇ ਚੱਕਦੇ ਹੋ, ਉਹ ਸਭ ਤੋਂ ਵੱਡੀ ਗਲਤੀ ਹੈ ਸੰਗਤ ਜੀ। ਉਹ ਸਾਰੇ ਦਾ ਸਾਰਾ ਉਭਾਰ ਆ ਜਾਂਦਾ ਹੈ ਤੇ ਉਹਦੇ ਨਾਲ ਕੀ ਹੁੰਦਾ ਹੈ, ਭੰਨ ਪੈ ਜਾਂਦਾ ਤੇ ਪੇਪਰ ਜਿਹੜਾ ਰੇਸ਼ਿਆਂ ਦਾ ਬਣਿਆ ਹੁੰਦਾ ਤੇ ਜਦੋਂ ਪੇਪਰ ਘਸਣਾ ਸ਼ੁਰੂ ਹੋ ਜਾਂਦਾ ਉਸ ਥਾਂ ਤੋਂ, ਫਿਰ ਮੋਰੀਆਂ ਹੋ ਜਾਂਦੀਆਂ ਸੰਗਤ ਜੀ, ਪੀਲਾ ਪੈ ਜਾਂਦਾ। ਆਪ ਜੀ ਨੂੰ ਸਾਰੇ ਬੱਚਿਆਂ ਨੇ ਬਹੁਤ ਸੋਹਣੀਆਂ ਫੋਟੋਆਂ ਵੀ ਦਿਖਾਈਆਂ ਨਾਲ, ਤੇ ਆਪਾਂ ਕੁਝ ਚੀਜ਼ਾਂ ਦਿਖਾਉਂਦੇ ਹਾਂ ਤੇ ਉਹਨੂੰ ਦਰਸ਼ਨ ਕਰਾਉਂਦੇ ਹਾਂ, ਜਿਹੜੀਆਂ ਚੀਜ਼ਾਂ ਇੱਥੇ ਆਪਾਂ ਯੂਜ਼ ਕਰਦੇ ਹਾਂ ਲੈਬ ਦੇ ਵਿੱਚ, ਦੱਸਣ 'ਚ ਖੁਸ਼ੀ ਹੁੰਦੀ ਹੈ। ਆਪ ਸੰਗਤ ਦੀ ਅਸੀਸ ਸਦਕਾ ਇਹ ਸਿੱਖ ਕੌਮ ਦੀ ਨੌਰਥ ਅਮੈਰੀਕਾ ਦੀ ਪਹਿਲੀ ਲੈਬ ਹੈ ਤੇ ਦੁਨੀਆਂ ਦੀ ਦੂਜੀ ਲੈਬ ਹੈ ਇੱਕ ਯੂਕੇ ਦੇ ਵਿੱਚ, ਪਰ ਦੁਨੀਆਂ ਦੀ ਪਹਿਲੀ ਵਾਹਦ ਲੈਬ ਹੈ ਜਿਹਦੇ ਵਿੱਚ ਆਪ ਸੰਗਤ ਦੀ ਅਸੀਸ ਸਦਕਾ ਜਿਹੜੀ ਇਨਵੈਂਟਰੀ ਵੀ ਹੈ, ਜਿੱਥੇ ਆਪਣੇ ਕੋਲ ਸਮਾਨ ਹੈ ਉਹਦੇ, ਸਾਡੇ ਕੋਲ ਮਸ਼ੀਨਰੀ ਵੀ ਬਹੁਤ ਹੈ ਜਿਹਦੇ ਨਾਲ ਅਸੀਂ ਸੇਵਾ ਸੰਭਾਲ ਕਰ ਸਕਦੇ ਹਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਹ ਟੇਪਾ ਲੱਗੀ ਹੈ ਗੁਰੂ ਸਾਹਿਬ ਦੇ ਸਰੂਪ ਦੇ ਉੱਪਰ, ਸੋ ਇਹ ਟੇਪਾਂ ਲੱਗੀਆਂ ਸੀ, ਤੁਸੀਂ ਦੇਖਿਓ ਇਹਦੇ ਵਿੱਚ ਸਾਰੇ ਅੰਗ ਦੇ ਉੱਪਰ ਟੇਪ ਲੱਗੀ ਹੈ। ਹੁਣ ਇਹ ਟੇਪ ਲੱਗੀ ਹੈ ਇਹਦੇ ਕਰਕੇ ਆਪਾਂ ਸੰਸਕਾਰ ਨਹੀਂ ਕਰਨਾ ਮਾਰੇ ਤੋਂ, ਇਹਦੇ ਵਿੱਚੋਂ ਸਾਰੀ ਟੇਪ ਹੌਲੀ ਹੌਲੀ ਕਰਕੇ ਉਤਾਰੀ ਗਈ। ਵੱਖਰੇ ਵੱਖਰੇ ਕੰਜ਼ਰਵੇਸ਼ਨ ਟੂਲਸ ਹੁੰਦੇ ਆ ਜਿਹਦੇ ਨਾਲ ਆਪਾਂ ਉਹ ਟੇਪਾਂ ਉਤਾਰ ਸਕਦੇ ਹਾਂ ਬਹੁਤ ਸੌਖੇ ਤਰੀਕੇ ਨਾਲ। ਕੋਈ ਟਰਾਈ ਕਰਦੇ ਹਾਂ ਵੀ ਕੈਮੀਕਲ ਨਾ ਵਰਤਿਆ ਜਾਵੇ। ਸੋ ਟੇਪ ਉਤਾਰਨ ਤੋਂ ਬਾਅਦ ਉਹਦੇ ਵਿੱਚ ਜਿਹੜਾ ਗਲੂ ਹੈ ਉਹਦਾ ਰੈਜ਼ਡਿਊ ਹੈ ਉਹ ਉਤਾਰਨਾ ਬਹੁਤ ਜ਼ਰੂਰੀ ਹੈ। ਤੁਸੀਂ ਟੇਪਾਂ ਦੇ ਦਰਸ਼ਨ ਬਾਹਰ ਟੇਬਲ 'ਤੇ ਕਰ ਸਕਦੇ ਹੋ। ਜਦੋਂ ਟੇਪਾਂ ਉਤਾਰੀਆਂ ਜਾਂਦੀਆਂ ਉਹ 'ਤੇ ਕਿੱਦਾਂ ਹਾਲਤ ਹੁੰਦੀ ਹੈ, ਸਿਰਫ ਉੱਪਰਲਾ ਪਲਾਸਟਿਕ ਲੱਥਦਾ ਹੈ, ਥੱਲੜੀ ਗਲੂ ਨਹੀਂ ਲੱਥਦੀ, ਉਹੀ ਸਭ ਤੋਂ ਵੱਧ ਨੁਕਸਾਨਦਾਇਕ ਹੁੰਦੀ ਹੈ ਸੰਗਤ ਜੀ। ਤੋ ਜਦੋਂ ਗਲੂ ਲਾਈ ਜਾਂਦੀ ਹੈ ਤੇ ਫਿਰ ਮੁੜ ਕੇ ਬਾਅਦ ਵਿੱਚ ਉਹਦੇ ਨਾਲ ਰਬੜ ਗਮ ਰੇਜ਼ਰਸ ਹੁੰਦੀਆਂ ਉਹਦੇ ਨਾਲ ਵੀ ਤੁਸੀਂ ਉਤਾਰ ਸਕਦੇ ਹਾਂ, ਫਿਰ ਉਦੋਂ ਮੁੜ ਕੇ ਬਾਅਦ ਵਿੱਚ ਇਸ ਹਾਲਤ ਵਿੱਚ ਅੰਗ ਆ ਜਾਂਦੇ ਆ। ਹੁਣ ਇਹਦੇ ਵਿੱਚ ਪੇਪਰ ਨਹੀਂ ਹੈ ਤੋ ਉਹਦੇ ਵਿੱਚ ਤੁਸੀਂ ਦਰਸ਼ਨ ਕਰ ਸਕਦੇ ਹੋ, ਉਹਦੇ ਵਿੱਚ ਪੇਪਰ ਨਹੀਂ ਹੈ। ਫਿਰ ਉਸ ਤੋਂ ਬਾਅਦ ਸੇਵਾ ਜਦੋਂ ਫਿਨਿਸ਼ ਹੋਈ ਆਪ ਸੰਗਤ ਨੂੰ ਦਰਸ਼ਨ ਹੁੰਦੇ ਸਾਰਿਆਂ ਨੂੰ, ਹੁਣ ਇਹਦੇ ਵਿੱਚ ਦਰਸ਼ਨ ਕਰ ਲਓ ਜਦੋਂ ਸੇਵਾ ਹੋਣ ਤੋਂ ਪਹਿਲਾਂ ਤੇ ਸੇਵਾ ਹੋਣ ਤੋਂ ਬਾਅਦ। ਇੱਕ ਤੁਹਾਡੇ ਨਾਲ ਹੋਰ ਸਾਂਝੀ ਕਰ ਦਿੰਦੇ ਹਾਂ, ਹੁਣ ਇੱਥੇ ਪੀਸ ਨਹੀਂ ਹੈ ਸੀ, ਥੱਲੜੇ ਪਾਸੇ ਅੰਗ ਦੇ ਉੱਤੋਂ ਥੋੜ੍ਹਾ ਅੰਗ ਸਾਰਾ ਲੱਥ ਚੁੱਕਾ ਸੀ ਟੇਪ ਕਰਕੇ, ਭੁਰਪੁਰਾ ਹੋ ਗਿਆ ਸੀ, ਟੁੱਟ ਗਿਆ ਸੀ ਨਾਲੋਂ। ਫਿਰ ਉਹਦੇ ਉੱਤੇ ਪੇਪਰ ਜਿਹੜਾ ਐਸਿਡ ਫਰੀ ਹੈ ਉਹਨੂੰ ਪੂਰਾ ਤਰਾਸ਼ ਕੇ ਤੇ ਉੱਤੇ ਪੇਪਰ ਲਾਇਆ ਗਿਆ ਤੇ ਜਪਾਨੀ ਟਿਸ਼ੂ ਜਿਹੜਾ ਆਪਾਂ ਕਹਿੰਦੇ ਜਪਾਨੀ ਪੇਪਰ ਉਹਦੇ ਉੱਤੇ ਨਾਲ ਲਾਇਆ ਗਿਆ। अपने को सारिया जिन्हिया भी सॉलवेंट्स होंगे है जिन्हिया भी ग्लूज होंगे असी सारिया लैब के वेच ही तैयार करते हैं संगत जी तो सारिया दे सारिया कैमिकल फ्री होंदिया ते ऑरगेनिक होंदिया जिमें पुरातन तरीके दे वेच बनदिया से जिहड़ियां जल्दां वो भी इत्थे बनदियां जिहड़ियां बाइंडिंग्स है जे पुरातन तरीके नाल बनदियां वो भी सारिया इत्थे पुरातन तरीके नाल ही असी बनाने हैं गुरु साहब की मेहर दे नाल संगत दी असी सदका हुण तुसी दर्शन करोगे ये पहला दी है ते बाद दी है एक दो होर दर्शन करा हुण देखो तुसी इत्थे टेप मना मुही टेप लगी है टेप लाई गई तो जेडे अंग डैमेज सीगे उन्हां दे विच पेपर की पल्प भरी गई पेपर नू लीकुड फॉर्म च लैके उन्हूं पानी दे नाल उन्हूं रगड़ के ते उहदे विच बिठाया गया उहदे उत्ते फिर मुड़ के बाद च जापानी पेपर लाया गया सो दिखाउण नू तां संगत जी बहुत हुण देखो आह जरूर दिखाउणी चाहुंदे आ इह किसे गुरमुख प्यारे ने एलफी ला दित्ती अंग ते जख्म सी ते एलफी ला दित्ती ਉਹ ਐਲਫੀ ਇੱਥੋਂ ਤੁਸੀਂ ਦਰਸ਼ਨ ਕਰ ਸਕਦੇ ਹੋ ਹੁਣ ਉਹ ਤੋਂ ਬਾਅਦ ਉਹ ਅੰਗ ਨੂੰ ਉੱਥੋਂ ਘੁਰੇਦਿਆ ਗਿਆ ਫਿਰ ਮੁੜ ਕੇ ਬਾਅਦ ਵਿੱਚ ਉਹਦੇ ਵਿੱਚ ਨਵਾਂ ਪੇਪਰ ਭਰਿਆ ਗਿਆ ਅਤੇ ਪੇਪਰ ਭਰਨ ਤੋਂ ਬਾਅਦ ਉਦੋਂ ਬਾਅਦ ਇਹ ਸੇਵਾ ਹੋਈ ਸੋ ਸੰਗਤ ਜੀ ਇਹ ਬਹੁਤ ਜ਼ਰੂਰੀ ਵਿਸ਼ਾ ਹੈ ਆਪ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਤੁਸੀਂ ਸਾਡਾ ਸਾਥ ਵੀ ਦਿਓ ਆਪ ਜਿੰਨਾ ਕਰ ਸਕਦੇ ਹੋ ਘਰਾਂ ਦੇ ਵਿੱਚ ਸਰੂਪ ਹੈ ਪੁਰਾਤਨ ਹੈ ਹੱਥ ਲਿਖਤਾਂ ਪੋਥੀਆਂ ਹੈਗੀਆਂ ਜਦੋਂ ਵੀ ਸੇਵਾ ਦੀ ਲੋੜ ਹੈ ਤੁਸੀਂ ਉੱਥੋਂ ਨੰਬਰ ਲੈ ਸਕਦੇ ਹੋ ਤੁਸੀਂ ਦਰਸ਼ਨ ਵੀ ਕਰ ਸਕਦੇ ਹੋ ਕਿਹੜਾ ਕਿਹੜਾ ਮਟੀਰੀਅਲ ਲੱਗਦਾ ਨਾਲ ਕਿੰਨਾ ਕੁ ਮਟੀਰੀਅਲ ਵਧੀਆ ਜਾਂ ਮਾੜਾ ਉਹ ਸਾਰਾ ਤੁਸੀਂ ਆਪ ਨਿਰਣਾ ਕਰ ਸਕਦੇ ਹੋ ਜ਼ਰੂਰ ਗੁਰੂ ਸਾਹਿਬ ਦੀਆਂ ਪੋਥੀ ਸਾਹਿਬ ਦੀਆਂ ਦਰਸ਼ਨ ਕਰੋ ਪੁਰਾਤਨ ਹੱਥ ਲਿਖਤਾਂ ਕਿੱਦਾਂ ਹੁੰਦੀਆਂ ਸੀ ਸੋਨੇ ਦੀ ਸ਼ਾਹੀ ਕਿੱਦਾਂ ਹੁੰਦੀ ਸੀ ਉਹ ਤੁਹਾਨੂੰ ਦਰਸ਼ਨ ਕਰਨ ਵਾਸਤੇ ਮਿਲ ਸਕਦੇ ਆ ਅਤੇ ਬਾਕੀ ਸਮਾਂ ਬਹੁਤ ਹੋ ਗਿਆ ਅਤੇ ਅਖੀਰ ਦੇ ਵਿੱਚ ਦਾਸ ਇਹੀ ਬੇਨਤੀ ਕਰੂੰਗਾ ਆਪ ਜੀ ਦੇ ਚਰਨਾਂ ਦੇ ਵਿੱਚ ਤੁਸੀਂ ਸਾਰੇ ਰਲ ਮਿਲ ਕੇ ਹੀ ਸਾਰਾ ਕੁਛ ਕਰਾ ਸਕਦੇ ਹੋ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵੱਸਿਆ ਜੀ ਉਹ ਤੁਹਾਡੇ ਅੰਦਰ ਹੀ ਸਤਿਗੁਰੂ ਵੱਸਦੇ ਹੈ ਤੁਸੀਂ ਆਪਣੀ ਅਸੀਸ ਆਪਣੇ ਬੱਚਿਆਂ ਨੂੰ ਬਖਸ਼ਿਸ਼ ਕਰੋ ਆਪਣੇ ਜੋੜੇ ਆਪਣੇ ਬੱਚਿਆਂ ਦੇ ਸਿਰਾਂ ਦੇ ਉੱਤੇ ਝਾੜੋ ਤਾਂ ਕਿ ਇਹ ਜਿਹੜੀ ਸੇਵਾ ਹੈ ਅਖੀਰਲੇ ਸਵਾਸ ਤੱਕ ਸਾਡੀ ਨਿਭ ਜਾਵੇ ਬਹੁਤ ਬਹੁਤ ਧੰਨਵਾਦ ਸਮੂਹ ਕਮੇਟੀ ਦਾ ਭਾਈ ਸਾਹਿਬ ਭਾਈ ਦਲਜੀਤ ਸਿੰਘ ਹੋਣਾ ਦਾ ਜਿਹੜੇ ਸੈਕਟਰੀ ਹੈ ਉਹਨਾਂ ਨੇ ਬਹੁਤ ਮਿਹਨਤ ਕੀਤੀ ਉਹਨਾਂ ਦੇ ਉਪਰਾਲਾ ਸਦਕਾ ਅਸੀਂ ਇੱਥੇ ਤੁਹਾਡੇ ਚਰਨ ਪਰਸਨ ਵਾਸਤੇ ਆਏ ਹਾਂ ਸਭ ਤੋਂ ਵੱਡਾ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਾਰੇ ਗ੍ਰੰਥੀ ਸਾਹਿਬਾਨ ਦਾ ਕੀਰਤਨੀ ਜੱਥਿਆਂ ਦਾ ਢਾਡੀ ਜੱਥਿਆਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਥਾ ਵਾਚਕਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਅਤੇ ਅਸੀਂ ਕੋਈ ਅਖੀਰ ਦੇ ਵਿੱਚ ਇੱਕੋ ਬੇਨਤੀ ਕਰਨੀ ਹੈ ਕੋਈ ਉਪਦੇਸ਼ ਕਰਨ ਵਾਸਤੇ ਨਹੀਂ ਆਏ ਅਸੀਂ ਤੁਹਾਡੇ ਨਾਲ ਸਿੱਧੀਆਂ ਗੱਲਾਂ ਕਰਨ ਵਾਸਤੇ ਆਏ ਸੀ ਇਹ ਕੋਈ ਮਰਿਆਦਾ ਦ੍ਰਿੜ ਕਰਾਉਣ ਵਾਸਤੇ ਨਹੀਂ ਆਏ ਜੋ ਪਿਛਲੇ ਸਮੇਂ ਤੋਂ ਦੇਖਿਆ ਗਿਆ ਸੀਗਾ ਉਹੀ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਅਤੇ ਤੁਸੀਂ ਉਮੀਦ ਹੈ ਵੀ ਤੁਸੀਂ ਨਾਲ ਚੱਲ ਕੇ ਅਸੀਸ ਬਖਸ਼ਿਸ਼ ਕਰਕੇ ਆਪਣਾ ਕਾਰਜ ਤੁਸੀਂ ਜ਼ਰੂਰ ਸਾਂਭੋਗੇ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਭੁੱਲਾਂ ਚੋਂ ਕਦੀ ਮਾਫ਼ੀ ਹੈ ਜੀ ਸੰਗਤ ਬਖਸ਼ਿੰਦ ਹੈ ਬਖਸ਼ ਲੈਣਾ ਸੰਗਤ ਜੀ ਬਖਸ਼ ਲੈਣਾ ਸਤਿਗੁਰੂ ਬਖਸ਼ਿਸ਼ ਕਰਨ ਫਿਰ ਕਿਤੇ ਸਮਾਂ ਮਿਲਿਆ ਫਿਰ ਚਰਨ ਪਰਸਾਂਗੇ ਅੱਜ 6 ਵਜੇ ਤੱਕ ਬਾਹਰ ਸਟਾਲ ਲੱਗੀ ਵੀ ਹੈ ਆਪ ਸੰਗਤ ਜੀ ਕੋਈ ਵੀ ਤੁਹਾਡਾ ਪ੍ਰਸ਼ਨ ਹੋਵੇ ਤੁਸੀਂ ਪੁੱਛ ਸਕਦੇ ਹੋ ਹੁਣ ਗੱਜ ਵੱਜ ਕੇ ਫਤਿਹ ਦਾ ਜਵਾਬ ਫਤਿਹ ਜੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
5: ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਨ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਹਿਯੋਗੀ ਜੋ ਸ਼ਬਦ ਗੁਰੂ ਸੇਵਾ ਸੁਸਾਇਟੀ ਦੇ ਵਿੱਚ ਸੇਵਾਵਾਂ ਨਿਭਾਉਂਦੇ ਹਨ ਉਹਨਾਂ ਨੂੰ ਚਲਾਉਂਦੇ ਹਨ ਆਪ ਜੀ ਨੇ ਬਹੁਤ ਹੀ ਜ਼ਿਆਦਾ ਵਡਮੁੱਲੀਆਂ ਜਾਣਕਾਰੀ ਦਿੱਤੀ ਹੈ ਜੋ ਹਰ ਸਿੱਖ ਨੂੰ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਤੇ ਭਰੋਸਾ ਰੱਖਦਾ ਹੈ ਪਾਠ ਪੜ੍ਹਦਾ ਹੈ ਰੌਲਾ ਲਾਉਂਦਾ ਹੈ ਗੁਟਕਾ ਸਾਹਿਬ ਤੋਂ ਪਾਠ ਕਰਦਾ ਹੈ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਿਸ ਤਰ੍ਹਾਂ ਸੇਵਾ ਸੰਭਾਲ ਕਰਨੀ ਹੈ ਕਿਸ ਤਰ੍ਹਾਂ ਅਦਬ ਸਤਿਕਾਰ ਕਰਨਾ ਹੈ ਬਾਣੀ ਪੜ੍ਹਨ ਤੋਂ ਪਹਿਲਾਂ ਅਦਬ ਸਤਿਕਾਰ ਅਤੇ ਸੇਵਾ ਸੰਭਾਲ ਬਹੁਤ ਹੀ ਜ਼ਰੂਰੀ ਹੈ ਅਸੀਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਪ ਜੀ ਵੱਲੋਂ ਐਗਜੀਬਿਸ਼ਨ ਬਾਹਰ ਲਾਈ ਗਈ ਹੈ ਜਿਸ ਵਿੱਚ ਹੱਥ ਲਿਖਤ ਪੋਥੀਆਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਸੰਗਤ ਜੀ ਜ਼ਰੂਰ ਦਰਸ਼ਨ ਕਰਕੇ ਜਾਣ ਦੀ ਕਿਰਪਾ ਕਰਨੀ। ਇੱਕ ਵਾਰ ਫਿਰ ਤੋਂ ਭਾਈ ਸਾਹਿਬ ਜੀ ਅਤੇ ਉਹਨਾਂ ਦੀ ਸਮੁੱਚੀ ਹੀ ਟੀਮ ਦਾ ਸਤਿਕਾਰ ਅਤੇ ਬਹੁਤ ਬਹੁਤ ਧੰਨਵਾਦ। ਸੰਗਤ ਜੀ ਹੁਣ ਸਮਾਂ ਹੈ ਢਾਡੀ ਵਾਰਾਂ ਦਾ। ਆਪ ਜੀ ਨੂੰ ਢਾਡੀ ਵਾਰਾਂ ਅਤੇ ਇਤਿਹਾਸ ਦੇ ਨਾਲ ਜੋੜਨ ਜਾ ਰਹੇ ਹਨ। ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜਥਾ ਆਓ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਢਾਡੀ ਵਾਰਾਂ ਸਰਵਨ ਕਰੀਏ। ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵੇ ਹਰ ਗੁਣ ਸ਼ਾਂਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
6: ਵਾਹਿਗੁਰੂ ਜੀ।

0: ਮਿਹਰ ਕਰੀ ਮੇਰਾ ਦਿਆ ਸਾਂਝਾ ਕਰਦੇ ਹਾਂ ਅਰਜੋਈ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾ ਦਾ ਮਿਟੇ ਹਰ ਸੇਵਾ ਚਰਨਾ ਕਮਲਾ ਜਾਕਾ ਮੜ ਰਾਪੈ ਸੋਗ ਅਗਨ ਤਸ ਜਾਨਣਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੁਖ ਕਛ ਪਾਪ ਨਾ ਫੇੜੇ ਜਮ ਜਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਆਗਣ ਪ੍ਰਭ ਆਪ ਬੁਝਾਈ ਨਾਨਕ ਉਧਰੈ ਪ੍ਰਭ ਸ਼ਰਨਾਈ ਮਿਹਰ ਕਰੀ ਮੇਰਾ ਦੇ ਆਸਾਨਾ ਕਰਦੇ ਹਾਂ ਅਰਜੋਈ ਤੇਰੇ ਬਿਲਨਾ ਦਾਤਾ ਸਾਡਾ ਹੋਰ ਸਹਾਰਾ ਕੋਈ ਹਮ ਪਾਪੀ ਤੁਮ ਬਖਸ਼ਣ ਹਾਰੇ ਬਖਸ਼ ਪਾਤਸ਼ਾਹ ਢੋਈ ਤੂੰ ਮਾਲਕ ਸਭਨਾ ਜੀਆਂ ਕਾ ਕਰਨ ਕਰਾਵਣ ਸੋਈ ਤੇਰੇ ਬਾਜੋਂ ਅਜੀਤ ਬਾਲ ਦੀ ਜ਼ਿੰਦਗੀ ਹੈ ਅੱਧ ਮੋਈ ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤੇ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਮੇਰੇ ਪਾਤਸ਼ਾਹ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਦੋਨੇ ਹੱਥ ਜੋੜ ਕੇ ਪਿਆਰ ਸਤਿਕਾਰ ਆਪਦ ਭਾਵਨਾ ਦੇ ਨਾਲ ਸੀ ਝੁਕਾਉਂਦੇ ਹੋਇਆਂ ਸਤਿਗੁਰਾਂ ਨੂੰ ਫਤਿਹ ਦੀ ਸਾਂਝ ਪ੍ਰਾਪਤ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਸ ਪਿਆ ਮਹਿ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਮੇਰੇ ਪਾਤਸ਼ਾਹ ਗਰੀਬ ਨਿਵਾਸ ਦੇ ਚਰਨਾਂ ਕਮਲਾਂ ਵਿੱਚ ਗੁਰੂ ਨੇ ਤਰਸ ਕੀਤਾ ਮਿਹਰ ਕੀਤੀ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਕਹਿੰਦੇ ਪਾਤਸ਼ਾਹ ਇਹ ਜਿਹੜਾ ਤਨ ਮਨ ਆ ਸਾਡਾ ਤਾਂ ਹਰਿਆ ਹੋਣਾ ਜਿਹਨੂੰ ਨਾਮ ਰੂਪੀ ਜਲ ਮਿਲ ਜਾਵੇ ਜਿਵੇਂ ਖੇਤੀ ਆ ਨਾ ਜਿਵੇਂ ਬਾਗ ਆ ਫੁੱਲ ਆ ਕੋਈ ਵੀ ਫੁਲਵਾੜੀ ਆ ਫਸਲ ਆ ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਈ ਅੰਡਜ ਜੇਰਜ ਸੇਤ ਜੋਤ ਭਜ ਤੇਰੇ ਕੀਤੇ ਜਨਤਾ ਪਾਣੀ ਸਭ ਦਾ ਪਿਤਾ ਮੰਨਿਆ ਗਿਆ ਪਾਣੀ ਤੋਂ ਬਿਨਾਂ ਜੀਵਨ ਅਧੂਰਾ ਮੰਨਿਆ ਗਿਆ ਤੇ ਬਾਣੀ ਤੋਂ ਬਿਨਾਂ ਵੀ ਸਿੱਖ ਦਾ ਜੀਵਨ ਅਧੂਰਾ ਜਿਵੇਂ ਅਸੀਂ ਪਾਣੀ ਤੋਂ ਬਿਨਾਂ ਅਧੂਰੇ ਆ ਉਵੇਂ ਬਾਣੀ ਤੋਂ ਬਿਨਾਂ ਵੀ ਅਧੂਰੇ ਆ ਦਰਸ਼ ਤੇਰੇ ਕੀ ਪਿਆਸ ਮਨ ਲਾਗੀ ਇੱਥੇ ਪਾਣੀ ਦੀ ਪਿਆਸ ਨਹੀਂ ਲਿਖੀ ਮਹਾਰਾਜ ਨੇ ਇੱਥੇ ਦਰਸ਼ਨਾਂ ਦੀ ਪਿਆਸ ਲਿਖੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਕੇ ਨਾਮ ਕੀ ਲਾਗੇ ਭੁੱਖ ਇੱਥੇ ਜਿਹੜੀ ਭੁੱਖ ਪ੍ਰਸ਼ਾਦੇ ਦੀ ਨਹੀਂ ਲਿਖੀ ਮਹਾਰਾਜ ਨੇ ਇੱਥੇ ਭੁੱਖ ਪਰਮੇਸ਼ਰ ਦੇ ਨਾਮ ਦੀ ਲਿਖੀ ਇਸ ਕਰਕੇ ਇਹ ਨਹੀਂ ਗੱਲ ਵੀ ਆਪਾਂ ਪ੍ਰਸ਼ਾਦਾ ਪਾਣੀ ਛਕਣਾ ਹੀ ਨਹੀਂ ਮਹਾਰਾਜ ਐਂ ਵੀ ਕਹਿੰਦੇ ਰੱਜ ਰੱਜ ਭੋਜਨ ਖਾਵੋ ਮੇਰੇ ਭਾਈ ਤੇ ਜੇ ਰੱਜ ਕੇ ਸਾਰੇ ਪਦਾਰਥ ਰੱਬ ਨੇ ਦਿੱਤੇ ਛਕੀ ਜਾਂਦੇ ਆ ਸ਼ੁਕਰਾਨਾ ਨਹੀਂ ਕਰਦੇ ਉਹਦਾ ਫਿਰ ਮਹਾਰਾਜ ਕਹਿੰਦੇ ਪੇਟ ਭਰਿਓ ਪਸ਼ੂਆਂ ਜੋ ਸੋਇਓ ਮਨੁੱਖ ਜਨਮ ਹੈ ਹਾਰਿਓ ਰੇ ਫਿਰ ਕਹਿੰਦੇ ਤੇਰੇ ਤੇ ਪਸ਼ੂ ਚ ਕੋਈ ਫਰਕ ਨਹੀਂ ਫਿਰ ਤੇਰੇ ਨਾਲੋਂ ਪਸ਼ੂ ਚੰਗਾ ਕਿਉਂਕਿ ਜਿਹੜਾ ਪਸ਼ੂ ਆ ਕੱਖ ਪੱਠੇ ਖਾ ਕੇ ਮਾਲਕ ਨੂੰ ਦੁੱਧ ਦਿੰਦਾ ਤੇ ਜਾਂਦਾ ਜਾਂਦਾ ਵੀ ਕੁਝ ਨਾ ਕੁਝ ਵਟਾ ਕੇ ਜਾਂਦਾ ਮਾਲਕ ਨੂੰ ਪਸ਼ੂ ਕਰੇ ਚਗਿਆਈਆਂ ਖੜ ਖਾਵੈ ਅੰਮ੍ਰਿਤ ਦੇ ਨਾਮ ਬਹੁਣੇ ਆਦਮੀ ਤ੍ਰੈਗ ਜੀਵਨ ਸਨੇਹੇ ਕਹਿੰਦੇ ਪਸ਼ੂ ਤੇਰੇ ਨਾਲ ਤਾਂ ਚੰਗਾ ਵੀ ਉਹ ਕੱਖ ਫੂਸ ਖਾ ਕੇ ਪਹਿਲਾਂ ਤਾਂ ਦੁੱਧ ਦਿੰਦਾ ਮਾਲਕ ਨੂੰ ਤੇ ਜੇ ਮਾਲਕ ਨੂੰ ਵਿੱਚ ਵੱਟ ਲਵੇ ਪੈਸੇ ਦੇ ਜਾਂਦਾ ਪਸ਼ੂਆਂ ਦੇ ਹੱਡ ਵੀ ਵਿਕਦੇ ਐ ਤੇਰਾ ਚੰਮ ਕੇਸ ਜਰੇ ਜੈਸੇ ਘਾਸ ਕਾ ਪੂਰਾ ਹਾੜ ਜਲੇ ਜੈਸੇ ਲੱਕੜੀ ਕਾ ਤੂਲਾ ਕਹਿੰਦੇ ਇਹ ਕੰਮ ਵੀ ਨਹੀਂ ਆਉਣੇ ਇਹਨਾਂ ਬਚਨਾਂ ਤੋਂ ਇਹ ਗੁਰੂ ਸਾਹਿਬ ਮਹਾਰਾਜ ਦੀ ਗੁਰਬਾਣੀ ਤੋਂ ਬੋਲਾਂ ਤੋਂ ਸਾਨੂੰ ਸਮਝ ਲੈ ਲੈਣੀ ਚਾਹੀਦੀ ਹੈ ਸਾਡੀ ਸਮਝਾਉਣ ਵਾਸਤੇ ਬਾਣੀ ਹੈ ਸਾਰੀ ਸਾਨੂੰ ਹੀ ਮਨੁੱਖ ਮਨੁੱਖ ਨੂੰ ਮਹਾਰਾਜ ਨੇ ਕਿਹਾ ਅਜੂ ਸਮਝ ਕੁਛ ਵਿਗੜਿਓ ਨਾ ਹੈ ਨਾ, ਭੱਜ ਲੈ ਨਾਮ ਮਰਾਰ। ਇਹਦਾ ਮਤਲਬ ਮਹਾਰਾਜ ਕਹਿੰਦੇ ਵੀ ਸਮਝ ਜਾ, ਹਾਲੇ ਵੀ ਕੁਝ ਨਹੀਂ ਵਿਗੜਿਆ। ਜਿੱਥੇ ਕਿਰਤ ਨਾਲ ਜੁੜਿਆ, ਕੰਮ ਨਾਲ ਜੁੜਿਆ, ਪਰਿਵਾਰ ਨਾਲ ਜੁੜਿਆ, ਬੱਚਿਆਂ ਨਾਲ ਜੁੜਿਆ, ਘਰ ਬਾਰ ਨਾਲ ਜੁੜਿਆ, ਸੰਸਾਰ ਨਾਲ ਜੁੜਿਆ, ਤੇ ਉੱਥੋਂ ਰੱਬ ਤੋਂ ਟੁੱਟ ਕੇ ਕੰਮ ਨਹੀਂ ਚੱਲਣਾ, ਰੱਬ ਨਾਲ ਵੀ ਜੁੜਨਾ ਪੈਣਾ। ਇਹਨਾਂ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਨਾ ਰੱਬ ਨਾਲ ਜੁੜਨਾ ਜ਼ਰੂਰੀ ਹੈ
1: ਜੀ।
0: ਮੰਗਣਾ, ਹਰ ਮੰਗਣ ਨਿੱਕਾ ਹਰ ਜਸ ਗੁਰ ਤੇ ਮੰਗਣਾ, ਝੋਲੀ ਅੱਡ ਕੇ ਉਹਦਾ ਨਾਮ ਮੰਗਣਾ ਜ਼ਰੂਰੀ ਹੈ। ਮਹਾਰਾਜ ਸਾਨੂੰ ਨਾਮ ਦੀ ਵੀ ਭੁੱਖ ਲੱਗ ਜਾਵੇ, ਸਾਨੂੰ ਤੇਰੇ ਦਰਸ਼ਨਾਂ ਦੀ ਵੀ ਪਿਆਸ ਬਣ ਜਾਵੇ।

0: ਨਾਨਕ ਚਾਹੋ
1: ਇਹੋ।
0: ਕਹਿੰਦੇ ਪਾਤਸ਼ਾਹ ਮਨ ਚ ਚਾਹ ਬਣ ਜਾਵੇ, ਤੇਰੇ ਦਿਨ ਔਰ ਰਾਤ ਤੇਰੇ ਗੁਣ ਗਾਈ ਚੱਲੀਏ, ਤੇਰੀ ਸਬਤ ਸਲਾਹ ਕਰੀਏ, ਬੰਦਗੀ ਕਰੀਏ, ਤੇਰੇ ਨਾਮ ਦੀਆਂ ਵਡਿਆਈਆਂ ਸੇਵਾ ਸਿਮਰਨ ਦੀਆਂ ਦਾਤਾਂ ਝੋਲੀ ਚ ਪੈ ਜਾਣ। ਆਓ ਨਾ ਮਹਾਨ ਜਰਨੈਲਾਂ ਦੀ ਗੱਲ ਕਰੀਏ, ਜਿਹੜੇ ਕਿਰਤੀ ਵੀ ਹੈ ਤੇ ਜੁੜੀਆਂ ਹੋਈਆਂ ਰੂਹਾਂ ਵੀ ਹੈ ਰੱਬ ਦੇ ਨਾਲ। ਜਿਹੜੇ ਦਸਾਂ ਨਾ ਉਹਦੀ ਕਿਰਤ ਵੀ ਕਰਦੇ ਆ, ਆਮ ਪਰਿਵਾਰਾਂ ਵਿੱਚ ਰਹਿਣ ਵਾਲੇ ਆ, ਪੜਾਣੇ ਪਿੰਡ ਦੇ ਵਾਸੀ ਆ, ਤੇ ਪੜਾਣੇ ਪਿੰਡ ਦੇ ਵਿੱਚ ਜ਼ਕਰੀਏ ਖਾਨ ਦੀ ਭੈਣ ਵਿਆਹੀ ਹੋਈ ਆ ਖਾਨੋਂ, ਤੇ ਜ਼ਕਰੀਏ ਖਾਨ ਦਾ ਜਿਹੜਾ ਭਨੋਈਆ ਉਹ ਬੜਾ ਨਿਰਦਈ ਹੈ, ਕਿਉਂਕਿ ਖਾਨੋਂ ਨੇ ਉਹਨੂੰ ਇਹ ਕਿਹਾ ਸੀ ਵੀ ਜੇ ਤੂੰ ਸਿੱਖਾਂ ਦੇ ਸਿਰਾਂ ਦੇ ਗੱਡੇ ਲੱਦੇਗਾ ਨਾ ਤੇ ਮੈਂ ਤੇਰੇ ਨਾਲ ਵਿਆਹ ਕਰਵਾਊਂਗੀ। ਫਿਰ ਉਹਨੇ ਬੜੇ ਜ਼ੁਲਮ ਕੀਤੇ, ਤੇ ਇਹ ਖਾਨੋਂ ਨੇ ਜ਼ਕਰੀਏ ਖਾਨ ਦੀ ਭੈਣ ਨੇ ਪੜਾਣੇ ਪਿੰਡ ਵਿਆਹ ਕਰਵਾਇਆ, ਤੇ ਇਹ ਪੜਾਣੇ ਪਿੰਡ ਦੇ ਹੀ ਦੋ ਚੜ੍ਹਦੀ ਕਲਾ ਵਾਲੇ ਸੂਰਮੇ ਆ, ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ। ਇਹਨਾਂ ਨੇ ਆਪਦੇ ਨਗਰ ਦੇ ਉੱਤੇ ਸਿੱਖਾਂ ਦੇ ਉੱਤੇ ਬੜੇ ਜ਼ੁਲਮ ਹੁੰਦੇ ਦੇਖੇ ਆ, ਤੇ ਇਹ ਬਾਬਾ ਬੋਤਾ ਸਿੰਘ ਗਰਜਾ ਸਿੰਘ ਹੋਰ ਸਿੱਖਾਂ ਦੇ ਵਾਂਗੂ ਇਹ ਵੀ ਪਿੰਡ ਛੱਡ ਗਏ ਆ, ਘਰ ਬਾਰ ਛੱਡ ਗਏ ਆ, ਇਹ ਜੰਗਲਾਂ ਚ ਰਹਿੰਦੇ ਆ, ਝਾੜੀਆਂ ਚ ਰਹਿੰਦੇ ਆ, ਇਹ ਕਿਤੇ ਕਿਤੇ ਜਾ ਕੇ ਇਸ਼ਨਾਨ ਪਾਣੀ ਕਰੇ ਆਉਂਦੇ ਆ, ਗੁਰੂ ਧਾਮਾਂ ਦੇ ਦਰਸ਼ਨ ਦਾਰੇ ਕਰੇ ਆਉਂਦੇ ਆ। ਇਹ ਸੁਰਮੇ ਦਿਨੇ ਕਿਤੇ ਨਾ ਕਿਤੇ ਲੁਕ ਛਿਪ ਕੇ ਦਿਨ ਕੱਟ ਲੈਂਦੇ ਆ, ਤੇ ਰਾਤ ਨੂੰ ਇਹ ਗੁਰੂ ਧਾਮਾਂ ਦੇ ਦਦਾਰਿਆਂ ਵਾਸਤੇ ਗੁਰਬਾਣੀ ਪੜ੍ਹਦੇ ਆ, ਰੱਬ ਨੂੰ ਚੇਤੇ ਕਰਦੇ ਆ, ਤੇ ਇੱਕ ਰਾਂਝਾ ਦੀ ਨਜ਼ਰ ਇਹਨਾਂ ਤੇ ਪੈਂਦੀ। ਆਪਾਂ ਇਹ ਸਾਰਾ ਇਤਿਹਾਸ ਕਹਿ ਕੇ ਹਟੇ ਆ ਵੀ ਇਹਨਾਂ ਸੂਰਮਿਆਂ ਦੀ ਖਬਰ ਸੂਹ ਕਿਸੇ ਨੇ ਦਿੱਤੀ ਨਹੀਂ ਸੀ ਜਾ ਕੇ, ਇਹਨਾਂ ਨੇ ਆਪ ਕਿਹਾ ਵੀ ਸਾਡੀ ਸੂਹ ਦਿਓ ਜਾ ਕੇ, ਸਾਡੀ ਖਬਰ ਪਹੁੰਚਾਓ ਲਾਹੌਰ, ਅਸੀਂ ਨਾਕਾ ਜਿਹੜਾ ਲਾਇਆ ਨੂਰਦੀਨ ਦੀ ਸਰਾਣੂ ਰਾਜਧਾਨੀ ਬਣਾਇਆ ਖਾਲਸੇ ਦੀ, ਖਾਲਸੇ ਰਾਜ ਦੇ ਜਿਹੜੇ ਝੰਡੇ ਗੱਡੇ ਆ ਇਹ ਕੱਲੇ ਪੈਸੇ ਘਰਾਉਣ ਵਾਸਤੇ ਨਹੀਂ, ਇਹ ਅਸੀਂ ਸਰਕਾਰਾਂ ਦੇ ਕੰਨੀ ਗੱਲ ਪਾਉਣ ਵਾਸਤੇ ਬੈਰੀ ਵੱਲ ਕੱਢਿਆ ਏ ਵੀ ਜ਼ਕਰੀਆ ਖਾਂ ਜਿਹੜੇ ਸਿੱਖਾਂ ਨੂੰ ਤੂੰ ਕਹਿੰਦਾ ਖਤਮ ਹੋ ਗਏ ਆ, ਜਿਹਨਾਂ ਨੂੰ ਤੂੰ ਕਹਿੰਦਾ ਮੈਂ ਮਾਰ ਮੁਕਾ ਦਿੱਤੇ ਆ, ਜਿਹਨਾਂ ਨੂੰ ਕਹਿੰਦਾ ਉਹ ਧਰਤੀ ਚ ਵੜ ਗਏ ਜਾਂ ਪਤਾਲ ਦੇ ਵਿੱਚ ਛੁਪ ਗਏ ਨੇ ਜਾਂ ਅਸਮਾਨੀ ਉੱਡ ਗਏ ਆ, ਤੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਕਹਿੰਦਾ ਗੁਰੂ ਕਲਗੀਧਰ ਪਾਤਸ਼ਾਹ ਦੀ ਕੌਮ ਆ, ਇਹਨਾਂ ਨੂੰ ਮੁਕਾਉਣ ਵਾਲੇ, ਇਹਨਾਂ ਨੂੰ ਮਾਰਨ ਵਾਲੇ, ਇਹਨਾਂ ਨੂੰ ਖਤਮ ਕਰਨ ਵਾਲੇ ਖਤਮ ਹੋ ਗਏ, ਪਰ ਇਹ ਕੌਮ ਨਹੀਂ ਕਦੇ ਖਤਮ ਹੋਈ। ਇਹ ਉਹ ਨਿਆਲੇ ਤੀਰ ਆ ਜਿਹੜੇ ਕਈਆਂ ਦੀਆਂ ਛਾਤੀਆਂ ਵਿੱਚ ਦੀ ਨਿਕਲ ਜਾਂਦੇ ਆ, ਅਸੀਂ ਉਹ ਨਿਆਲੇ ਤੀਰ ਹਾਂ ਜੋ ਕਦੇ ਨਾ ਰੁਕੇ, ਆ ਬੈਰੀ ਦੀ ਹਿੱਕ ਪਾੜ ਕੇ ਲੰਘ ਜਾਈਏ ਸੁੱਕੇ, ਸਾਨੂੰ ਮਾਰਨ ਵਾਲੇ ਮੁੱਕ ਗਏ ਅਸੀਂ ਕਦੇ ਨਾ ਮੁੱਕੇ, ਇਹ ਗੱਲ ਨੁੱਕੀ ਚੀਮਿਆਂ ਸਾਡੇ ਤੇ ਢੁੱਕੇ। ਬਾਬਾ ਬੋਤਾ ਸਿੰਘ ਗਰਜਾ ਸਿੰਘ ਕਹਿੰਦੇ ਸਾਨੂੰ ਮਾਰਨ ਵਾਲੀਆਂ ਬਥੇਰੀਆਂ ਸਰਕਾਰਾਂ ਆਈਆਂ, ਸਾਨੂੰ ਖਤਮ ਕਰਨ ਵਾਲੇ ਬਥੇਰੇ ਆਏ, ਪਰ ਇਹ ਕੌਮ ਮੰਨੋ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਾਂ ਜਾਂ ਮੰਨੂ ਵੱਢਦਾ, ਅਸੀਂ ਦੋਣ ਸਵਾਏ ਹੋਏ। ਤੇ ਇਹਨਾਂ ਨੇ ਰਾਹੀ ਜਿਹੜੇ ਘੇਰੇ ਆ ਨਾ ਚੰਗੀ ਤਰ੍ਹਾਂ ਉਹ ਭਗਤ ਕੀਤੀ ਹੈ, ਮਾਮਲਾ ਤਾਂ ਲੈਣਾ ਹੀ ਲੈਣਾ, ਨਾਲੇ ਇਹ ਕਿਹਾ ਵੀ ਚਿੱਠੀ ਪਹੁੰਚਾ ਦਿਓ ਲਾਹੌਰ ਜ਼ਕਰੀਏ ਖਾਨ ਨੂੰ, ਦੱਸ ਦਿਓ ਵੀ ਖਾਲਸੇ ਦਾ ਰਾਜ ਹੈ, ਸਰਕਾਰ ਖਾਲਸੇ ਦੀ ਹੈ, ਉਹ ਟੈਕਸ ਵਸੂਲਦੇ, ਹਰਜਾਨਾ ਭਰਾਉਂਦੇ ਹੈ, ਕਹਿ ਦੋ ਜ਼ਕਰੀਏ ਖਾਨ ਨੂੰ ਤੇਰੀ ਡੀਕ ਕਰਦੇ ਹੈ, ਜੇ ਬੰਦੇ ਦਾ ਮਰਦ ਦਾ ਪੋਤਾ ਹੈ ਤੇ ਸੂਰਮਿਆਂ ਦੀ ਹੈਕ ਵਿੱਚ ਵਜਾ ਕੇ। ਇਹ ਜਿਹੜੇ ਰਾਹੀ ਪਾਂਦੀ ਸੀ ਇਹਨਾਂ ਨੂੰ ਇਹ ਵੀ ਕਹਿਤਾ, ਕਹਿੰਦੇ ਵੀ ਅੱਗੇ ਸਾਡਾ ਸੁਨੇਹਾ ਨੀ ਕਿਸੇ ਨੇ ਦਿੱਤਾ, ਸਾਨੂੰ ਪੈਸੇ ਦੇ ਕੇ ਲੰਘੀ ਜਾਂਦੇ ਆ, ਪੈਸੇ ਇਕੱਠੇ ਕਰਨਾ ਤਾਂ ਸਾਡਾ ਮਕਸਦ ਨਹੀਂ,

0: ਪਰ ਜੇ ਤੁਸੀਂ ਸਾਡੀ ਇਹ ਚਿੱਠੀ ਨਾ ਫੜਾਈ ਨਾ ਜਾ ਕੇ ਜ਼ਕਰੀਏ ਖਾਨ ਨੂੰ ਨਾ ਸੁਨੇਹਾ ਦਿੱਤਾ ਵੀ ਤੈਨੂੰ ਸੂਰਮੇ ਕਲਗੀਧਰ ਪਾਤਸ਼ਾਹ ਦੇ ਪੁੱਤ ਬਣਾਉਂਦੇ ਆ, ਉਹ ਅਸੀਂ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ, ਜਲਮ ਰਾਜ ਨੂੰ ਜੜਾਂ ਤੋਂ ਪੁੱਟ ਦੇਵਾਂਗੇ, ਮੁੜ ਕੇ ਕਰੂ ਨਾ ਕਿਸੇ ਨੂੰ ਤੰਗ ਕੋਈ, ਫੜ ਕੇ ਜਨਮ ਦੀ ਘੰਡੀ ਨੂੰ ਘੁੱਟ ਦੇਵਾਂਗੇ। ਪੜੇ ਹੋਏ ਜੋ ਚੂਰਮੇ ਖਾ ਖਾ ਕੇ ਅਸੀਂ ਚੂਰੀਆਂ ਉਹਨਾਂ ਦੀਆਂ ਘੁੱਟ ਦੇਵਾਂਗੇ। ਆਲਮਗੀਰੀਆ ਦੇਸ਼ ਦੇ ਵੈਰੀਆਂ ਨੂੰ ਨਿੰਬੂ ਵਾਂਗ ਨਚੋੜ ਕੇ ਸੁੱਟ ਦੇਵਾਂਗੇ, ਇਹਦੇ ਦੱਸ ਦਿਓ ਜਾ ਕੇ। ਤੇ ਜੇ ਮੈਂ ਨਾ ਦੱਸਿਆ ਤੁਸੀਂ ਫੇਰ ਸਾਨੂੰ ਰਾਹੇ ਪਾਉਂਦੇ ਮਿਲ ਜਾਣਾ ਤੇ ਫੇਰ ਤੁਹਾਡੀ ਧੌਣ ਝਟਕਾਵਾਂਗੇ। ਹੁਣ ਤੱਕ ਸੁੰਨ ਮਾਰ ਕੇ ਹੀ ਛੱਡਦਾ ਤੁਹਾਨੂੰ, ਡਾਂਗਾਂ ਸੁੱਟੇ ਤੇ ਟੰਬਿਆਂ ਨਾਲ ਹੀ ਸੇਵਾ ਹੋਈ ਹੈ, ਫਿਰ ਤੁਹਾਡਾ ਜ਼ਿੰਦਗੀ ਦਾ ਅਣਜਲ ਮੁਕਾ ਦਾਂਗੇ ਜੇ ਨਾ ਦੱਸਿਆ ਜਾ ਕੇ ਜ਼ਕਰੀਏ ਖਾਨ ਨੂੰ। ਵੇਖੋ ਇੱਕ ਉਹ ਸਮਾਂ ਜਿਹੜੇ ਸੁਜੇ ਲੱਭਦੇ ਫਿਰਦੇ ਭਾਲਦੇ ਫਿਰਦੇ ਖ਼ਬਰ ਦਿੰਦੇ ਜ਼ਕਰੀਏ ਖਾਨ ਨੂੰ ਜਾਂ ਸਿੱਖਾਂ ਨੂੰ, ਸਿੱਖਾਂ ਦੇ ਸਿਰ ਵੱਢ ਕੇ ਲੈ ਜਾਂਦੇ ਜਾਂ ਫਿਰ ਸਿੱਖਾਂ ਦੀ ਸੂਹ ਦਿੰਦੇ, ਸਿੱਖਾਂ ਨੂੰ ਜਿਉਂਦੇ ਜਾਗਦਿਆਂ ਨੂੰ ਫੜਾਉਂਦੇ। ਤੇ ਅੱਜ ਇਹ ਦੋ ਸੂਰਮੇ ਆ ਜਿਹੜੇ ਕਹਿੰਦੇ ਸਾਡੀ ਸੂਹ ਦਿਓ ਜਾ ਕੇ। ਇਹ ਘਰਾਂ ਚ ਨਹੀਂ ਗਏ ਫਿਰ ਬੰਦੇ ਜਿਹੜੇ ਰਾਹੀ ਸੀ ਨਾ, ਸਿੱਧੇ ਜ਼ਕਰੀਆ ਖਾਨ ਦੇ ਦਰਬਾਰ ਚ ਗਏ। ਉਹਨਾਂ ਨੇ ਜਾ ਕੇ ਕਿਹਾ ਜ਼ਕਰੀਆ ਖਾਨ ਆ ਰਾਜ ਕਿਹਦਾ ਇੱਥੇ? ਜ਼ਕਰੀਆ ਖਾਨ ਕਹਿੰਦਾ ਰਾਜ ਮੇਰਾ, ਰਾਜ ਮੁਗਲ ਸਰਕਾਰ ਦਾ, ਤੁਹਾਨੂੰ ਨਹੀਂ ਪਤਾ? ਇਹ ਸਵਾਲ, ਇਹ ਪ੍ਰਸ਼ਨ ਕੋਈ ਪੁੱਛਣ ਵਾਲਾ ਭਾਵੇਂ ਤੁਹਾਡੇ ਸਾਹਮਣੇ ਬੈਠਾ ਹਾਕਮ ਸੂਬੇਦਾਰ ਜ਼ਕਰੀਆ ਖਾਨ, ਆ ਰਾਜ ਮੇਰਾ ਚੱਲਦਾ? ਉਹ ਕਹਿੰਦੇ ਤੇਰਾ ਰਾਜ ਆ ਤੇ ਇੱਥੇ ਤਾਂ ਦੋ ਸਿੰਘ ਗੁਰੂ ਦੇ ਖੜੇ ਆ। ਉਹ ਕਹਿੰਦੇ ਸਾਡਾ ਰਾਜ ਆ, ਉਹ ਕਹਿੰਦਾ ਖਾਲਸੇ ਦਾ ਰਾਜ ਆ, ਉਹ ਕਹਿੰਦੇ ਬਾਪੂ ਕਲਗੀਧਰ ਪਾਤਸ਼ਾਹ ਦਾ ਰਾਜ ਆ। ਜ਼ਕਰੀਆ ਖਾਨ ਤੇਰਾ ਰਾਜ ਕਿੱਥੋਂ ਆ ਗਿਆ? ਅਰ ਖਾਲਸੇ ਰਾਜ ਦੇ ਝੰਡੇ ਗੱਡੀ ਬੈਠੇ ਨੇ। ਉਹ ਕਹਿੰਦੇ ਨਹੀਂ ਯਕੀਨ ਆਉਂਦਾ। ਜ਼ਕਰੀਆ ਖਾਨ ਕਹਿੰਦਾ ਯਕੀਨ ਨਹੀਂ, ਮੈਂ ਸਾਰੇ ਸਿੰਘ ਮਕਾਤੇ ਆ, ਖਤਮ ਕਰਤੇ ਆ। ਕੁਝ ਸਿੰਘ ਜਿਹੜੇ ਜੰਗਲਾਂ ਚ ਚਲੇ ਗਏ ਉਹਨਾਂ ਦੀ ਵੀ ਭਾਲ ਕਰਦੀਆਂ ਸਰਕਾਰਾਂ। ਇਹਨਾਂ ਨੇ ਫਿਰ ਪਿੰਡੇ ਦਿਖਾਏ, ਆਪਦੇ ਝੱਗੇ ਕੁੜ ਤੇ ਲਾ ਕੇ ਦਿਖਾਏ, ਕਹਿੰਦੇ ਆ ਲਾਸ਼ਾਂ ਐਵੇਂ ਨਹੀਂ ਪਈਆਂ, ਇਹ ਮੋਹਰਾਂ ਉਹਨਾਂ ਨੇ ਲਾ ਕੇ ਭੇਜੀਆਂ, ਖਾਲਸੇ ਰਾਜ ਦੀਆਂ ਲੱਗੀਆਂ ਮੋਹਰਾਂ। ਆਪਦੀਆਂ ਨਜ਼ਰਾਂ ਨਾਲ ਦੇਖ ਲਾ ਲਾਸ਼ਾਂ ਪਈਆਂ ਪਿੰਡਿਆਂ ਦੇ ਉੱਤੇ, ਜਿੱਥੇ ਉਹਨਾਂ ਦਾ ਟੰਬਾ ਵੱਜਦਾ ਹੈ, ਖੂਨ ਖੜ ਜਾਂਦਾ ਹੈ, ਹੱਡ ਗੋਟੇ ਟੁੱਟ ਜਾਂਦੇ ਹੈ
1: ਜੀ।
0: ਉਹ ਤਾਂ ਅਸੀਂ ਮਿੰਨਤਾਂ ਮੁੰਨਤਾਂ ਕਰਕੇ ਬਚਿਆ ਏ, ਤੇ ਨਹੀਂ ਤਾਂ ਆਉਣ ਜੋਗੇ ਵੀ ਨਹੀਂ ਛੱਡਣਾ ਸੀ। ਜ਼ਕਰੀਆ ਖਾਨ ਪੁੱਛਦਾ ਕਿੰਨੇ ਆ? ਉਹ ਕਹਿੰਦਾ ਹੈ ਤਾਂ ਦੋ ਆ, ਪਰ ਉਹ 2.5 ਲੱਖ ਫੌਜ ਕਹਿੰਦੇ ਆਪਣੇ ਆਪ ਨੂੰ। ਖਾਲਸਾ ਕਦੇ ਇਕੱਲਾ ਨਹੀਂ ਕਹਿੰਦਾ ਹੁੰਦਾ, ਇੱਕ ਨੂੰ ਕਹਿਣਾ ਵੀ 2.25 ਲੱਖ ਆ, ਦੋ ਨੂੰ ਕਹਿਣਾ 2.5 ਲੱਖ ਆ, ਚੌ ਨੂੰ ਕਹਿਣਾ 5 ਲੱਖ ਆ। ਤੇ ਜਦੋਂ ਕਿਤੇ ਸੂਹੇ ਲੈਣ ਜਾਂਦੇ ਸੀ ਨਾ ਖ਼ਬਰਾਂ ਸਿੱਖਾਂ ਦੀਆਂ ਸਰਕਾਰੀ ਸੂਹੇ, ਤੇ ਉਹ ਆਸੇ ਪਾਸੇ ਘੁੰਮਦੇ ਰਹਿੰਦੇ, ਤੇ ਜਿਹੜੇ ਸਿੱਖ ਕਿਤੇ ਕੋਈ ਦਰਖਤ ਤੇ ਚੜਿਆ ਬੈਠਾ ਕਿਤੇ ਕਿਤੇ, ਤੇ ਉਹਨੇ ਆਵਾਜ਼ ਦੇਣੀ ਦੇਖ ਕੇ ਸੂਹਿਆਂ ਨੂੰ, ਉਹ ਉਹਨੇ ਕਹਿਣਾ ਵੀ ਅੱਜ 2.5 ਲੱਖ ਫੌਜ ਉਤਰੀ ਆ। ਜੇ ਇੱਕ ਸਿੰਘ ਆਇਆ ਹੁੰਦਾ ਹੀ ਕਹਿਣਾ 2.25 ਲੱਖ ਫੌਜ ਉਤਰਿਆ ਹੀ, ਜੇ ਦੋ ਸਿੰਘ ਆਏ ਆ ਦੂਜੇ ਨੇ ਕਹਿਣਾ 2.5 ਲੱਖ ਫੌਜ ਉਤਰਿਆ ਹੀ। ਤੇ ਸੂਝੇ ਆਈ ਘਬਰਾ ਜਾਂਦੇ ਸੀ ਵੀ ਜਿੱਥੇ ਇੰਨੀਆਂ ਫੌਜਾਂ ਫਿਰਦੀਆਂ ਕਿਤੇ ਨੇੜੇ ਹੀ ਨਾ ਚਲੇ ਜਾਈਏ, ਤੇ ਹੋਰ ਨਾ ਕਿਤੇ ਸਾਡਾ ਢੇਰ ਚੋਂ ਦੁਨੀਆਂ ਚੋਂ ਅਣ ਜਾਈ ਮੁੱਕ ਜਾਵੇ। ਤੇ ਵਾਕਈ ਫਿਰ 2.25 ਲੱਖ ਦਾ ਜਿਗਰਾ ਰੱਖਣ ਵਾਲੇ ਸੀ ਉਹ, ਅੱਜ ਵਾਲੇ ਵਾਂਗੂ ਨਹੀਂ। 2.25 ਲੱਖ ਦੇ ਨਾਲ ਬਾਜਾਂ ਵਾਲੇ ਪਾਤਸ਼ਾਹ ਦੇ ਬਚਨ, ਚਿੜੀਓ ਸੇਵੇਂ ਬਾਜ ਤੜਾਊ, ਗਿੱਦੜੋਂ ਸ਼ੇ ਮੈਂ ਸ਼ੇਰ ਮਰਵਾਊ, 2.25 ਲੱਖ ਸੇ ਏਕ ਲੜਾਊ, ਤਵਾ ਗੋਬਿੰਦ ਸਿੰਘ ਨਾਮ ਕਹਾਉ। ਉਹ ਕਹਿੰਦੇ ਜ਼ਕਰੀਆ ਖਾਨ ਨੂੰ ਕਹਿੰਦੇ ਹੈਗੇ ਤਾਂ 2 ਹੀ ਹੈ, ਪਰ ਉਹ 2.5 ਲੱਖ ਫੌਜ ਕਹਿੰਦੇ ਆ, ਤੇ ਵਾਕਈ 2.5 ਲੱਖ ਫੌਜ ਦਾ ਤਜਰਬਾ ਵੀ ਉਹਨਾਂ ਨੂੰ। ਇਹ ਘਰ ਸੜ ਕੇ ਕੋਲੇ ਹੋ ਗਿਆ। ਉਹ ਕਹਿੰਦਾ ਬੰਦੇ ਮੇਰੇ, ਸਿਫਤਾਂ ਇਹਨਾਂ ਦੀਆਂ ਕਰੀ ਜਾਂਦੇ ਹੋ ਸਿੱਖੜਿਆਂ ਦੀਆਂ? ਉਹ ਕਹਿੰਦਾ ਸਾਨੂੰ ਤਾਂ ਜਿਹੜਾ ਸੁਨੇਹਾ ਮਿਲਿਆ ਸੀ ਦੇ ਤਾ, ਬਾਕੀ ਜਿਹੜੀ ਸਾਡੀ ਆਈ ਭਗਤ ਹੋਣੀ ਸੀ ਹੋ ਗਈ, ਤੇ ਹੁਣ ਤੂੰ ਜਾਣ ਤੇਰਾ ਕੰਮ ਜਾਣੇ, ਵੀ ਰਾਜ ਤੇਰਾ ਕਿ ਖਾਲਸਿਆਂ ਦਾ? ਇਹਨੇ ਜਲਾਲਦੀਨ ਦੀ ਗਵਾਹੀ ਦੇ ਵਿੱਚ ਗਿਣਤੀ ਕਿਸੇ ਨੇ ਕਿੰਨੀ ਦੱਸੀ, ਕਿਸੇ ਨੇ ਕਿੰਨੀ ਦੱਸੀ? 100 ਦੀ ਗਿਣਤੀ ਵੀ ਦੱਸੀ ਆ। ਕਹਿੰਦੇ ਜਲਾਲਦੀਨ ਦੀ ਗਵਾਹੀ ਦੇ ਵਿੱਚ ਇਸ ਜਕਰੀਏ ਖਾਨ ਨੇ ਫੌਜ ਭੇਜੀ ਹੈ ਤੇ ਜਦੋਂ ਫੌਜ ਆ ਰਹੀ ਆ ਘੋੜੇ ਅਸਮਾਨਾਂ ਨੂੰ ਧੂੜ ਉਡਾ ਰਹੇ ਨੇ, ਅਲੀ ਅਲੀ ਦੇ ਜਕਾਰੇ ਛੱਡਦੇ ਆ ਰਹੇ ਨੇ, ਤੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਚਕੰਨੇ ਹੋ ਗਏ, ਕਹਿੰਦੇ ਜੋਧੇ ਆ ਸਮਾਂ ਆ ਗਿਆ ਸ਼ਹੀਦੀਆਂ ਦਾ, ਕਿਉਂਕਿ ਸੂਰਮਿਆਂ ਨੂੰ ਵੀ ਲਾਲੀ ਚੜ ਸਕਦੀ ਹੈ, ਸੂਰਮੇ ਮੌਤ ਮੂਰੇ ਹੱਸ ਸਕਦੇ ਨੇ, ਸੂਰਮੇ ਹੀ ਮੌਤ ਨੂੰ ਮਖੋਲਾ ਕਰ ਸਕਦੇ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਐਤ ਮਾਰਗ ਪੈਰ ਧਰੀਜੈ ਸਰ ਦੀਜੈ ਕਾਨ ਨਾ ਕੀਜੈ। ਕਹਿੰਦੇ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਤਿਆਰ ਵਾਰ ਤਿਆਰ ਹੋ ਜਾ ਜੋਧਿਆ, ਅੱਜ ਲਾੜੀ ਮੌਤ ਵਜਾਉਣੀ ਹੈ, ਅੱਜ ਦੁਸ਼ਮਣਾਂ ਨੂੰ ਇੱਕੀਆਂ ਦੀ 41 ਭਾਜੀ ਪਾ ਕੇ ਮੋੜਾਂਗੇ, ਅੱਜ ਜਿਹੜਾ ਚੜ ਕੇ ਆਇਆ ਤੇ ਬਚ ਕੇ ਨਹੀਂ ਜਾਂਦਾ, ਅੱਜ ਸੀਸ ਤਲੀ ਤੇ ਰੱਖਣਾ ਬਾਬਾ ਦੀਪ ਸਿੰਘ ਵਾਂਗੂ। ਆਹ ਜਦੋਂ ਜਲਾਲ ਦੀਨ ਆਇਆ ਤੇ ਸਿੰਘਾਂ ਨੇ ਜਕਾਰੇ ਛੱਡੇ, ਉੱਥੇ ਹੀ ਘੋੜਿਆਂ ਦੀਆਂ ਲਗਾਮਾਂ ਖਿੱਚੀਆਂ ਗਈਆਂ, ਉੱਥੇ ਹੀ ਘੋੜਿਆਂ ਦੇ ਪੌੜਾਂ ਦੀ ਚਾਲ ਬੰਦ ਹੋ ਗਈ। ਸਿੰਘਾਂ ਨੇ ਲਾਏ ਜਕਾਰੇ, ਕਹਿੰਦੇ ਆ ਜਲਾਲ ਦੀਨ ਕਿੱਧਰ ਨੂੰ ਮੂੰਹ ਚੁੱਕਿਆ ਲੰਘਣਾ ਏ? ਉਹ ਕਹਿੰਦਾ ਲੰਘਣਾ ਤਾਂ ਹੈ, ਪਰ ਉਹ ਕਹਿੰਦੇ ਅਸੀਂ ਆਏ ਨੀ ਲੰਘਣ ਦਿੰਦੇ, ਪੈਸੇ ਲੈਣੇ ਆ, ਮਾਮਲਾ ਲੈਣਾ, ਟੈਕਸ ਵਸੂਲਣਾ ਜੇ ਲੰਘਣਾ ਤਾਂ। ਤੇ ਜਲਾਲ ਦੀਨ ਕਹਿੰਦਾ ਚੰਗਾ ਹੀ ਟੈਕਸ ਦੇ ਕੇ ਜਾਊ ਤੁਹਾਨੂੰ, ਅੱਜ ਚੰਗਾ ਮਾਮਲਾ ਤਾਰ ਕੇ ਜਾਊ, ਜੇ ਭਲੀ ਚਾਹੁੰਦੇ ਆ ਤਾਂ ਹਥਿਆਰ ਸੁੱਟ ਦਿਓ। ਆਓ ਜਿਵੇਂ ਸਰਕਾਰੀ ਰੋਹਬ ਦੇ ਵਿੱਚ ਜਲਾਲ ਦੀਨ ਸੂਰਮਿਆਂ ਨੂੰ ਹਥਿਆਰ ਸੁੱਟਣ ਵਾਸਤੇ ਕਹਿੰਦਾ, ਉਹਨਾਂ ਬੁੱਲਾਂ ਨੂੰ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰਗੀ ਮੱਠ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ, ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

ਸਿੰਘ ਕਦੇ ਵੀ ਡਰਦੇ ਨਾ ਕਾਵਾਂ ਦੀਆਂ ਡਾਰਾਂ ਤੋਂ, ਸ਼ੇਰ ਕਦੇ ਵੀ ਲੁਕਦੇ ਨਾ ਗਿੱਦੜਾਂ ਦੀਆਂ ਮਾਰਾਂ ਤੋਂ। ਨਾ ਕੱਲੇ ਕਾਬੂ ਹੋਣ ਕਦੇ ਸਿੰਘ ਕਈ ਹਜ਼ਾਰਾਂ ਤੋਂ, ਅਮਰ ਅਨੋਖੀ ਕੌਮ ਅਸੀਂ ਜਨਮੇ ਤਲਵਾਰਾਂ ਤੋਂ। ਆ ਪੀਤੀ ਪਾਹਲ ਪਾਰਸ ਨੇ ਖੰਡੇ ਦੀਆਂ ਧਾਰਾਂ ਚੋਂ। ਇਹ ਜਦੋਂ ਜਲਾਲਦੀਨ ਕਹਿੰਦਾ ਕਹਿੰਦਾ ਹਥਿਆਰ ਸੁੱਟ ਦੋ ਜੇ ਚੰਗੇ ਰਹਿਣਾ ਤਾਂ, ਜੇ ਜਾਨ ਬਚਾਉਣੀ ਆ ਨਾ ਸਾਨੂੰ ਸਾਡੇ ਹਵਾਲੇ ਕਰ ਦਿਓ, ਆਤਮ ਸਰਪਣ ਕਰ ਲਓ, ਹਥਿਆਰ ਸੁੱਟ ਦਿਓ ਤੇ ਮੈਂ ਸਿਫਾਰਿਸ਼ ਕਰ ਦੂੰਗਾ ਤੁਹਾਡੀ ਜਕਰੀਏ ਖਾਨ ਦੇ ਕੋਲੇ, ਤੇ ਜਕਰੀਏ ਖਾਨ ਤੋਂ ਤੁਹਾਨੂੰ ਜਗੀਰਾਂ ਵੀ ਦਵਾ ਦਾਂਗਾ, ਹੀਰਾਂ ਵੀ ਦਵਾ ਦਾਂਗੇ, ਧੁਨ ਧਨ ਦੌਲਤਾਂ ਦਵਾਵਾਂਗੇ, ਉਹਦੇ ਰਿੰਕ ਦਵਾ ਦਿਆਂਗੇ ਜੇ ਤੁਸੀਂ ਹਥਿਆਰ ਸੁੱਟ ਕੇ ਤੇ ਆਪਣੇ ਆਪ ਨੂੰ ਇਹ ਮੰਨ ਕੇ ਵੀ ਅਸੀਂ ਸਿੱਖ ਨਹੀਂ। ਕਦੇ ਵੀ ਜਿਹੜੇ ਯੋਧੇ ਹੁੰਦੇ ਨਾ, ਜਰਨੈਲ ਹੁੰਦੇ ਆ, ਉਹ ਆਪਦਾ ਫਾਇਦਾ ਨਹੀਂ ਸੋਚਦੇ ਹੁੰਦੇ। ਆਮ ਤਾਂ ਹਰੇਕ ਬੰਦਾ ਆਪਦਾ ਫਾਇਦਾ ਸੋਚਦਾ ਵੀ ਦੂਜੇ ਦਾ ਭਾਵੇਂ ਨੁਕਸਾਨ ਹੁੰਦਾ ਹੋ ਜਾਵੇ ਪਰ ਮੇਰਾ ਇੱਥੋਂ ਫਾਇਦਾ ਹੋ ਜਾਵੇ। ਹਾਂ, ਆਪਦੀ ਮਿਹਨਤ ਨਾਲ ਆਪਦੀ ਕਮਾਈ ਦੇ ਨਾਲ ਬੰਦਾ ਤਰੱਕੀ ਕਰੇ ਤੇ ਉਹਦੇ ਤੇ ਪਰਮਾਤਮਾ ਵੀ ਪ੍ਰਸੰਨ ਹੈ। ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ, ਤੇ ਜਿਹੜਾ ਸਰਬੱਤ ਦਾ ਭਲਾ ਮੰਗਦਾ ਉਹਦਾ ਭਲਾ ਬਾਬਾ ਪਹਿਲੋਂ ਕਰ ਦਿੰਦਾ। ਪਰ ਕਾ ਬੁਰਾ ਨਾ ਰੱਖੋ ਚੀਤ, ਮਹਾਰਾਜ ਕਹਿੰਦੇ ਸਾਡਾ ਹੁਕਮ ਆ ਵੀ ਕਿਸੇ ਦਾ ਵੀ ਬੁਰਾ ਨਹੀਂ ਕਰਨਾ, ਕਿਸੇ ਦਾ ਵੀ। ਪੁਰਾਣੇ ਬਜ਼ੁਰਗ ਅੱਗੇ ਕਹਿੰਦੇ ਸੁਣੇ ਵੀ ਮਾਲਕਾ ਸੁੱਖ ਰੱਖੀ, ਸਾਰਿਆਂ ਨੂੰ ਤੰਦਰੁਸਤੀ ਦੇਈ, ਸਾਰਿਆਂ ਦਾ ਭਲਾ ਕਰੀ ਤੇ ਸਾਰਿਆਂ ਪਿੱਛੋਂ ਸਾਡਾ ਵੀ ਭਲਾ ਕਰੀ, ਐਂ ਕਹਿੰਦੇ ਸੀ। ਮੈਥੋਂ ਪਹਿਲਾਂ ਭਰਾ ਭਲਾ ਕਰੀ ਮੇਰਿਆਂ ਜੀਜਾਂ ਦਾ, ਮੈਥੋਂ ਪਹਿਲਾਂ ਭਲਾ ਕਰੀ ਮੇਰਿਆਂ ਜੀਜਾਂ ਦਾ, ਪੁੱਛ ਜਾਈ ਹਾਲ ਕਿਤੇ ਆਣ ਕੇ ਗਰੀਬਾਂ ਦਾ। ਤੇਰੇ ਬਿਨਾਂ ਪਾਰਸ ਨੂੰ ਕਿਹਨੇ ਗੱਲ ਲਾਉਣਾ ਏ, ਖੇਡੀ ਜਾਣੇ ਦਾਤਿਆ ਜਿਵੇਂ ਤੋਂ ਖਡਾਉਣਾ ਏ, ਉਹਦੀ ਖੇਡ ਆ ਸੀ ਤਾਂ ਉਹਦੇ ਬਿਨਾਂ ਸਾਨੂੰ ਗੱਲ ਕਿਹਨੇ ਲਾਉਣਾ, ਜਿਵੇਂ ਉਹ ਖਡਾਉਂਦਾ ਉਵੇਂ ਅਸੀਂ ਖੇਡ ਰਹੇ ਹਾਂ, ਬਾਜੀ ਉਵੇਂ ਚੱਲ ਰਹੀ ਹੈ ਸਾਡੀ। ਇਹ ਮਿੱਟੀ ਦਾ ਪੁਤਲਾ ਹੈ ਜ਼ਿੰਦਗੀ ਹੈ ਜਿਹੜੀ, ਇਹ ਸ਼ਾਂ ਦੇ ਵਾਂਗੂ ਸ਼ਾਂ ਹੈ ਜ਼ਿੰਦਗੀ। ਅਸਲ ਦੇ ਵਿੱਚ ਤਾਂ ਹੈ ਜ਼ਿੰਦਗੀ, ਇੱਥੋਂ ਜਾ ਕੇ ਜਿਹਦਾ ਨਾਂ ਰਹਿ ਜਾਵੇ ਉਹ ਜ਼ਿੰਦਗੀ ਦਾ ਨਾਂ ਹੈ ਜ਼ਿੰਦਗੀ। ਇੱਥੋਂ ਜਾ ਕੇ ਆ ਨਾਂ ਰਿਹਾ ਕਰਕੇ ਸੂਰਮਿਆਂ ਦੀਆਂ ਗੱਲਾਂ ਕਰਦੇ ਆਪਾਂ ਸਟੇਜਾਂ ਤੇ, ਤੇ ਰਹਿੰਦੀ ਦੁਨੀਆਂ ਤੱਕ ਕਰਦੇ ਰਹਿਣਾ। ਜਦੋਂ ਉਹਦਾ ਹੁਕਮ ਆ ਗਿਆ ਉਦੋਂ ਚਲਿਆ, ਤਾਂ ਚਲੇ ਤਾਂ ਸਾਰਿਆਂ ਨੇ ਜਾਣਾ, ਕੋਈ ਬਿਮਾਰ ਹੋ ਕੇ ਵੀ ਚਲਾ ਜਾਂਦਾ, ਕੋਈ ਐਕਸੀਡੈਂਟ ਦਾ ਬਹਾਨਾ ਬਣ ਕੇ ਚਲਾ ਜਾਂਦਾ, ਕੋਈ ਬਦਨਾਮੀ ਖੱਟ ਕੇ ਚਲਾ ਜਾਂਦਾ ਜਹਾਨ ਦੇ, ਕੋਈ ਆਤਮ ਹੱਤਿਆ ਕਰਕੇ ਚਲਾ ਜਾਂਦਾ ਇੱਥੋਂ ਦੁਨੀਆਂ ਦੇ ਉੱਤੋਂ। ਪਰ ਮਹਾਰਾਜ ਕਹਿੰਦੇ ਸੂਰਮੇ ਜਿਹੜੇ ਉਹ ਜਹਾਨ ਤੇ ਪੂਰਨੇ ਪਾ ਕੇ ਜਾਂਦੇ ਆ, ਜਿਹੜੇ ਸੂਰਮੇ ਨੇ ਪੂਰਨੇ ਪਾ ਕੇ ਜਾਂਦੇ ਆ। ਸਫ਼ਰ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ, ਸੁੱਤੇ ਪਿਆਣੇ ਫਿਰ ਅਸੀਂ ਉੱਠਣਾ ਨਹੀਂ। ਕਈ ਵਾਰੀ ਤਾਂ ਆਪਾਂ ਆਈ ਸੁਣਿਆ ਵੀ ਫਲਾਨਾ ਬੰਦਾ ਸੁੱਤਾ ਸੀਗਾ, ਸਵੇਰੇ ਉੱਠਿਆ ਹੀ ਨਹੀਂ, ਬਹੁਤ ਵਾਰੀ ਸੁਣਿਆ ਆਪਾਂ। ਤੇ ਸਿਆਣੇ ਕਹਿੰਦੇ ਹੁੰਦੇ ਜਿਹੜੀ ਨੀਂਦ ਆ ਉਹ ਅੱਧੀ ਮੌਤ ਆ, ਜਿਹੜੀ ਨੀਂਦ ਆ ਅੱਧੀ ਮੌਤ ਗਿਣਿਆ ਸਿਆਣਿਆਂ ਨੇ ਨੀਂਦ ਨੂੰ, ਕਿਉਂਕਿ ਨੀਂਦ ਵਿੱਚ ਬੰਦਾ ਇਕੱਲਾ ਸਰੀਰ ਪਿਆ ਹੁੰਦਾ, ਪਤਾ ਨਹੀਂ ਕਿੱਥੇ ਜੋਤ, ਕਿੱਥੇ ਆਤਮਾ, ਕਿੱਥੇ ਮਨ ਹੁੰਦਾ। ਅੱਖਾਂ ਖੁੱਲੀਆਂ ਤੋਂ ਪਤਾ ਲੱਗਦਾ ਘਰੇ ਆ, ਅੱਖਾਂ ਖੁੱਲ ਗਈਆਂ ਤਾਂ ਪਰਿਵਾਰ ਸਾਡਾ, ਅਸੀਂ ਪਰਿਵਾਰ ਦੇ। ਜੇ ਅੱਖਾਂ ਖੁੱਲ ਗਈਆਂ ਘਰ ਬਾਰ ਸਾਡਾ, ਅੱਖਾਂ ਖੁੱਲ ਗਈਆਂ ਤੇ ਸੰਸਾਰ ਸਾਡਾ, ਤੇ ਨਹੀਂ ਸਾਡਾ ਕੁਝ ਵੀ ਨਹੀਂ ਇੱਥੇ ਜੇ ਨਾ ਅੱਖਾਂ ਖੁੱਲੀਆਂ ਸਵੇਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਜਾਗ ਪਿਆ ਤਾਂ ਹੀ ਜਿਉਂਦਾ, ਜਾਗਦੇ ਦਾ ਨਾ ਜਿਉਂਦਾ। ਤੇ ਕਹਿੰਦੇ ਇਕੱਲਾ ਦੁਨੀਆਂ ਲਈ ਜਾਗਦਾ, ਅੰਦਰੋਂ ਵੀ ਜਾਗ ਪਾ। ਜਾਗਣਾ ਹਰ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਗੁਰੂ ਦੀ ਵਡਿਆਈ ਵਾਸਤੇ ਵੀ ਜਾਗ, ਬੰਦਗੀ ਵਾਸਤੇ ਜਾਗ, ਨਿਤਨੇ ਵਾਸਤੇ ਜਾਗ, ਅੰਦਰੋਂ ਜਾਗ, ਭਲੇ ਕੰਮ ਪਰਪਕਾਰ ਕਰਨ ਵਾਸਤੇ ਜਾਗ। ਕਹਿੰਦੇ ਸਫ਼ਰ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ, ਸੁੱਤੇ ਪਿਆਣੇ ਫਿਰ ਅਸੀਂ ਉੱਠਣਾ ਨਹੀਂ, ਚਿੱਟੀ ਚਾਦਰ ਦੀ ਮਾਰਨੀ ਅਸੀਂ ਬੁੱਕਲ, ਆ ਤੁਰ ਪੈਣਾ ਏ, ਕਿਸੇ ਤੋਂ ਪੁੱਛਣਾ ਨਹੀਂ, ਸਾਨੂੰ ਕਿਸੇ ਨੇ ਜਾਂਦਿਆਂ ਰੋਕਣਾ ਨਹੀਂ ਤੇ ਅਸੀਂ ਕਿਸੇ ਦੇ ਰੋਕਿਆਂ ਰੁਕਣਾ ਨਹੀਂ।
ਭਾਵੇਂ ਕੋਈ ਸਾਨੂੰ ਹਜ਼ਾਰ ਵਾਰੀ ਕਹਿ ਦੇਵੇ ਫਲਾਨਿਆਂ ਤੂੰ ਮਰ ਜਾ, ਆਪਾਂ ਕਿਹੜਾ ਮਰ ਜਾਵਾਂਗੇ। ਤੇ ਮਰੇ ਪਏ ਕੋਲੇ ਸਾਰਾ ਪਿੰਡ ਆ ਕੇ ਢੋਲ ਵਜਾਵੇ ਵੀ ਉੱਠ ਖੜ, ਉਹਨੇ ਉੱਠਣਾ ਨੀ। ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਇਹ ਤਾਂ ਦਾਤੇ ਦੇ ਹੱਥ ਵਿੱਚ ਆ। ਜਦੋਂ ਸੁਰਮਿਆਂ ਨੂੰ ਕਿਹਾ ਨਾ ਜਲਾਲਦੀਨ ਨੇ, ਉਹ ਕਹਿੰਦਾ ਹਥਿਆਰ ਸੁੱਟ ਦਿਓ। ਤੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਹੱਸ ਪਏ, ਕਹਿੰਦੇ ਹਥਿਆਰ ਚੁੱਕਣ ਚੁੱਕੇ ਆ ਤੇ ਸੁੱਟਣ ਵਾਸਤੇ ਨੀ ਚੁੱਕੇ। ਇਹ ਸੁੱਟਾਂਗੇ ਜ਼ਰੂਰ, ਪਰ ਤੁਹਾਡੀ ਧੌਣ ਤੇ ਸੁੱਟਾਂਗੇ, ਇਹਨਾਂ ਹਥਿਆਰਾਂ ਨੂੰ। ਇਹ ਹਥਿਆਰ ਧਰਤੀ ਤੇ ਨਹੀਂ ਡਿੱਗ ਸਕਦੇ। ਜਿਹੜਾ ਹਥਿਆਰ ਕਿਹੜਾ ਸੂਰਮੇ ਦੇ ਗਲ ਹੱਥ ਚ ਆ ਗਿਆ ਨਾ, ਉਹ ਫਿਰ ਜ਼ੁਲਮ ਰੁਕਦਾ। ਇੱਕ ਤਾਂ ਡਾਂਗ ਚੁੱਕਣੀ ਹੁੰਦੀ, ਤਲਵਾਰ ਚੁੱਕਣੀ ਹੁੰਦੀ ਹੈ ਵੀ ਜ਼ੁਲਮ ਕਰਨ ਵਾਸਤੇ। ਔਰੰਗਜ਼ੇਬ ਨੇ ਤਲਵਾਰ ਚੁੱਕੀ, ਜ਼ੁਲਮ ਕਰਨ ਵਾਸਤੇ ਚੁੱਕੀ। ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਨੇ ਖੰਡੇ ਖੜਕਾਏ ਤੇ ਉਹ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਖੜਕਾਏ। ਸ਼ਸਤਰ ਹਥਿਆਰ ਉਹੀ ਹੁੰਦਾ, ਮਾੜੇ ਬੰਦੇ ਦੇ ਹੱਥ ਚ ਆ ਜੇ ਤੇ ਉਹ ਮਾੜਾ ਹੀ ਕੰਮ ਕਰਦਾ, ਚੰਗੇ ਦੇ ਹੱਥ ਚ ਹਥਿਆਰ ਹੁੰਦਾ, ਉਹਨੇ ਚੰਗਿਆਈ ਕਰਨੀ ਹਥਿਆਰ ਦੇ ਨਾਲ ਵੀ। ਉਹਨੇ ਚੱਕਰ ਸਾਫ਼ ਕਰਨਾ, ਉਹਨੇ ਜ਼ੁਲਮਾਂ ਦਾ ਨਾਸ ਕਰਨਾ, ਉਹਨੇ ਜ਼ੁਲਮਾਂ ਦੀ ਜੜ ਪੱਟਣੀ ਹੈ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਕਹਿੰਦੇ ਉਹ ਜਲਾਲਦੀਨ ਤੂੰ ਸਾਡੇ ਹਥਿਆਰ ਨਹੀਂ ਸੁਟਾ ਸਕਦਾ ਤੇ ਨਾ ਹੀ ਅਸੀਂ ਹਥਿਆਰ ਸੁੱਟ ਸਕਦੇ ਹਾਂ। ਸਾਨੂੰ ਤਾਂ ਬਾਜਾਂ ਵਾਲੇ ਪਾਤਸ਼ਾਹ ਨੇ ਕਿਹਾ ਵੀ ਖਾਲਸਾ ਇਹਨਾਂ ਨੂੰ ਸ਼ਸਤਰਾਂ ਨੂੰ ਪੀਰਾਂ ਵਾਂਗੂ ਮੰਨੀ, ਜਹੀ ਹਮਾਰੇ ਪੀਰ। ਇਹ ਨਹੀਂ ਵੀ ਅਸੀਂ ਹਰੀਆਂ ਚਾਦਰਾਂ ਚੜਾਉਂਦੇ ਫਿਰੀਏ। ਜੇ ਮਹਾਰਾਜ ਨੇ ਲਿਖਿਆ ਨਾ ਇਹਦੀ, ਅਸੀਂ ਕਬਰਾਂ ਤੇ ਅਸੀਂ ਮੜੀਆਂ ਤੇ ਦੀਵੇ ਜਗਾਉਂਦੇ ਫਿਰੀਏ, ਅਸੀਂ ਮੜੀਆਂ ਦੇ ਪਾਸ਼ਕ ਨਹੀਂ। ਸਾਡੇ ਪੀਰ ਸ਼ਸਤਰ ਨੇ ਤਾਂ ਕਿਹਾ ਵੀ ਸਤਿਕਾਰਯੋਗ ਨੇ, ਗੁਰ ਪੀਰ ਹਮਾ ਤਾਂ ਭਰੇ ਜਾ ਮਰਦਾਰ ਨਾ ਖਾਏ। ਹਾਂ ਪੀਰ ਫਕੀਰ ਵੀ ਚੰਗੇ ਬੜੇ ਪੂਜਨੀਕ ਹੋਏ ਆ 5%, ਪਰ 95% ਤਾਂ ਉਹਨਾਂ ਦੀਆਂ ਕਬਰਾਂ ਬਣੀਆਂ ਜਿਹੜਾ ਕੋਈ ਦਾਰੂ ਪੀ ਕੇ ਮਰਿਆ, ਕੋਈ ਚਿੱਟਾ ਪੀ ਕੇ ਮਰਿਆ, ਕੋਈ ਨਸ਼ੇ ਨਾਲ ਮਰਿਆ, ਕੋਈ ਫਹਾ ਲੈ ਕੇ ਮਰਿਆ, ਉਹਨਾਂ ਦੀਆਂ ਕੋਈ ਨਹਿਰ ਚ ਡੁੱਬ ਕੇ ਮਰਿਆ, ਉਹਨਾਂ ਦੀਆਂ ਮੜੀਆਂ ਤੇ ਉਹਨਾਂ ਦੀਆਂ ਕਬਰਾਂ ਤੇ ਅਸੀਂ ਚਾਦਰਾਂ ਚੜਾਉਣੇ ਫਿਰਦੇ। ਪੀਰ ਬੁੱਧੂ ਸ਼ਾਹ ਵਰਗੇ ਵੀ ਪੀਰ ਹੋਏ ਆ, ਪੀਰ ਬੁੱਧੂ ਸ਼ਾਹ ਵਰਗੇ ਪਰਿਵਾਰ ਹੀ ਕੁਰਬਾਨ ਕਰ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ। ਪੀਰ ਭੀਖਣ ਸ਼ਾਹ ਵਰਗੇ ਜਿਹੜੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ, ਪੰਜਾਬ ਦੀ ਧਰਤੀ ਤੋਂ ਚੱਲੇ, ਉਹ ਵੀ ਪੀਰ ਹੋਏ ਆ। ਗਣੀ ਖਾਂ ਨਵੀ ਖਾਂ ਵਰਗੇ ਇਸਲਾਮੀ ਹੋਏ ਨੇ। ਇੱਕ ਨੀ ਪਤਾ ਨੀ ਕਿੰਨੇ ਪੀਰ ਫਕੀਰ ਸਾਈ ਮੀਆਂ ਮੀਰ ਵਰਗੇ ਮਹਾਰਾਜ ਦੇ ਚਰਨਾਂ ਚ ਝੁਕੇ ਆ, ਜਿਹੜੇ ਸੱਚੇ ਪੀਰ ਸੀ। ਕੋਈ ਬੋਲੇ ਰਾਮ ਰਾਮ, ਕੋਈ ਖਦਾਏ, ਕੋਈ ਸੇਵੇ ਗਸਈਆਂ, ਕੋਈ ਅਲਾਹੀ, ਪਰ ਸਾਨੂੰ ਤਾਂ ਹੁਕਮ ਨਹੀਂ। ਸਾਨੂੰ ਹੁਕਮ ਅਕਾਲ ਪੁਰਖ ਦੀ ਪੂਜਾ ਕਰਨਾ, ਹਾਂ ਉਹਨਾਂ ਦਾ ਸਤਿਕਾਰ ਕਰਨਾ ਸਾਨੂੰ ਹੁਕਮ ਆ, ਜਿਨ੍ਹਾਂ ਨੇ ਕੌਮ ਲਈ, ਦੁਨੀਆਂ ਲਈ, ਜਿਨ੍ਹਾਂ ਨੇ ਰੱਬ ਲਈ, ਜਿਨ੍ਹਾਂ ਨੇ ਭਲੇ ਕਰਮਾਂ ਲਈ, ਪਰਪਕਾਰਾਂ ਲਈ ਕੁਝ ਕੀਤਾ, ਉਹਨਾਂ ਦਾ ਸਤਿਕਾਰ ਕਰਨਾ। ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਚ ਸਤਿਕਾਰ ਦਿੱਤਾ ਪੀਰਾਂ ਫਕੀਰਾਂ ਨੂੰ, ਬਾਬੇ ਸ਼ੇਖ ਫਰੀਦ ਵਰਗਿਆਂ ਨੂੰ। ਆਹ ਇਹ ਕਹਿੰਦੇ ਜਲਾਲਦੀਨ ਭਕਾਈ ਨਾ ਮਾਰ, ਦੋ ਹੱਥ ਕਰਨੇ ਆ ਤੇ ਸਾਹਮਣੇ ਆ ਜਾ, ਟੱਕਰ ਸਾਹਮਣੇ ਆ ਕੇ, ਕਿਉਂਕਿ ਅਸੀਂ ਜਿੰਦ ਤਣੀ ਤੇ ਜਿਨ੍ਹਾਂ ਨੇ ਟਿਕਾਈ ਹੋਵੇ ਨਾ, ਜਿਨ੍ਹਾਂ ਨੇ ਮੌਤ ਨੂੰ ਮਖੌਲ ਕੀਤੇ ਹੋਣ, ਜਿਨ੍ਹਾਂ ਨੇ ਆਪਣੇ ਆਪ ਨੂੰ ਪਹਿਲਾਂ ਮਰਨ ਕਬੂਲ ਇਹ ਪੜਿਆ ਹੋਵੇ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਆਓ ਜਿਵੇਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਮੋੜਮਾ ਦਿੰਦੇ ਜਵਾਬ, ਕਹਿੰਦੇ ਜਿਨ੍ਹਾਂ ਨੇ ਤਲੀ ਤੇ ਸੀਸ ਰੱਖਿਆ, ਜਿੰਦ ਰੱਖੀ, ਉਹ ਕਦੇ ਹਥਿਆਰ ਨਹੀਂ ਸੁੱਟਦੇ ਤੇ ਨਾ ਮੌਤ ਤੋਂ ਡਰਦੇ। ਸੂਰਮੇ ਜਵਾਬ ਇਹ ਕਿਉਂ ਦਿੰਦੇ।

0: ਕਰਨਾ ਮਖੌਲਾ ਮੌਤ ਨੂੰ ਅਣਖੀ ਪ੍ਰਵਾਨੇ, ਜਿਹੜੇ ਅਣਖ ਦੇ ਨਾਲ ਭਰੇ ਹੋਣ ਨਾ, ਗੈਰਤਾਂ ਦੇ ਨਾਲ, ਇੱਜ਼ਤਾਂ ਦੇ ਨਾਲ, ਉਹ ਫਿਰ ਮੌਤ ਨੂੰ ਮਖੌਲਾ ਕਰਦੇ ਆ। ਕਰਨ ਮਖੌਲਾ ਮੌਤ ਨੂੰ ਅਣਖੀ ਪ੍ਰਵਾਨੇ, ਹੱਸ ਲਾੜੀ ਮੌਤ ਵਿਆਹ ਦੇ ਜੋ ਮਸਤ ਦਵਾਨੇ। ਜਿਨ੍ਹਾਂ ਨੂੰ ਨਾਮ ਦੀ ਖਮਾਰੀ ਚੜ੍ਹੀ ਹੋਵੇ ਨਾ, ਮਸਤੀ ਚੜ੍ਹੀ ਹੋਵੇ, ਜਿਹੜੇ ਰੰਗੇ ਹੋਣ ਲਹੂ ਦੀਆਂ ਨਦੀਆਂ ਦੇ ਵਿੱਚ, ਸੂਹੇ ਲਲਾਰੀ ਕੱਪੜੇ ਪਹਿਣ ਲਏ ਹੋਣ, ਉਹ ਕਿੱਥੇ ਮੌਤ ਤੋਂ ਡਰਦੇ ਆ। ਕਰਨ ਮਖੌਲਾ ਮੌਤ ਨੂੰ ਅਣਖੀ ਪ੍ਰਵਾਨੇ, ਹੱਸ ਲਾੜੀ ਮੌਤ ਵਿਆਹ ਦੇ ਜੋ ਮਸਤ ਦਵਾਨੇ। ਜਿੰਦ ਮਹਿਬੂਬ ਤੋਂ ਵਾਰਦੇ ਜੋ ਲਾਉਣ ਜਰਾਨੇ, ਜਿੰਦ ਮਹਿਬੂਬ ਤੋਂ ਵਾਰਦੇ ਜੋ ਲਾਉਣ ਜਰਾਨੇ, ਧਰਮ ਪਿਆਰਾ ਜਾਣ ਤੋਂ ਜਾਈਏ ਕੁਰਬਾਨੇ, ਉਹ ਅਜੀਤਵਾਲ ਦੇ ਪਾਰਸਾਂ ਨਾਲ ਲੱਭਣ ਬਹਾਨੇ। ਜਿਹੜਾ ਸੂਰਮਾ ਉਹ ਬਹਾਨਾ ਨਹੀਂ ਲੱਭਦਾ ਹੁੰਦਾ, ਉਹ ਪੈਰ ਨਹੀਂ ਪਛਾਣ ਉਹ ਕਰਦਾ, ਜਿਹੜਾ ਸੂਰਮਾ ਜੰਗ ਦੇ ਮੈਦਾਨ ਚੋਂ ਨਹੀਂ ਭੱਜਦਾ। ਅਣਖੀ ਸੂਰਮੇ, ਅਣਖ ਤੋਂ ਮਿਟਣ ਵਾਲੇ, ਜੁਲਮ ਸਾਹਮਣੇ ਛਾਤੀਆਂ ਤਾਣ ਦੇਣੇ, ਬਿਰਲੇ ਪੁੱਤਰੋ ਮਾਵਾਂ ਜੰਮਦੀਆਂ ਨੇ, ਆਪਣੇ ਫਰਜ਼ ਨੂੰ ਜਿਹੜੇ ਪਛਾਣਦੇ ਨੇ, ਆ ਕਰਜ਼ਾ ਬੈਰੀ ਦਾ ਸਮੇਂ ਸਿਰ ਲਾਉਣ ਜਿਹੜੇ ਹੋ ਕੇ ਨਿੱਤਰ ਦੇ ਸਮੇਂ ਦੇ ਹਾਰੇ ਚਰਨ, ਉਹਨਾਂ ਨੂੰ ਕੋਈ ਨੀ ਮਾਰ ਸਕਦਾ ਜਿਹੜੇ ਭਾਜੀਆਂ ਮੋੜਨਾ
1: ਜਾਣਦੇ ਨੇ।
0: ਇਹ ਭਵੇਂ ਦੋ ਹੀ ਆ ਜੋ ਦੇ ਤੇ ਪਰ 2.5 ਲੱਖ ਫੌਜ ਆ ਬਾਜਾਂ ਵਾਲੇ ਪਾਤਸ਼ਾਹ। ਕਹਿੰਦੇ ਜੰਗ ਦੇ ਮੈਦਾਨ ਵਿੱਚ ਨਾ ਸਰੀਰ ਦੇਖੇ ਜਾਂਦੇ ਆ, ਨਾ ਸ਼ਸਤਰ ਦੇਖੇ ਜਾਂਦੇ ਆ, ਜੰਗ ਦੇ ਮੈਦਾਨ ਦੇ ਵਿੱਚ ਤਾਂ ਦਲੇਰੀ ਦੇਖੀ ਜਾਂਦੀ ਆ, ਉੱਚੇ ਉੱਚੇ ਲੰਬੇ ਕੱਦ ਕਾਠ ਨਹੀਂ ਦੇਖੇ ਜਾਂਦੇ। ਕੱਦ ਕਾਠ ਤਾਂ ਦੁਨੀ ਚੰਦ ਦਾ ਵੀ ਬੜਾ ਸੀ, ਭੱਜ ਗਿਆ ਸੀ ਜਦੋਂ ਕਿਹਾ ਸੀ ਵੀ ਹਾਥੀ ਨਾਲ ਲੜਨਾ ਮਹਾਰਾਜ ਸੱਚੇ ਪਾਤਸ਼ਾਹ। ਕਹਿੰਦੇ ਦੁਨੀ ਚੰਦਾ ਲੜੇਗਾ ਹਾਥੀ ਨਾਲ, ਕੱਦ ਕਾਠ ਵਧੇਰਾ ਸੀ ਪਰ ਨਾਲ ਦੇ ਵੀ ਉਹ ਜੇ ਨਾਲੇ ਆਪ ਭੱਜਾਂਦੇ ਨਾਲੇ ਨਾਲ ਦੇ ਭਜਾਲੇ। ਤੇ ਭਾਈ ਬਚਿੱਤਰ ਸਿੰਘ ਜੀ ਦਾ ਬਾਲਾ ਕੱਦ ਕਾਠ ਨਹੀਂ ਸੀ, ਮਧਰੇ ਸਰੀਰ ਦਾ ਇਤਿਹਾਸ ਕਹਿੰਦੇ ਭਾਈ ਬਚਿੱਤਰ ਸਿੰਘ ਜੀ ਤੇ, ਪਰ ਅੰਦਰਲਾ ਕੱਦ ਉੱਚਾ, ਅਣਖਾਂ ਦਾ ਕੱਦ ਉੱਚਾ ਹੋਣਾ ਚਾਹੀਦਾ ਬੰਦੇ ਦਾ। ਸਰੀਰ ਦੀਆਂ ਬਣਾਵਟਾਂ ਅਲੱਗ ਅਲੱਗ ਨੇ ਆਪਣੇ ਸਾਰਿਆਂ ਦੀਆਂ, ਕੋਈ ਉੱਚਾ ਕੋਈ ਲੰਬਾ, ਕੋਈ ਗੋਰਾ ਕੋਈ ਕਾਲਾ ਕੋਈ ਮਧਰਾ, ਅਲੱਗ ਅਲੱਗ ਆ ਭਿੰਨ ਭਿੰਨ ਆ। ਇਹ ਜਿਵੇਂ ਇੱਕ ਮਾਲੀ ਦਾ ਬਾਗ ਆ ਤੇ ਉਹਦੇ ਚ ਭਿੰਨ ਭਿੰਨ ਫੁੱਲ ਹੁੰਦੇ ਆ, ਮਾਲਾ ਇਹ ਕਹਿਣ ਨਾਮ ਕੀ ਭਾਂਤ ਭਾਂਤ ਕੇ ਫੁੱਲ, ਮਾਲਾ ਪਰਾਉਣੀ ਹੋਵੇ ਧਾਗਾ ਇੱਕੋ ਹੀ ਹੁੰਦਾ, ਉਹਦੇ ਤਰ੍ਹਾਂ ਤਰ੍ਹਾਂ ਦੇ ਮਣਕੇ ਤਰ੍ਹਾਂ ਤਰ੍ਹਾਂ ਦੇ ਫੁੱਲ ਪਰੋ ਕੇ ਹਾਰ ਬਣਦਾ, ਉਹਦਾ ਨਾਮ ਹਾਰ ਬਣਦਾ, ਤੇ ਇਹਦਾ ਨਾਮ ਬਣਦਾ ਮਨੁੱਖ। ਮਨੁੱਖ ਕਹਿੰਦੇ ਆ ਸਾਨੂੰ, ਤੇ ਮਨੁੱਖਾਂ ਵਾਲੇ ਕੰਮ ਕਰਨੇ ਵੀ ਜ਼ਰੂਰੀ ਆ, ਆ ਜਾਣ ਗੁਰੂ ਸਾਹਿਬ ਕਿਰਪਾ ਕਰੇ। ਤੇ ਇਹ ਕਹਿੰਦੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਕਹਿੰਦੇ, ਕਹਿੰਦੇ ਜਲਾਲਦੀਨਾ ਤੈਨੂੰ ਪਤਾ ਵੀ ਅਸੀਂ ਭੱਜ ਜਾਂਗੇ ਮੈਦਾਨ ਛੱਡ ਕੇ, ਜਾਂ ਅਸੀਂ ਤੈਨੂੰ ਸਮਰਪਿਤ ਹੋ ਜਾਂਗੇ, ਜਾਂ ਅਸੀਂ ਜਕਰੀਏ ਮੂਹਰੇ ਜਾ ਕੇ ਗਿੜਗਿੜਾਵਾਂਗੇ, ਜਾਂ ਅਸੀਂ ਭੀਖ ਮੰਗਾਂ, ਤੈਨੂੰ ਪਤਾ ਇਹ ਗੱਲ ਦਾ। ਇਹਨਾਂ ਰਗਾਂ ਦੇ ਵਿੱਚ ਬਾਜਾਂ ਵਾਲੇ ਪਾਤਸ਼ਾਹ ਦੇ ਅੰਮ੍ਰਿਤ ਦੀ ਘੁੱਟ ਲੰਘੀ ਹੋਈ ਆ। ਇਹ ਸੀਸ ਦੇ ਉੱਤੇ ਚੂਲੇ ਪਏ ਹੋਏ ਨੇ ਬਾਜਾਂ ਵਾਲੇ ਪਾਤਸ਼ਾਹ ਦੇ ਅੰਮ੍ਰਿਤ ਦੇ, ਤੇ ਇਹਨਾਂ ਨੇਤਰਾਂ ਵਿੱਚ ਛਿੱਟੇ ਪਏ ਆ, ਚੂਲੇ ਪਾਏ ਆ ਮਹਾਰਾਜ ਨੇ। ਇਹਨਾਂ ਨੇਤਰਾਂ ਨੂੰ ਭਾਵੇਂ ਕੋਈ ਦੁਨੀਆਂ ਦਾ ਬੰਦਾ ਬੈਰੀ ਨਹੀਂ ਲੱਗਦਾ, ਪਰ ਜਿਹੜਾ ਬੈਰੀ ਬਣ ਕੇ ਆ ਜਾਵੇ ਉਹਦਾ ਫਿਰ ਗਾਟਾ ਲਾਉਣ ਲੱਗੇ ਵੀ ਨਹੀਂ ਦੇਰ ਲਾਉਂਦੇ। ਜ਼ਕਰੀਆ ਖਾਨ ਨੂੰ, ਜ਼ਕਰੀਆ ਖਾਨ ਦੇ ਭੇਜੇ ਹੋਏ ਜਲਾਲਦੀਨ ਨੂੰ, ਉਹ ਕਹਿੰਦਾ ਉਹ ਹੰਕਾਰ ਚ ਸੀ, ਕਹਿੰਦਾ ਕੱਲੇ ਨਾ ਕੱਲਾ ਦੇਖਣਾ ਮੇਰੇ ਜੋ ਜਾਣਾ, ਕਿੱਥੇ ਤੁਸੀਂ ਤੁਹਾਡੇ ਤਨ ਤੇ ਕੱਪੜਾ ਵੀ ਨੀ ਗਾ, ਤੇ ਕਿੱਥੇ ਮੇਰੇ ਦੁੰਬਾ ਦੁੱਬਾ ਖਾਣ ਵਾਲੇ ਯੋਧੇ। ਬਾਬਾ ਬੋਤਾ ਸਿੰਘ ਕਹਿੰਦੇ ਨਹੀਂ ਕੱਲੇ ਨਾ ਕੱਲਾ ਨਹੀਂ, ਕਹਿੰਦਾ ਕਿਉਂ ਡਰ ਗਏ? ਉਹ ਕਹਿੰਦਾ ਨਹੀਂ ਦੋ ਦੋ ਭੇਜ ਸਾਡੇ ਕੱਲੇ ਕੱਲੇ ਨਾ, ਦੋ ਦੋ ਤੇ ਘੋੜਿਆਂ ਤੇ ਭੇਜੀ, ਇਹ ਸਿੰਘ ਪੈਦਲ ਆ ਥੱਲੇ ਖੜੇ ਧਰਤੀ ਤੇ ਖੜੇ ਆ, ਉਹ ਘੋੜਿਆਂ ਤੇ ਆਏ ਦੋ ਦੋ ਜਾਣੇ, ਚਾਰ ਚਾਰ ਜਾਣੇ, ਤੇ ਘੋੜਿਆਂ ਦੀਆਂ ਫੇਟਾਂ ਬੜੀਆਂ ਭੈੜੀਆਂ ਹੁੰਦੀਆਂ, ਜੇ ਘੋੜਾ ਫੇਟ ਮਾਰ ਜਾਵੇ ਟੱਕਰ ਮਾਰ ਜਾਵੇ ਇਹਦਾ ਘੋੜਾ, ਤੇ ਜਦੋਂ ਸੂਰਮੇ ਵੱਲ ਆਏ ਘੋੜੇ ਲੈ ਕੇ ਤੇ ਦੋ ਦੋ ਟੰਬੇ ਮਾਰੇ ਗੋਡਿਆਂ ਤੇ ਲੱਤਾਂ ਤੋੜਦੀਆਂ ਘੋੜਿਆਂ ਦੀਆਂ, ਥੱਲੇ ਡਿੱਗੇ ਤੇ ਦੋ ਦੋ ਧੌਣ ਚ ਸਾਡੇ ਕਿੱਕਰ ਤੇ ਬੇਰੀ ਦੇ ਟੰਬੇ ਉੱਠਣ ਜੋਗੇ ਨਹੀਂ ਛੱਡੇ। ਜਲਾਲਦੀਨ ਦੇਖਦਾ ਵੀ ਚਾਰ ਬੰਦੇ ਤੇ ਚਾਰ ਘੋੜੇ ਇੱਕੋ ਹਮਲੇ ਦੇ ਵਿੱਚ ਇੱਕੋ ਬਾਰ ਮਿੰਟਾਂ ਦੇ ਵਿੱਚ ਹੀ ਇਹਨਾਂ ਨੇ ਢਹਿ ਢੇਰੀ ਕਰਤੇ। ਉਹ ਤਾਂ ਸੰਹਸ ਕੇ ਕਹਿੰਦਾ ਹੁਣ ਚਾਰ ਨੀ ਹੁਣ ਅੱਠ ਭੇਜੀ, ਕੱਲੇ ਕੱਲੇ ਨਾ ਚਾਰ ਚਾਰ। ਉਹਨੇ ਜਦੋਂ ਅੱਠ ਭੇਜੇ ਹੈ ਤੇ ਉਹੀ ਹਾਲ ਉਹਨਾਂ ਦਾ ਕੀਤਾ ਸੂਰਮਿਆਂ ਨੇ। ਜਲਾਲਦੀਨ ਕਹਿੰਦਾ ਵੀ ਐਂ ਤਾਂ ਮੈਂ ਆਪਦੀ ਫੌਜ ਹੀ ਮਰਵਾ ਲੂ ਸਾਰੀ। ਇਹਨੇ ਇੱਕੋ ਵਾਰ ਫੌਜ ਨੂੰ ਹੱਲਾ ਕੀਤਾ ਏ, ਇੱਕੋ ਵਾਰ ਕਿਹਾ ਵੀ ਤੀਰਾਂ ਦੀ ਬਾਛੜ ਕਰ ਦੋ, ਗੋਲੀਆਂ ਦੀ ਬਾਛੜ ਕਰ ਦੋ। ਸੂਰਮੇ ਯੋਧੇ ਮੈਦਾਨ ਚ ਨਿਤਰੇ ਆ, ਦੋਨਾਂ ਨੇ ਪਿੱਠਾਂ ਜੋੜੀਆਂ, ਢੂਈਆਂ ਜੋੜੀਆਂ, ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡੇ ਸੂਰਮਾ, ਆਪ ਜੂਜਣ ਕੋ ਦਾਓ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛੱਡੇ ਖੇਤ, ਕਲਗੀ ਧਰਦੇ ਸੂਰਮੇ ਭੁੱਖੇ ਸ਼ਿਰ ਮੰਗੂ ਦੁਸ਼ਮਣੀ ਫੋਤੇ।

0: ਭਾਈ ਤਰਪ ਤੋਂ ਹੋ ਗਿਆ ਓਲੇ ਜਾਨਵਾਂ ਨੇ ਘੇਰੇ ਵੀਰ
1: ਕੌਮ ਤੇ ਧਰਮ ਲਈ ਬਿਲਿਆ ਬਿਲਿਆ ਕੌਮ ਤੇ ਧਰਮ ਲਈ ਬਿਲਿਆ।

ਮਜਨੂਆ ਰਾਂਝਿਆਂ ਦੀ ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਆ ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ, ਫਿਰ ਵੀ ਜਿਸਮ ਚੋ ਗਈ ਨਾ ਜਾਨ ਸਾਡੀ, ਡਕਰੇ ਡਕਰੇ ਹੁੰਦਾ ਰਿਹਾ ਜਿਸਮ ਸਾਡਾ, ਫਿਰ ਵੀ ਸੀ ਨਾ ਕਿਹਾ ਜਵਾਨ ਸਾਡੀ। ਲੋਕ ਤਰਦੇ ਨੇ ਝਣਾ ਅੰਦਰ, ਉਹ ਅਸੀਂ ਲਹੂ ਵਿਚ ਲਾਈਆਂ ਤਾਰੀਆਂ ਨੇ, ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ, ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ। ਕਰਨ ਵਾਸਤੇ ਦੂਰ ਪਿਆਸ ਆਪਣੀ, ਅਸੀਂ ਖੂਹ ਕੁਰਬਾਨੀ ਦਾ ਗੇੜਦੇ ਰਹੇ ਲੱਭਣ ਲਈ ਅਸਲੀ ਸੋਮਾ ਜ਼ਿੰਦਗੀ ਦਾ, ਆਪਣੀ ਮੌਤ ਨੂੰ ਆਪ ਸਹੇੜਦੇ ਰਹੇ। ਸਾਨੂੰ ਕਿਸੇ ਨਾ ਦੱਸੀ ਸੁਆਹ ਮਲਣੀ, ਜੁੱਸੇ ਲਹੂ ਦੇ ਵਿਚ ਲਵੇੜਦੇ ਰਹੇ। ਜੋਗ ਅਸੀਂ ਦਸ਼ਮੇਸ਼ ਤੋਂ ਲਿਆਇਆ ਸਾ, ਜਾਣ ਬੁੱਝ ਕੇ ਸੱਪਾਂ ਨੂੰ ਛੇੜਦੇ ਰਹੇ। ਬਾਜਾਂ ਵਾਲੇ ਪਾਤਸ਼ਾਹ ਦੇ ਸੂਰਮੇ ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ, ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ, ਲੋਤਾਂ ਦੇ ਢੇਰ ਲਾਉਂਦੇ ਹੋਏ ਸ਼ਹਾਦਤ ਦਾ ਆਨੰਦ ਮਾਣਗੇ। ਸੂਰਾ ਸੋ ਪਹਿਚਾਨੀਏ ਜੋ ਡਰੇ ਦਿਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੈ ਖੇਤ। ਸੂਰਮਿਆਂ ਦੇ ਚਰਨਾਂ ਕਮਲਾਂ ਤੇ ਸੀਸ ਰੱਖ ਕੇ ਕਰੋੜਾਂ ਵਾਰ ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ ਸ਼ਹਾਦਤ ਨੂੰ ਨਮਸਕਾਰਾਂ ਚਰਨੀ ਸੀਸ ਨਿਭਾਈਏ ਯੋਧਿਆਂ ਦੇ। ਸੋ ਆਓ, ਸਮੇਂ ਦੀ ਸਮਾਪਤੀ ਹੈ, ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ। ਗੁਰੂ ਸਾਹਿਬ ਜੀ ਦੀ ਗੁਰਬਾਣੀ ਪੜ੍ਹਦੇ ਹਾਂ, ਗੁਰ ਇਤਿਹਾਸ ਕਹਿੰਦੇ ਹਾਂ, ਸੂਰਮਿਆਂ ਦੀ ਵਡਿਆਈ ਕਰਦੇ ਹਾਂ, ਹੋ ਜਾਂਦੀ ਆ। ਗੁਰੂ ਸਾਹਿਬ ਬਖਸ਼ਣ ਹਰੇ ਹੈ, ਗਨਾਹਾਂ ਦੀ ਮਾਫੀ ਬਖਸ਼ਣ, ਅੱਗੇ ਤੋਂ ਸਮਤ ਦੇਣ। ਸ਼ੁੱਧ ਗੁਰਬਾਣੀ ਪੜ੍ਹਨ ਦੀ ਦਾਤ, ਗੁਰ ਇਤਿਹਾਸ ਗੁਰੂ ਵਡਿਆਈਆਂ ਕਰਨ ਦੀਆਂ ਦਾਤਾਂ ਬਖਸ਼ਣ। ਇਸੇ ਤਰ੍ਹਾਂ ਸਭਾਵਾਂ ਮੇਰੇ ਮਾਲਕ ਸੱਚੇ ਪਾਤਸ਼ਾਹ ਲੈਂਦੇ ਰਹਿਣ ਜੀ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ। ਦਰ ਤੇ ਪ੍ਰਵਾਨ ਹੋਣ, ਦਰੋ ਕਰੋ ਨਿਤਨੇਮ ਦੀਆਂ ਦਾਤਾਂ, ਨਾਮ ਬਾਣੀ ਦੀਆਂ ਦਾਤਾਂ, ਚੜ੍ਹਦੀ ਕਲਾ ਵਾਲਾ ਜੀਵਨ, ਕਾਰੋਬਾਰਾਂ ਵਿੱਚ ਬਰਕਤਾਂ ਤੇ ਘਰ ਪਰਿਵਾਰਾਂ ਵਿੱਚ ਪ੍ਰੇਮ ਪਿਆਰ ਸੁੱਖ ਸ਼ਾਂਤੀ ਮਹਾਰਾਜ ਬਖਸ਼ਿਸ਼ ਕਰਨ। ਆਓ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਰਸ ਪੀਨਾ ਕੀਰਤਨ ਕਰਨ ਵਾਲੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ, ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ, ਆਪ ਸੰਗਤਾਂ ਨੂੰ ਹਰ ਜਸ ਕੀਰਤਨ ਰਾਹੀਂ ਨਿਹਾਲ ਕਰਨਗੇ ਜੀ। ਭੁੱਲ ਚੁੱਕ ਦੀ ਖਿਮਾ, ਪਿਆਰ ਤੇ ਸਤਿਕਾਰ ਦੇ ਨਾਲ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਜਿਨ੍ਹਾਂ ਨੇ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਤਿੰਨਾਂ ਦਾ ਇਤਿਹਾਸ ਸਰਵਣ ਕਰਾਇਆ ਹੈ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਹੈ ਖਾਸ ਕਰਕੇ ਵੀਰਾਂ ਨੂੰ, ਜੋ ਗੋਲਕ ਹੈ ਉਹ ਗਿਣਨੀ ਹੈ ਦਫ਼ਤਰ ਦੇ ਵਿੱਚ, ਸੋ ਜਿਹਨਾਂ ਕੋਲ ਸਮਾਂ ਹੈ ਜ਼ਰੂਰ 15-20 ਜਣੇ ਚਲੇ ਜਾਣ ਇਕੱਠੇ ਹੋ ਕੇ। ਸੋ ਆਪ ਕਿਰਪਾ ਕਰਕੇ ਜ਼ਰੂਰ ਸੇਵਾ ਕਰੋ, ਗੋਲਕ ਗਿਣਨੀ ਹੈ, ਉਹਨਾਂ ਵੀਰਾਂ ਨੂੰ ਬੇਨਤੀ ਹੈ ਜ਼ਰੂਰ ਆਪ ਜੀ ਨੇ ਇਸ ਸੇਵਾ ਵਿੱਚ ਹਿੱਸਾ ਪਾਉਣਾ ਜੀ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇੰਨੀ ਕੁ ਹਾਜ਼ਰੀ ਦੱਸ ਰਿਹਾ ਪਾਸੋ ਪ੍ਰਵਾਨ ਕਰਿਓ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ, ਬੁਲਾਓ ਜੀ ਫਤਿਹ ਸਾਰੀ ਸੰਗਤ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋ

ਸਰਦਾਰਾਂ ਦੁਆਰਾ ਇਤਿਹਾਸ ਗਾਇਨ ਹੋਇਆ ਹੈ। ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਗਿਆ। ਬਾਣੀ ਪੜ੍ਹਦਿਆਂ, ਕਥਾ ਕੀਰਤਨ ਵਿਚਾਰਾਂ ਕਰਦਿਆਂ, ਢਾਡੀ ਵਾਰਾਂ ਗਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫੀ ਬਖਸ਼ਣੀ। ਅੱਗੇ

ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਿਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਾਮੂ ਦੀ ਨੂਰ ਅਰਸੋ ਕੁਰਸੋ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ ਵੱਡ ਭਾਗੀ ਪਾਏ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ ਵੱਡ ਭਾਗੀ ਪਾਏ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ